0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਗੁਰਦਾਸ ਸੰਧੂ, ਹਰਮਨ ਰੇਡੀਓ ਆਸਟ੍ਰੇਲੀਆ, ਫਿਰ ਪੰਜਾਬੀ ਜਜ਼ਬਾਤ ਪੰਜਾਬੀ।
1: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ ਐਟ ਹਰਮਨ ਰੇਡੀਓ ਡੋਟ ਕਾਮ ਜਾਂ ਹਰਮਨ ਰੇਡੀਓ ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਚਿਤਕਾਰ ਪੁਰਾਂ ਦੀਆਂ ਸਤਰਾਂ ਯਾਦ ਆ ਗਈਆਂ ਨੇ। ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ, ਇਤਿਹਾਸ ਦੇ ਸਫ਼ੇ ਤੇ ਅਤੇ ਵਕਤ ਦੇ ਪਰਾਂ ਤੇ ਉਂਗਲਾਂ ਡਬੋ ਕੇ ਲਹੂ ਵਿੱਚ ਲਿਖਿਆ ਹੈ ਨਾਮ ਤੇਰਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ।

ਕਾਰੋਬਾਰ ਉਹ ਹੁੰਦਾ ਹੈ ਜਿਸ ਰਾਹੀਂ ਕੋਈ ਵੀ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੁੰਦੀ ਹੈ। ਵਿਚਾਰ ਆਰਥਿਕ ਮਿਲਣ ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਆਪਣੀ ਮੱਝ ਭਾਵੇਂ ਮਰ ਜੇ ਪਰ ਸ਼ਰੀਕਾਂ ਦੀ ਕੰਧ ਟਹਿ ਜੇ।
1: ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕੋਈ ਪੁਰਸ਼ ਆਪਣਾ ਨੁਕਸਾਨ ਕਰਵਾ ਕੇ ਆਪਣੇ ਸ਼ਰੀਕ ਨੂੰ ਹਾਨੀ ਪਹੁੰਚਾਉਣ ਦਾ ਯਤਨ ਕਰੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਸ਼ਜੋਤ, ਕਿੱਸਾ ਪੰਜਾਬ ਦੀ ਸੁਖਜੀਤ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ, ਸਚੇਤ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ। ਬਣੀ ਹੈ ਉਮਰ ਅਣਕੀਤੇ ਗੁਨਾਹਾਂ ਦੀ ਸਜ਼ਾ ਵਰਗੀ। ਕਿਹੜਾ ਹੈ ਦੇ ਗਿਆ ਸਾਨੂੰ ਦੁਆ ਇਹ ਬਦ ਦੁਆ ਵਰਗੀ। ਜਦੋਂ ਅਰਪੀ ਸੀ ਤੈਨੂੰ ਜਿੰਦ ਸੀ ਮਗਦੀ ਸ਼ੁਆ ਵਰਗੀ। ਤੇਰੇ ਸੂਰਜ ਬਣਾ ਇਹੋ ਗਈ ਨੇਰੀ ਗੁਫਾ ਵਰਗੀ। ਦ੍ਰਿਸ਼ ਦਿਲ ਖਿੱਚਵੇਂ ਤੇ ਝਿਲ ਮਿਲਾਂਦੇ ਰੰਗ ਸਭ ਤੇਰੇ। ਮੇਰੇ ਹਿੱਸੇ ਚ ਆਈ ਪੀੜ ਸਾਹਾਂ ਦੀ ਹਵਾ ਵਰਗੀ। ਕਿ ਦੇਖਾਂ ਉਸਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ। ਕਿ ਦੇਖਾਂ ਉਸਨੂੰ ਹਰ ਵਾਰੀ ਮੇਰੀ ਦਹਿਲੀਜ਼ ਤੋਂ ਮੁੜਦਾ। ਸਾਡੀ ਨੇੜਤਾ ਹੋਈ ਨਾ ਆਖੀ ਅਲਵਿਦਾ ਵਰਗੀ। ਹਾਂ ਠਾਠਾਂ ਮਾਰਦੇ ਸਾਗਰ ਦੀਆਂ ਛੱਲਾਂ ਚ ਰੁੜ ਚੱਲੇ। ਨਾ ਤਿਣਕੇ ਦਾ ਸਹਾਰਾ ਹੈ ਨਾ ਉਂਗਲੀ ਹੈ ਦਿਸ਼ਾ ਵਰਗੀ। ਮੇਰੀ ਤਲਾਸ਼ ਮੋਹ ਮੇਰਾ ਤਾਂ ਬੰਦੇ ਤੱਕ ਸੀਮਤ ਨੇ। ਉਕਾ ਤੋਂ ਫਿਰ ਰਿਹਾ ਐਵੇਂ ਸ਼ਕਲ ਧਾਰੀ ਖੁਦਾ ਵਰਗੀ। ਮੇਰੀ ਤਲਾਸ਼ ਮੋਹ ਮੇਰਾ ਤਾਂ ਬੰਦੇ ਤੱਕ ਸੀਮਤ ਨੇ। ਉਕਾ ਤੋਂ ਫਿਰ ਰਿਹਾ ਐਵੇਂ ਸ਼ਕਲ ਧਾਰੀ ਖੁਦਾ ਵਰਗੀ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਜੀ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ।
1: ਭਾਵ ਇਹ ਹੈ ਕਿ ਕਮੀਨੇ ਲੋਕ
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ ਨੈਣ ਦੂਜੇ ਦੇ ਪੈਰ ਧੋਣਾ ਹੀ ਜਾਣਦੀ ਹੈ।
1: ਭਾਵ ਇਹ ਹੈ ਕਿ ਕਮੀਨੇ ਲੋਕ ਦੂਜਿਆਂ ਦਾ ਕੰਮ ਕਰਨਾ ਹੀ ਜਾਣਦੇ ਹਨ।

0: रोटी हजम नहीं होंगी वरतों गोल्डन ग्रेन फ्लोर मिल्स का गरेवाल चक्की आटा ताजा घट कैमिकल की वरतों वाली कणक जिड़ी कि सीधी खेतों चो मिल च लाई जाती आस्ट्रेलिया का बनिया शुद्ध आटा ताजा खाओ ते तंदुरुस्त रहो आटे तो इलावा ताजा बेसन लड्डुआ लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्ट हैं वधेरे जानकारी लई विजिट करो गरेवाल गोल्डन ग्रेन .com.au या फोन करो 0428895564।
1: आ गया तुहाडा ताया आस्ट्रेलिया दे ब्रिस्बेन चो आज ताया जी वेलकम ताया अज रात साडे कोल ही रहना पऊ थोनू ओ मैं आ ता गया मैं ता नींद इंडिया आले गद्दे ते आउंदी आ इथो किथो मिलू इंडिया आले गद्दे लो ताया आपां लै आउने इंडिया आले गद्दे पंजाबी फर्नीचर तो पंजाबी फर्नीचर जी हाँ पंजाबी फर्नीचर एथो मिलदा सारा इंडियन फर्नीचर जो भी तुहानू चाहिदा सब एथो मिलू मंजे धार्मिक फोटोआं चादरां साइकल चूल्हे दातियां रंबे कई सब कुछ एथो मिलू ताया जी लाया ता तू मेरी टेंशन ही दूर करती नाले तेरी ताई कहिंदी सी भी पता करी इंडियन बॉक्स बेड दा ओनू वाला फिकर लगा रहिंदा लीड़े लते सामण दा लिया फिर पता लिखा फिर पंजाबी फर्नीचर दा लिखो फिर 2A130 किंगस्टन रोड अंडरवुड ब्रिस्बेन आ कॉल कर लियो ताया जी 0404000536 ते वेबसाइट है जी punjabifurniture.com.au नवी अपडेशन दे लई फॉलो करो फेसबुक पेज नू @punjabifurniture
2: ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਵੀਰਵਾਰ 15 ਅਕਤੂਬਰ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਬਤ 558 ਦੇ ਅੱਸੂ ਮਹੀਨੇ ਦੀ 29 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿਚ ਜਿੱਥੇ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੂੰ ਇਹ ਖਦਸ਼ਾ ਹੈ ਕਿ ਕਿਤੇ ਪੁਲਿਸ ਜ਼ਬਰਦਸਤੀ ਢੰਗ ਨਾਲ ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਨਾ ਕਰ ਦੇਵੇ ਜਿਸ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਅਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਮਾਨਸਾ ਇਲਾਕੇ ਦੇ ਵਿਚ ਇਕੱਠੀਆਂ ਹੋਈਆਂ ਨੇ ਅਤੇ ਹਾਲੇ ਤੱਕ ਇਸ ਘਟਨਾ ਦੇ ਮੁਲਜ਼ਮ ਯਾਨੀ ਅਸ਼ਵਨੀ ਕੁਮਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਇਸ ਕਤਲ ਤੋਂ ਬਾਅਦ ਲੋਕਾਂ ਨੂੰ ਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜਨੀ ਪਵੇਗੀ ਕਿਉਂਕਿ ਸਰਕਾਰ ਦੀ ਮੁਹਿੰਮ ਦੀ ਬੁਰੀ ਤਰ੍ਹਾਂ ਫੂਕ ਨਿਕਲ ਚੁੱਕੀ ਹੈ ਹਾਲਾਂਕਿ ਪੰਜਾਬ ਦੀਆਂ ਵੱਖ ਵੱਖ ਮੈਡੀਕਲ ਜਾਂ ਕੈਮਿਸਟ ਦੁਕਾਨਾਂ ਦੇ ਉੱਤੇ ਪੁਲਿਸ ਅਤੇ ਡਰੱਗ ਇੰਸਪੈਕਟਰਾਂ ਦੇ ਛਾਪੇਮਾਰੀ ਦੇ ਰੁਝਾਨ ਇਸ ਤੋਂ ਬਾਅਦ ਥੋੜੇ ਤੇਜ਼ ਦੱਸੇ ਜਾ ਰਹੇ ਨੇ ਨਾਲ ਨਾਲ ਜੇ ਗੱਲ ਕਰੀਏ ਤੇ ਮਾੜੀ ਜਿਹੀ ਸੁਪਰੀਮ ਕੋਰਟ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਉੱਤੇ IB ਤੋਂ ਰਾਏ ਮੰਗੀ ਹੈ ਉਨ੍ਹਾਂ ਦਾ ਕਹਿਣਾ ਸੀ ਕਿ ਹੋ ਸਕਦਾ ਭਾਈ ਹਵਾਰਾ ਦਾ ਵਿਹਾਰਕ ਸੁਧਾਰ ਜਿਹੜਾ ਉਹ ਜਾਰੀ ਰਹੇ ਅਤੇ ਉਹ ਕਿਸੇ ਵੀ ਭੜਕਾਹਟ ਬਾਰੇ ਆਉਂਦੇ ਭਵਿੱਖ ਵਿਚ ਨਾ ਸੋਚਣ ਇੰਟੈਲੀਜੈਂਸ ਬਿਊਰੋ ਤੋਂ ਰਾਏ ਲੈਣ ਦੇ ਮੱਦੇਨਜ਼ਰ ਸੁਪਰੀਮ ਕੋਰਟ ਦਾ ਇਹ ਮੰਨਣਾ ਹੈ ਕਿ ਹਰੇਕ ਵਿਅਕਤੀ ਦਾ ਆਪਣਾ ਇਕ ਭਵਿੱਖ ਹੁੰਦਾ ਹੈ ਜਿਸ ਦੇ ਵਿਚੋਂ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਵੀ ਫਰੇਮਵਰਕ ਚੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਜਿਸ ਕਰਕੇ ਇਸ ਰਵੱਈਏ ਦੇ ਮੁਤਾਬਕ ਭਾਈ ਹਵਾਰਾ ਦੀ ਪਟੀਸ਼ਨ ਉੱਤੇ ਕੋਈ ਨਾ ਕੋਈ ਸਾਰਥਕ ਫੈਸਲਾ ਆਉਣ ਦੀ ਉਮੀਦ ਹੈ ਉਧਰ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਅੰਨਾ ਦੱਤਾ ਮਿੱਤਰਾ ਨੇ ਇਕ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੇ ਕਿਸੇ ਕਾਰਨ ਕਿਸੇ ਦੀ ਯੋਗ ਵੋਟਰ ਦੀ ਵੋਟ ਕੱਟੀ ਗਈ ਹੈ ਤਾਂ ਉਸ ਨੂੰ ਵੋਟ ਬਣਾਉਣ ਲਈ ਮੌਕਾ ਦੇਣ ਵਾਸਤੇ ਦੀਵਾਲੀ ਤੋਂ ਪਹਿਲਾਂ ਇਕ ਵਿਸ਼ੇਸ਼ ਕੈਂਪ ਲਾਇਆ ਜਾਵੇਗਾ ਇਹ ਉਹ ਦਿਨ ਨੇ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਸਰਕਾਰ ਦੀ SIR ਸਕੀਮ ਦੀ ਬੁਰੀ ਤਰ੍ਹਾਂ ਆਲੋਚਨਾ ਕੀਤੀ ਹੈ ਭਾਵੇਂ ਕਿ ਅਕਾਲੀ ਦਲ ਬਾਦਲ ਇਹਦੇ ਹੱਕ ਵਿਚ ਨਿਤਰਿਆ ਪਰ ਪ੍ਰਗਟ ਸਿੰਘ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਬਿਲਕੁਲ EVM ਵਾਂਗ ਹੀ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਦੀ ਜੜ ਵੱਜ ਜਾਂਦੀ ਹੈ ਅਤੇ ਪੱਛਮੀ ਬੰਗਾਲ ਦੀ ਤਰਜ਼ ਉਤੇ ਪੰਜਾਬ ਦੇ ਵਿਚ ਵੀ BJP ਕਿਸੇ ਨਾ ਕਿਸੇ ਤਰ੍ਹਾਂ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਰੌਂ ਵਿਚ ਦਿਖਾਈ ਦਿੰਦੀ ਹੈ ਉਧਰ ਵੱਖ ਵੱਖ ਏਅਰ ਲਾਈਨਾਂ ਨੇ ਭਾਰਤ ਤੋਂ ਸਾਊਦੀ ਅਰਬ ਦੇ ਵਾਸਤੇ 17 ਅਕਤੂਬਰ ਤੱਕ ਉਡਾਣਾਂ ਰੱਦ ਕਰ ਦਿੱਤੀਆਂ ਨੇ ਮੋਟੇ ਤੌਰ ਤੇ ਦੇਖੀਏ ਤੇ ਇੰਡੀਗੋ ਏਅਰ ਇੰਡੀਆ ਐਕਸਪ੍ਰੈਸ ਏਅਰ ਇੰਡੀਆ ਅਤੇ ਆਕਾਂਸ਼ਾ ਏਅਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਸੀ ਕਿ ਉਹ ਸਾਊਦੀ ਅਰਬ ਵਾਸਤੇ ਬਦਲਦੀ ਸਥਿਤੀ ਦੇ ਮੱਦੇਨਜ਼ਰ ਖਾੜੀ ਦੇਸ਼ਾਂ ਦੇ ਸਾਰੇ ਹੀ ਸ਼ਹਿਰਾਂ ਨੂੰ ਜੋੜਨ ਵਾਲੀਆਂ ਫਲਾਈਟਾਂ 17 ਅਕਤੂਬਰ ਤੱਕ ਬੰਦ ਕਰ ਰਹੇ ਨੇ ਤੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨੈਬ ਸਿੰਘ ਸੈਣੀ ਹੋਣਾ ਨੇ ਉੱਗੀ ਓਲੰਪੀਅਨ ਹਾਕੀ ਖਿਡਾਰਨ ਨਵਨੀਤ ਕੌਰ ਨੂੰ ਬੀਤੇ ਦਿਨੀ ਸ਼ਾਹਬਾਦ ਮਰਕੰਡਾ ਵਿਖੇ ਵਿਖੇ ਜਿੱਥੇ ਸਨਮਾਨਿਤ ਕੀਤਾ। ਉੱਥੇ ਉਹਨਾਂ ਨੇ ਓਲੰਪਿਕ ਦੇ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਣ ਦਾ ਆਸ਼ੀਰਵਾਦ ਵੀ ਦਿੱਤਾ। ਯਾਦ ਰਹੇ ਨਵਨੀਤ ਕੌਰ ਇਨ੍ਹੀਂ ਦਿਨੀ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਹੈ ਅਤੇ ਸ਼ਾਹਬਾਦ ਮਰਕੰਡਾ ਦੇ ਇਲਾਕੇ ਦੇ ਬਹੁਤ ਸਾਰੇ ਪੁਰਸ਼ ਅਤੇ ਮਹਿਲਾ ਖਿਡਾਰਨਾਂ ਦੇ ਵਿੱਚੋਂ ਉਸ ਨੇ ਭਾਰਤ ਦੀ ਟੀਮ ਦਾ ਝੰਡਾ ਬੁਲੰਦ ਕਰਨਾ ਹੈ। ਤੇ ਉਧਰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਹਾਲਾਤ ਕਾਫੀ ਡਾਵਾਂਡੋਲ ਨੇ, ਜਿੱਥੇ ਮੁੱਖ ਵਿਰੋਧੀ ਧਿਰ ਕਾਂਗਰਸ ਲਗਾਤਾਰਤਾ ਦੇ ਨਾਲ ਅੰਦੋਲਨ ਤੇਜ਼ ਕਰਦੀ ਜਾ ਰਹੀ ਹੈ। ਉੱਥੇ ਇਸ ਮਾਮਲੇ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਦੀ ਆਲੋਚਨਾ ਕਰਦੇ ਦਿਖਾਈ ਦਿੰਦੇ ਨੇ। ਇੰਨਾ ਹੀ ਨਹੀਂ, ਕਾਕਰੋਚ ਜਨਤਾ ਪਾਰਟੀ ਦੇ ਬਹੁਤ ਸਾਰੇ ਕਾਰਕੁਨਾਂ ਨੂੰ ਜਿੱਥੇ 5 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਰੱਖਿਆ ਗਿਆ ਸੀ, ਰਿਹਾ ਹੋਣ ਮਗਰੋਂ ਉਨ੍ਹਾਂ ਦਾ ਵੀ ਇਹੀ ਇਰਾਦਾ ਹੈ ਕਿ ਉਹ ਇਸ ਸੰਘਰਸ਼ ਨੂੰ ਅੱਗੇ ਵਧਾਉਣਗੇ। ਤੇ ਉਧਰ ਬੀਤੇ ਕੱਲ ਅਮਰਜੀਤ ਸਿੰਘ ਚਾਵਲਾ ਮਾਮਲੇ ਦੀ ਜਾਂਚ ਕਰ ਰਹੀ ਟੀਮ ਸ੍ਰੀ ਆਨੰਦਪੁਰ ਸਾਹਿਬ ਦੀ ਸਰਾਂ ਵਿਖੇ ਪਹੁੰਚੀ, ਜਿੱਥੇ ਕਿ ਕਮਰਾ ਨੰਬਰ 3 ਦੇ ਵਿੱਚ ਕਥਿਤ ਤੌਰ ਦੇ ਉੱਤੇ ਬਹਿਰੀਨ ਵਾਲੀ ਬੀਬੀ ਨੇ ਕੁਕਰਮ ਕੀਤੇ ਜਾਣ ਦੇ ਦੋਸ਼ ਲਾਏ ਸਨ। ਪੀੜਤ ਬੀਬੀ ਦੇ ਬਿਆਨ ਦਰਜ ਕਰਕੇ ਇਸ ਮੌਕੇ ਇਸ ਟੀਮ ਨੇ ਘਟਨਾ ਸਥਾਨਾਂ ਦਾ ਦੌਰਾ ਵੀ ਕੀਤਾ। ਤੇ ਹੁਣੇ ਹੁਣੇ ਖ਼ਬਰ ਮਿਲੀ ਹੈ ਕਿ ਰਾਜਸਥਾਨ ਤੋਂ ਪਰਮਿੰਦਰ ਸਿੰਘ ਝੋਟੇ ਦਾ ਕਾਤਲ ਯਾਨੀ ਕਿ ਅਸ਼ਵਨੀ ਕੁਮਾਰ ਪੁਲਿਸ ਦੇ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਤੋਂ ਬਾਅਦ ਅਗਲੀ ਕਾਰਵਾਈ ਦੇ ਲਈ ਜਿੱਥੇ ਪੰਜਾਬ ਦੇ ਲੋਕ ਸੁਣਨ ਦੇ ਲਈ ਬੇਚੈਨ ਨੇ, ਪੰਜਾਬ ਪੁਲਿਸ ਇਸ ਬਾਰੇ ਜਲਦੀ ਹੀ ਪੁਸ਼ਟੀ ਕਰੇਗੀ। ਤੇ ਨਾਲ ਇਹ ਵੀ ਜਾਣਕਾਰੀ ਦੇ ਦਈਏ ਕਿ ਪੰਜਾਬ ਅਤੇ ਹਰਿਆਣਾ ਦੀ ਖੇਤੀ ਦੇ ਨਾਲ ਸੰਬੰਧਿਤ ਪ੍ਰਦੂਸ਼ਣ ਨੂੰ ਲੈ ਕੇ ਦਿੱਲੀ ਇੱਕ ਵਾਰ ਫਿਰ ਆਪਣੀਆਂ ਸ਼ਿਕਾਇਤਾਂ ਦਰਜ ਕਰਾਉਣ ਲੱਗੀ ਹੈ, ਜਿਸ ਦੇ ਚੱਲਦਿਆਂ ਹਰਿਆਣਾ ਦੇ ਹਿਸਾਰ ਇਲਾਕੇ ਵਿੱਚ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾਮਲੇ ਵਿੱਚ ਤਾਜ਼ਾ ਤਰੀਨ ਘਟਨਾ ਚੱਕਰ ਦੇ ਦੌਰਾਨ ਭਾਰੀ ਜੁਰਮਾਨੇ ਕੀਤੇ ਗਏ ਨੇ। ਰਾਣਾ ਰਣਬੀਰ ਦਾ ਇੱਕ ਖਿਆਲ ਹੈ ਕਿ ਮੈਂ ਨਫ਼ਰਤ ਦੇ ਵਕਤਾਂ ਚ ਇਸ਼ਕੇ ਦੀ ਬੋਲੀ, ਮੈਂ ਧੋਖਾ ਨਹੀਂ ਹਾਂ, ਮੈਂ ਵਿਸ਼ਦਾ ਨਹੀਂ ਹਾਂ, ਮੈਂ ਹੱਕਾਂ ਦੀ ਮੁੱਠੀ, ਮੈਂ ਰੀਝਾਂ ਦਾ ਝੋਲਾ, ਮੈਂ ਮਿੰਨਤਾਂ ਤੇ ਤਰਲੇ ਦਾ ਬਸਤਾ ਨਹੀਂ ਹਾਂ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ। ਹਰਮਿੰਦਰ ਸਿੰਘ ਪਾਪਾ ਟੋਇਟੋਏ ਵੱਲੋਂ ਤੁਸੀਂ ਹਰਮਨ ਰੇਡੀਓ ਤੇ ਸੁਣਦੇ ਹੋ ਪੰਜਾਬੀ ਖਬਰਾਂ। ਹਰਮਨ ਰੇਡੀਓ ਅਤੇ ਰੇਡੀਓ ਸਪਾਈਸ ਦੀਆਂ ਸਾਂਝਾਂ ਬਰਕਰਾਰ ਰਹਿਣ, ਸੁਣਦੇ ਰਹੋ ਹਰਮਨ ਰੇਡੀਓ।

ਵੀ ਚਾਹੋ ਸੁਣੋ ਹਿੱਟ ਗੀਤ ਹਰਮਨ ਰੇਡੀਓ ਹੈ ਤੁਹਾਡੀ ਸੇਵਾ ਵਿੱਚ ਪੁਰਾਣੇ ਗੀਤਾਂ ਦੀ ਮਿਠਾਸ ਨਵੇਂ ਗੀਤਾਂ ਦੀ ਧੁਨ ਹਰਮਨ ਰੇਡੀਓ ਹਿੱਟ ਗੀਤਾਂ ਦੀ ਮਸ਼ੀਨ ਕਿਹੜੇ ਕਿਹੜੇ ਦੇਸ਼ਾਂ ਵਿੱਚ ਕੀ ਵਾਪਰ ਰਿਹਾ ਹੈ ਹਰ ਦੇਸ਼ ਵਿੱਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ ਹਰਮਨ ਰੇਡੀਓ ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ

ਬੋਨਕੋਟ ਬ੍ਰਦਰਸ ਅਨੁਸਾਰ ਅਖਬਾਰ ਸੁਭਾਵਿਕ ਤੌਰ ਤੇ ਕਿਤਾਬ ਦਾ ਉਸੇ ਤਰ੍ਹਾਂ ਵੈਰੀ ਹੁੰਦਾ ਹੈ ਜਿਵੇਂ ਕੋਈ ਵੇਸਵਾ ਕਿਸੇ ਸਹਿਜ ਔਰਤ ਦੀ ਵੈਰੀ ਹੁੰਦੀ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਮਨਪ੍ਰੀਤ ਟਿਵਾਣਾ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਲਈ ਖੂਬਸੂਰਤ ਤੋਹਫੇ ਲੈ ਕੇ ਆਉਂਦਾ, ਖੂਬਸੂਰਤ ਗੱਲਾਂ, ਖੂਬਸੂਰਤ ਸੰਗੀਤ। ਆਪ ਸਭ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ। ਦਬਰਾ

0: ਵੀ ਆਰ ਲਿਸਨਿੰਗ ਟੂ ਹਰਮਨ ਰਾਈਟ
1: ਮੇਰੇ ਵੀਰੋ ਭੈਣੋ ਬੱਚਿਓ ਬਜ਼ੁਰਗੋ ਤੇ ਭਾਬੀਓ ਦੇਸ਼ਾਂ ਵਿਦੇਸ਼ਾਂ ਚ ਬਸਦੇ ਸਾਰੇ ਪੰਜਾਬੀਓ ਪਿਆਰੇ ਪਿੰਡੂ ਸ਼ਹਿਰੀ ਸ਼ਾਦੀ ਸ਼ੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
2: ਜੱਟਾਂ ਦੇ ਮੁੰਡੇ ਸਾਡੇ ਨਾਲ ਹੈ ਜੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
3: ਥੋੜਾ ਥੋੜਾ ਹੱਸਣਾ ਜ਼ਰੂਰ
2: ਚਾਹੀਦਾ
4: ਆਂਟੀ ਮੈਂ ਤਾਂ ਡਾਕਟਰੀ ਦੇ ਖੇਤਰ ਚ ਏਡੀਆਂ ਏਡੀਆਂ ਮੱਲਾਂ ਮਾਰੀਆਂ ਹੁਣ ਤਾਂ ਮੇਰਾ ਨਾਮ ਪੈਪਸੀ ਬੁੱਕ ਚ ਦਰਜ ਹੋਣ ਨੂੰ ਫਿਰਦਾ
5: ਬੇ ਮਰ ਜਾਣਿਆ ਲਿਮਕਾ ਬੁੱਕ ਹੁੰਦੀ ਹੈ
4: ਆਹੋ ਆਹੋ ਆ ਜਿਹੜਾ ਤੂੰ ਕਹਿੰਦੀ ਆ ਇਹੀ ਤਾਂ ਬਸ ਆਂਟੀ ਇਹ ਅਜੀਬੋ ਗਰੀਬ ਘਟਨਾਵਾਂ ਵਾਪਰ ਜਾਂਦੀਆਂ ਜ਼ਿੰਦਗੀ ਚ ਹੁਣ ਲੈ ਕੱਲ ਦੀ ਗੱਲ ਸੁਣ ਲਾ
5: ਹਾਂ
4: ਕੱਲ ਮੇਰੀ ਕਲੀਨਿਕ ਦੇ ਸਾਹਮਣੇ ਬੰਦਾ ਇੱਕ ਗੱਡੀ ਲੈ ਕੇ ਰੁਕਿਆ ਗੱਡੀ ਚ ਉਤਰਿਆ ਮੇਰੇ ਕੋਲ ਆਇਆ ਮੈਨੂੰ ਕਹਿੰਦਾ ਡਾਕਟਰ ਸਾਹਿਬ ਹਿਚਕੀ ਨਹੀਂ ਹਟਦੀ
5: ਅੱਛਾ
4: ਲੈਂਦੇ ਨੇ ਮੈਂ ਕੰਨ ਤੇ ਦੋ ਠੋਕੀਆਂ
5: ਬੇਵੋ ਕਿਉਂ
4: ਆਹੀ ਗੱਲ ਉਹਨੇ ਪੁੱਛੀ ਸੀ ਕਹਿੰਦਾ ਡਾਕਟਰ ਸਾਹਿਬ ਮੇਰਾ ਕਸੂਰ ਕੀ ਆ ਤੁਸੀਂ ਮੇਰੇ ਚਪੇੜਾਂ ਕਾਹਤੋਂ ਮਾਰੀਆਂ
5: ਹਾਂ
4: ਮੈਂ ਕਿਹਾ ਕਿਉਂ ਦੇਖਿਆ ਮੈਂ ਕਿਹਾ ਦੇਸੀ ਨਸਕਾ ਨਾ ਹਿੰਗ ਲੱਗੇ ਨਾ ਫੜਕੜੀ ਮੈਂ ਕਿਹਾ ਹੋ ਗਈ ਨਾ ਹਿਚਕੀ ਬੰਦ ਲੈਂਦੇ ਨੇ ਉਹਨੇ ਮੇਰੇ ਕੰਨ ਤੇ ਦੋ ਠੋਕੀਆਂ
5: ਕਿਉਂ
4: ਕਹਿੰਦਾ ਡਾਕਟਰ ਸਾਹਿਬ ਹਿਚਕੀ ਮੈਨੂੰ ਨਹੀਂ ਲੱਗੀ ਸੀ ਗੱਡੀ ਚ ਮੇਰੇ ਘਰ ਵਾਲੀ ਬੈਠੀ ਹੈ ਹਿਚਕੀ ਉਹਨੂੰ ਲੱਗੀ ਸੀ
6: Harman Radio
7: 24/7
8: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

0: ਸਤਿ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।
1: ਤੁਸੀਂ ਮੰਨੋ ਜਾਂ ਨਾ ਮੰਨੋ, ਪੈਸਾ ਬੋਲਦਾ ਵੀਰੇ, ਜਦੋਂ ਜੇਬ ਵਿੱਚ ਹੋਵੇ ਖੂਨ ਖੋਲਦਾ ਵੀਰੇ, ਇਹ ਨੱਚੇ ਨਾ।

ਮਹਿਮਾਨ ਬਾਰੇ ਅਰਬ ਦੀ ਕਹਾਵਤ ਹੈ ਕਿ ਚੰਗੀ ਖਾਤਰਦਾਰੀ ਕਰਨ ਵਾਲੇ ਦਾ ਪ੍ਰਾਹੁਣਾ ਹੀ ਖਾਤਰਦਾਰੀ ਕਰਨਾ ਸਿੱਖਦਾ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਪਾਲ ਪੰਜਾਬੀ ਦਾ ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾ ਪਾਲ ਪੰਜਾਬੀ ਦਾ ਜੋ ਆਖਣ ਕਿ ਵਿੱਚ ਪੰਜਾਬੀ ਵਸਤ ਨਹੀਂ ਤਹਿਜ਼ੀਬ ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਦਾ ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡੇ ਸਾਰਿਆਂ ਦੀ ਆਪਣੀ ਸਤਿੰਦਰ ਸੱਤੀ ਪੰਜਾਬੀ ਜ਼ੁਬਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੋਇਆ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਮਾਨਕ ਮੁਹੰਮਦ ਸਦੀਕ ਰਣਜੀਤ ਕੌਰ ਮੁਹੰਮਦ ਰਫੀ ਸ਼ਿੰਦਾ ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਪੰਜਾਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ।

0: ਦੀ ਮਸ਼ੀਨ ਹਰਮਨ ਰੇਡੀਓ ਹਰਮਨ ਰੇਡੀਓ
1: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।

0: ਸਤਿ ਸ਼੍ਰੀ ਅਕਾਲ, ਮੈਂ ਜਤਿੰਦਰ ਮਾਹਰ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ
1: ਮਾਰਕ। ਮੁਹੰਮਦ ਸਦੀਕ, ਰਣਜੀਤ ਕੌਰ, ਮੁਹੰਮਦ ਰਫੀ, ਸ਼ਿੰਦਾ, ਦਿਲਸ਼ਾਦ ਅਤੇ ਹੋਰ ਚੋਟੀ ਦੇ ਪੰਜਾਬੀ ਗਾਇਕਾਂ ਦੇ ਹਿੱਟ ਗੀਤ ਰੋਜ਼ ਦੁਪਹਿਰੇ 12 ਤੋਂ 1 ਵਜੇ ਸਿਡਨੀ ਸਮੇਂ ਅਨੁਸਾਰ ਹਰਮਨ ਰੇਡੀਓ ਆਸਟ੍ਰੇਲੀਆ ਤੇ। ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

0: ਚਾਦਰਾਂ ਸਾਈਕਲ ਚੁੱਲੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ, ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
1: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
2: ਮੁਆਫੀ ਚਾਹੁੰਦੇ ਹਾਂ ਕਿ ਅੱਜ ਅਸੀਂ ਇਸ ਘੰਟੇ ਦਾ ਖਬਰਾਂ ਦਾ ਬੁਲੇਟਿਨ ਤਕਨੀਕੀ ਕਾਰਨਾਂ ਕਰਕੇ ਪੇਸ਼ ਨਹੀਂ ਕਰ ਸਕੇ।

0: ਆਮ ਹੀ ਮੁਲਾਜ਼ਮੋ ਦੱਸੋ ਇਹਨੂੰ ਕੀ ਸਜ਼ਾ ਦਿੱਤੀ ਜਾਏ।
1: ਅੱਜ ਕੱਲ ਜਿਹੜੇ ਬਣਦੇ ਰਾਂਝੇ ਵਾਂਗ ਕਰਛੀਆਂ ਜਾਣਗੇ ਮਾਂਝੇ, ਇੱਜ਼ਤ ਬੇਗਾਨੀ ਉੱਤੇ ਜਿਹੜੇ ਨਜ਼ਰ ਮਾਰੀਆਂ ਚੁੱਕਣਗੇ।
2: ਮਾਂ ਕਿਆ ਮੁੰਡਿਓ ਹੁਣ ਕਿਸੇ ਕੋਣੇ ਨੂੰ ਨਾ ਛਾੜਿਓ, ਨਹੀਂ ਤਾਂ ਭੋਟੋ ਸ਼ਾਹ ਜੀ ਕੁੱਟਣਗੇ।
3: ਭੋਟੂ ਸ਼ਾਹ ਜੀ ਹੁਣ ਤੁਸੀਂ ਦਰਬਾਰ ਨੂੰ ਕਰੋ ਸਮਾਪਤ, ਕਿਉਂਕਿ ਤੁਹਾਨੂੰ ਪਤਾ ਹੈ ਕਿ ਬੇਕਾਰ ਵਨ ਚੈਨਲ ਤੇ ਦਾ ਗਗਰੇਟ ਇਡੀਅਟ ਲਫੜਾ ਚੈਲੇਂਜ ਪ੍ਰੋਗਰਾਮ ਸ਼ੁਰੂ ਹੋ ਰਿਹਾ ਤੇ ਸਾਨੂੰ ਉਸ ਪ੍ਰੋਗਰਾਮ ਤੋਂ ਆਇਆ ਕਾਰਡ, ਆਪਾਂ ਦੋਨਾਂ ਨੇ ਉੱਥੇ ਜੱਜ ਬਣ ਕੇ ਜਾਣਾ ਹੀ।
0: ਆਓ ਫਿਰ ਆਪਾਂ ਜੱਜ ਬਣ ਕੇ ਚੱਲਦੇ ਆ।
4: ਹੈਲੋ, ਮੈਂ ਹਾਂ ਬੁਰੀ ਜਾਤ ਤੇ ਪ੍ਰੋਗਰਾਮ ਕਰ ਰਹੀ ਹਾਂ ਸਟਾਰਟ ਦਾ ਗ੍ਰੇਟ ਇਡੀਅਟ ਲਫੜਾ ਚੈਲੇਂਜ। ਸੋ ਇਸ ਪ੍ਰੋਗਰਾਮ ਦੇ ਜੱਜ ਨੇ ਗਿੱਧੂ ਸਾਹਿਬ ਜੀ ਤੇ ਵੇਟਰ ਕੁਮਨ ਜੀ। ਸੋ ਹੁਣ ਜਿਸ ਪਾਰਟਿਸਪੇਟ ਨੂੰ ਮੈਂ ਪੇਸ਼ ਕਰਨ ਜਾ ਰਹੀ ਹਾਂ ਉਸਦੇ ਕੋਲ ਨਾ ਤਾਂ ਗੱਡੀ ਹੈ ਤੇ ਨਾ ਹੀ ਘੋੜਾ, ਤੇ ਬਠਿੰਡੇ ਤੋਂ ਆ ਰਿਹਾ ਗਾਇਕ ਫੇਰਾ ਤੋੜਾ।
5: ਕੀ ਹਾਲ ਹੈ ਚੇਲਾ ਜੀ?
6: ਓ ਗੁਰੂ, ਤੂੰ ਸਾਨੂੰ ਚੇਲਾ ਕਹਿ ਦਿੱਤਾ।
5: ਮੈਂ ਕਿਹਾ ਇਸ ਤੋਂ ਪਹਿਲਾਂ ਤੁਸੀਂ ਮੈਨੂੰ ਗੁਰੂ ਕਹੋ, ਮੈਂ ਹੀ ਤੁਹਾਨੂੰ ਚੇਲਾ ਕਹਿ ਦਿੰਦਾ। ਪਰ ਬੇਟਰ ਘੁੰਮਣ ਜੀ, ਜੇ ਕੋਈ ਮੈਨੂੰ ਪੁੱਛੇ ਸਾਹਿਬ ਤੋਂ ਜਿਆਦਾ ਗੁਰੂ ਕਿਹਦੇ ਆ, ਤਾਂ ਮੈਂ ਕਹਿੰਦਾ ਗਿੱਧੂ ਸਾਹਿਬ ਦੇ ਆ।
3: ਉਹ ਪਾਜੀ ਦੇ ਗੁਰੂ ਜਿਆਦਾ ਕਿੱਦਾਂ ਹੋਏ?
5: ਉਹ ਮੈਂ ਤੁਹਾਨੂੰ ਦੱਸਦਾ ਜੀ, ਗਿੱਧੂ ਸਾਹਿਬ ਜਿਹਦੇ ਕੋ ਗੋਲ ਗੱਪੇ ਖਾਣ ਤੇ ਉਹਨੂੰ ਕਹਿ ਦਿੰਦੇ ਆ, ਉਹ ਗੁਰੂ ਤੇਰਾ ਪਾਣੀ ਬੜਾ ਸਵਾਦ ਹੈ। ਜੇ ਕਿਸੇ ਕੋ ਬੂਟ ਪਾਲਿਸ਼ ਕਰਾਣ ਤੇ ਪਾਲਿਸ਼ ਵਾਲੇ ਨੂੰ ਕਹਿ ਦਿੰਦੇ ਆ, ਉਹ ਗੁਰੂ ਤੇਰੀ ਪਾਲਿਸ਼ ਬੜੀ ਲਾਜਵਾਬ ਹੈ।
6: ਉਹ ਬਸ ਕਰ ਗੁਰੂ,
5: ਤੁਸੀਂ ਤੇ ਹੱਸਣੋ ਹਟਣਾ ਨੇ, ਹੁਣ ਮੈਂ ਹੀ ਹੋ ਜਾਣਾ ਸ਼ੁਰੂ। ਗਿੱਧੂ ਸਾਹਿਬ ਸੋਚਦੇ ਹੋਣੇ ਆ ਇੱਕ ਐਸਾ ਕਲਾਕਾਰ ਹੈ ਕਿ ਲਫੜਾ ਚੈਲੰਜ ਸਾਈਕਲ ਤੇ ਹੀ ਆ ਗਿਆ। ਗਿੱਧੂ ਸਾਹਿਬ ਮੈਂ ਤੁਹਾਨੂੰ ਦੱਸਦਾ, ਪ੍ਰੋਗਰਾਮਾਂ ਦੇ ਮੰਦੇ ਪੈ ਗਏ ਆ, ਕਿਸ਼ਤਾਂ ਦੇਣੇ ਹੋਈਆਂ ਤੇ ਗੱਡੀਆਂ ਫਾਈਨੈਂਸਰ ਲੈ ਗਏ, ਗਾਣੇ ਸਟੇਜਾਂ ਤੇ ਸਾਡੇ ਵੱਜਦੇ ਆ, ਤੇ ਉਦਾਂ ਗਿੱਧੇ ਭੰਗੜੇ ਵਾਲਿਆਂ ਦਾ ਚਰਚਾ, ਸਾਈਕਲ ਅਸੀਂ ਇਸ ਕਰਕੇ ਰੱਖਿਆ ਕਿ ਇਹਦਾ ਕਿਹੜਾ ਕੋਈ ਖਰਚਾ। ਬੇਟਰ ਘੁੰਮਣ ਜੀ, ਮੈਂ ਤੇ ਏਡਾ ਮਹਾਨ ਗਾਇਕ ਹਾਂ ਤੇ ਜਦੋਂ ਮੈਂ ਗਾਨਾ ਲੋਕੀ ਖੜੇ ਹੋ ਕੇ
6: ਉਹ ਗੁਰੂ ਤਾਲੀਆਂ ਵਜਾਉਂਦੇ ਆ।
5: ਤਾਲੀਆਂ ਨਹੀਂ ਵਜਾਉਂਦੇ, ਆਪਣੇ ਘਰ ਨੂੰ ਚਲੇ ਜਾਂਦੇ। ਇੱਕ ਵਾਰੀ ਮੈਨੂੰ ਕਿਸੇ ਨੇ ਕਿਹਾ ਤੇਰਾ ਦਫ਼ਤਰ ਕਿੱਥੇ ਆ, ਮੈਂ ਕਿਹਾ ਜਦ ਪ੍ਰੋਗਰਾਮ ਹੈ ਨਹੀਂ ਤੇ ਦਫ਼ਤਰ ਕਿੱਥੋਂ ਹੋਣਾ। ਬੇਟਰ ਘੁੰਮਣ ਜੀ, ਗਾਇਕ ਬਣਨ ਲਈ ਬੜਾ ਰਿਆਜ਼ ਕਰਨਾ ਪੈਂਦਾ। ਮੈਂ ਇੱਕ ਵਾਰੀ ਰਿਆਜ਼ ਕਰਦਾ ਪਿਆ ਤੇ ਮੇਰਾ ਗੁਆਂਢੀ ਆ ਕੇ ਕਹਿੰਦਾ ਕਿੰਨੇ ਵਜੇ ਆਵਾਂ। ਇੱਕ ਵਾਰੀ ਮੈਂ ਪ੍ਰੋਗਰਾਮ ਕਰਦਾ ਪਿਆ ਤੇ ਸ਼ਰਾਬੀ ਸ਼ਰਾਬ ਪੀ ਕੇ ਪੈਸੇ ਸੁੱਟਣ ਲੱਗ ਪਏ, ਤੇ ਮੇਰੇ ਸ਼ਗਿਰਦਾਂ ਨੇ ਪੈਸੇ ਤੇ ਚੱਕਣੇ ਸੀ, ਨਾਲੇ ਥੱਲਿਓਂ ਘਾਹ ਵੀ ਪੁੱਟਣ ਲੱਗ ਪਏ। ਤੇ ਜਦੋਂ ਪ੍ਰੋਗਰਾਮ ਖਤਮ ਹੋਇਆ ਮੈਂ ਆਪਣੇ ਸ਼ਗਿਰਦਾਂ ਨੂੰ ਪੁੱਛਿਆ ਕਿੰਨੇ ਪੈਸੇ ਹੋਏ ਆ, ਕਹਿੰਦੇ ਜੀ ਪੈਸੇ ਤੇ 400 ਰੁਪਇਆ ਹੋਇਆ ਪਰ ਘਾਹ 2-4 ਕਿਲੋ ਹੋ ਗਿਆ।
6: ਓ ਗੁਰੂ, ਛੱਡ ਰਹਿਣ ਤੇ ਛੇੜ ਨਾ ਤਰਜਾਂ ਨੂੰ, ਤੇਰੇ ਤੋਂ ਗਾਇਆ ਨਹੀਂ ਜਾਣਾ, ਸੁਰ ਬਹੁਤੇ ਲਗਾਣੇ ਪੈਂਦੇ ਨੇ ਤੇ ਤੋ ਇੱਕ ਵੀ ਲਗਾਇਆ ਨਹੀਂ ਜਾਣਾ।
4: ਸੋ ਏਸੀ ਬਠਿੰਡੇ ਸ਼ਹਿਰ ਤੋਂ ਸਾਡਾ ਗਾਇਕ ਫੇੜਾ ਤੋੜਾ।
7: ਹਰਮਨ ਰੇਡੀਓ ਆਸਟ੍ਰੇਲੀਆ
8: 24 ਘੰਟੇ 7 ਦਿਨ।
9: ਵਾਰਨਿੰਗ,
10: ਇਸ ਗੀਤ ਵਿੱਚ ਹਿੰਸਕ ਅਤੇ ਮਾਰ ਧਾੜ ਵਾਲਾ ਵਿਸ਼ਾ ਹੈ, ਜੇ ਇਤਰਾਜ਼ ਹੈ ਤਾਂ ਸਰੋਤੇ ਥੋੜੇ ਸਮੇਂ ਲਈ ਆਵਾਜ਼ ਧੀਮੀ ਕਰ ਸਕਦੇ ਹਨ।

Share Naxos. ਰੋਜ਼ਾਨਾ ਦੁਪਹਿਰੇ ਸਿਡਨੀ ਸਮੇਂ 1 ਤੋਂ 2 ਵਜੇ ਤੱਕ ਅਸੀਂ ਸੁਣਾਂਗੇ ਖਬਰਾਂ, ਅੱਜ ਦਾ ਇਤਿਹਾਸ, ਹਾਸਰਸ ਕਮੇਡੀ ਅਤੇ ਟੌਪ ਗੀਤ। ਮਾਣੋ ਉਹਨਾਂ ਨੂੰ।

0: ਥੋੜਾ ਸਮਾਂ ਰੁਕੋ ਹੱਸਣ ਲਈ ਹਰਮਨ ਰੇਡੀਓ ਲੈ ਕੇ ਆਇਆ ਹੈ ਕਾਮੇਡੀ ਆਵਰ ਗੀਤ ਅਤੇ ਹਾਸੇ
1: ਲੋ ਵੀ ਮਿੱਤਰੋ, ਅੱਜ ਕੱਲ ਜਿੰਨੇ ਵੀ ਰਿਸ਼ਤੇ ਨਾਤੇ ਨੇ ਝੂਠ ਤੇ ਖੜੇ ਨੇ। ਸੱਚ ਇੱਕ ਪਰਮਾਤਮਾ ਦਾ ਨਾਮ, ਜਿਹੜਾ ਉਸ ਨੂੰ ਮੰਨਦਾ ਉਹਦੇ ਲਈ ਸੱਚ ਹੈ, ਜਿਹੜਾ ਨਹੀਂ ਮੰਨਦਾ ਉਹਦੇ ਲਈ ਡਰਾਮਾ, ਕਿਉਂਕਿ ਰੱਬ ਇੱਕ ਦੁਨੀਆ ਕਰੈਕਟ। ਮੈਂ ਵੀ ਮਿੱਤਰੋ ਇੱਕ ਡਰਾਮਾ, ਚਲੋ ਜੀ ਲਾਲ ਕਮਲ ਜੀ ਕਰੀਏ ਡਰਾਮਾ।

0: ਓਏ ਜੇ ਸੇਵਾ ਕਰਨੀ ਸਿੱਖਣੀ ਆ ਤਾਂ ਸਾਡੇ ਵਰਗੇ ਕਿਸੇ ਚਤਰ ਬੰਦੇ ਤੋਂ ਸਿੱਖ।
1: ਉਹ ਜਾਣਦੇ ਤੇ ਤਾਂ ਜਾਣਦੇ, ਅਖੇ ਬੇਬੇ ਬੇਬੇ ਮੈਂ ਨਾਨਕੇ ਜਾਣਾ, ਕਹਿੰਦੀ ਰਹਿਣ ਦੇ ਪੁੱਤ ਪੇਕੇ ਤਾਂ ਮੇਰੇ ਹੀ ਆ, ਸੋ ਮੈਂ ਜਾਣਦਾ ਤੇਰੀ ਸੇਵਾ ਨੂੰ ਵੱਡਾ ਦਾਨ ਵੀਰ ਕਰਨ।
0: ਨਾ ਮੇਰੇ ਕਿੱਡਾ ਦਾਨ ਕਿਹਨੇ ਕਰਨਾ ਭਤੀਜ,
1: ਨਾ ਦਾਨ ਨੂੰ ਤੂੰ ਸੋਨੇ ਲੰਕਾ ਦਾਨ ਕਰਤੀ।
0: ਓਏ ਕਮਲਿਆ ਸੋਨੇ ਦਾ ਵੀ ਕੋਈ ਦਾਨ ਹੋਇਆ? ਓਏ ਸਵਾਦ ਤਾਂ ਜੇ ਮੇਰੇ ਵਾਂਗੂ ਕੋਈ ਸਰੀਰ ਦਾ ਹਿੱਸਾ ਦਾਨ ਕਰਨ ਨੂੰ ਸੋਚੇ।
1: ਚਾਚਾ ਤੂੰ ਕਿਹੜਾ ਸਰੀਰ ਦਾ ਹਿੱਸਾ ਦਾਨ ਕਰਨ ਬਾਰੇ ਸੋਚਿਆ?
0: ਓਏ ਭਤੀਜ ਮੈਂ ਸੋਚਿਆ ਕਿ ਸਨ 96 ਚ ਮੈਂ ਆਪਣੀਆਂ ਅੱਖਾਂ ਕਿਸੇ ਨੂੰ ਦਾਨ ਦੇ ਦੇ।
1: ਚਾਚਾ ਲੋਕੀ ਤਾਂ ਮਰਨ ਤੋਂ ਬਾਅਦ ਅੱਖਾਂ ਦਾਨ ਕਰਦੇ ਆ, ਤੂੰ ਜਿਉਂਦੇ ਜਾਗਦੇ ਕਰ ਦੇਣੀ ਆ?
0: ਬਿਲਕੁਲ,
1: ਭਰੀ ਜਵਾਨੀ ਚ।
0: ਆਹੋ,
1: ਨਾ ਬਾਕੀ ਦੀ ਜ਼ਿੰਦਗੀ ਤਕਲੀਫ ਨਹੀਂ ਕੱਟੇਗਾ?
0: ਹਾਏ ਸਿੱਧਰਾ, ਤਕਲੀਫ ਮੈਨੂੰ ਥੋੜਾ ਹੋਣੀ ਆ, ਤਕਲੀਫ ਤਾਂ ਉਹਨੂੰ ਹੋਣੀ ਆ ਜਿਹਨੂੰ ਅੱਖਾਂ ਦਾਨ ਕਰਨੀ ਆ।
1: ਕੀ ਮਤਲਬ?
0: ਅਧੀਆਂ ਪੀਤੇ ਵਾਲਾ ਤਾਂ ਖੋਲਦੀਆਂ ਨੀ। ਇਸੇ ਤਰ੍ਹਾਂ ਇੱਕ ਦਾਨੀ ਦੀ ਹੋਰ ਵਿਥਿਆ ਸੁਣ ਲਾ। ਆਂਦੇ ਆ ਇੱਕ ਜੱਟ ਕੋਲੇ ਵਲੈਤੀ ਗਾਂ ਸੀ, ਉਹ ਸੂੰਦੀ ਨਹੀਂ ਸੀ। ਉਹਨੇ ਸੋਚਿਆ ਵੀ ਸੂੰਦੀ ਤਾਂ ਹੈ ਨੀ, ਐਵੇਂ ਘਰੇ ਵਾਧੂ ਦਾ ਗੋਬਰ ਗੈਸ ਪਲਾਂਟ ਬੰਨਿਆ, ਇਹਦੇ ਨਾਲ ਉਹਦਾ ਚੰਗਾ ਗੁਆਂਢੀ ਪੰਡਿਤ ਨੂੰ ਦਾਨ ਕਰ ਦਿੰਦੇ ਆ, ਕਿਉਂਕਿ ਕਾਲੇ ਬਾਹਮਣ ਨੂੰ ਦਾਨ ਕੀਤਾ ਲੱਗਦਾ ਵੀ ਬੜਾ। ਲਓ ਜੀ ਉਹਨੇ ਪੰਡਿਤ ਨੂੰ ਗਊ ਦਾਨ ਕਰਤੀ, ਰੱਬ ਦੀ ਐਸੀ ਕਰਨੀ ਪੰਡਿਤ ਦੇ ਘਰੇ ਜਾ ਕੇ ਸੂਪੀ। ਓਏ ਹੋਏ ਹੋਏ, ਜੱਟ ਲੂਰੀਆਂ ਲੈਂਦਾ ਫਿਰੇ, ਅਖੇ ਪੱਠੇ ਪਾਉਣ ਨੂੰ ਅਸੀਂ ਮਰ ਗਏ ਤੇ ਦੁੱਧ ਪੀਣ ਨੂੰ ਕਾਲਾ ਬਾਹਮਣ, ਆਨੇ ਬਹਾਨੇ ਬਸ ਪੰਗਾ ਲੈਣ ਨੂੰ ਫਿਰਿਆ ਕਰੇ। ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਗੱਲ ਸੁਣੋ ਵੀ ਰਿਹਾ, ਆ ਪੰਡਤਾਂ ਦਾ ਭਾਸ਼ੀ ਤੇਰੇ ਨਾਲ ਪੜਦਾ? ਕਹਿੰਦਾ ਆਹੋ ਬਾਪੂ। ਕਹਿੰਦਾ ਜੇ ਔਖਾ ਹੁੰਦਾ ਹੁੰਦਾ ਲਫੜ ਮਾਰਾ ਕਰ ਸਾਲੇ। ਪੰਡਿਤ ਵਿਚਾਰਾ ਫੇਰ ਚੁੱਪ, ਚੱਲ ਕਾਹਨੂੰ ਲੜਨਾ, ਗਾਂ ਦਿੱਤੀ ਹੋਈ ਆ। ਜੱਟ ਨੂੰ ਹੋਰ ਗੁੱਸਾ ਚੜੇ ਵੀ ਇਹ ਤਾਂ ਲੜਦੇ ਹੀ ਨਹੀਂ। ਇੱਕ ਰਾਤੀ ਪਿਓ ਪੁੱਤਾਂ ਨੇ ਸਕੀਮ ਬਣਾ ਕੇ ਦਾਰੂ ਪੀ ਕੇ ਜੋੜ ਕੇ ਲੱਤਾਂ ਪੰਡਿਤ ਦੇ ਦਰਵਾਜ਼ੇ ਠਾ ਮਾਰੀਆਂ। ਅੰਦਰੋਂ ਪੰਡਿਤ ਬੋਲਿਆ ਕਿਹੜਾ ਬਈ? ਜੱਟ ਕਹਿੰਦਾ ਸਾਲਿਆ ਕੱਲ ਅਜੇ ਗਾਂ ਦਿੱਤੀ ਆ ਤੇ ਅੱਜ ਪੁੱਛਦਾ ਕਿਹੜਾ? ਖੋਲ ਮੁੰਡਿਆ ਸੰਗਲ।
1: ਚਾਚਾ ਫਿਰ ਲੈ ਆਏ ਘਰੇ?
0: ਭਾਈ ਕਾਹਦਾ ਲੈ ਆਏ ਘਰੇ, ਕਹਿੰਦੇ ਹੁੰਦੇ ਆ ਜਿਹੋ ਜਿਹੀਆਂ ਨੀਤਾਂ ਉਹੋ ਜਿਹੀਆਂ ਮਰਾਦਾਂ।
1: ਕਿਉਂ, ਕੀ ਗੱਲ ਹੋ ਗਈ?
0: ਕੀ ਹੋਣਾ ਸੀ, ਘਰੇ ਆਉਂਦੇ ਨੂੰ ਵੱਛਾ ਮਰ ਗਿਆ, ਗਾਂ ਦੁੱਧੋਂ ਭੱਜ ਗਈ। ਜੱਟ ਉਹਨੇ ਪੈਰੀ ਪੰਡਿਤ ਦੇ ਘਰੇ ਫਿਰ ਚਲਿਆ ਗਿਆ
1: ਗਾਂ ਮੁੜਨ।
0: ਓਏ ਕਾਹ ਨੂੰ? ਪੰਡਿਤ ਨੂੰ ਲੈਣ। ਜਾ ਕੇ ਕਹਿੰਦਾ ਸਾਡਾ ਵੱਛਾ ਮਰ ਗਿਆ। ਪੰਡਿਤ ਕਹਿੰਦਾ ਫਿਰ ਮੈਂ ਕੀ ਕਰਾਂ? ਕਹਿੰਦਾ ਮੇਰੇ ਨਾਲ ਘਰ ਚੱਲ। ਕਹਿੰਦਾ ਕਿਉਂ? ਕਹਿੰਦਾ ਤੇਰੀ ਸ਼ਕਲ ਬੱਚੇ ਨਾਲ ਮਿਲਦੀ ਆ, ਗਾਂ ਨੂੰ ਦਿਖਾ ਕੇ ਧਾਰ ਚੋਣੀ ਆ।
1: ਚਾਚਾ ਫੇਰ?
0: ਫੇਰ ਕੀ ਭਤੀਜ, ਫੇਰ ਉਹੀ ਸੀੜੀ ਸੀ ਆਪਾਂ ਆਉਂਦੇ ਸਾਲ ਨੂੰ ਗਾਂ ਫੇਰ ਨਾ ਸੂਬੇ। ਆਥਣ ਸਵੇਰੇ ਜੱਟੀ ਕਲੇਸ਼ ਕਰਿਆ ਕਰੇ, ਅਖੇ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਪੁੱਛੇ ਵੀ ਕਹਾਇਆ ਤੇ ਦੁੱਧ ਦਾ ਤੋਕਾ ਨਾ ਪੀਤਾ। ਜੱਟ ਵਿਚਾਰਾ ਦੁਖੀ ਹੋਇਆ, ਡੰਗਰ ਡਾਕਟਰ ਕੋਲ ਪਹੁੰਚ ਗਿਆ। ਅਖੇ ਜੀ ਕੀ ਦੱਸੀਏ, ਬੁਰੇ ਫਸੇ ਪਏ ਆ, ਉਧਰ ਜਨਾਨੀ ਲੜੀ ਜਾਂਦੀ ਆ, ਚੁੱਪ ਨੀ ਕਰਦੀ, ਇਧਰ ਸਾਡੀ ਗਾਂ ਨੀ ਬੋਲਦੀ। ਡਾਕਟਰ ਹੋਰ ਹੀ ਭੰਬਲ ਭੂਸੇ ਚ ਪੈ ਗਿਆ, ਉਹਨੂੰ ਪਤਾ ਨਾ ਲੱਗੇ ਵੀ ਕਿਹਨੂੰ ਚੁੱਪ ਕਰਾਉਣਾ ਤੇ ਕਿਹਨੂੰ ਬੋਲਣ ਲਾਉਣਾ। ਹਾਰ ਕੇ ਪੁੱਛਦਾ ਵੀ ਮੈਨੂੰ ਦੱਸ ਤਕਲੀਫ ਕਿਹਨੂੰ ਆ? ਕਹਿੰਦਾ ਜੀ ਗਾਂ ਦੁੱਧ ਦਾ ਤੋਕਾ ਨੀ ਦਿੰਦੀ, ਦੋ ਥਣ ਵੀ ਖੜੇ ਆ।
1: ਅੱਛਾ ਅੱਛਾ, ਮਸਟਾਈਟਿਸ ਹੋ ਗਿਆ।
0: ਡਾਕਟਰ ਪੁੱਛਦਾ ਤੂੰ ਆਏ ਦੱਸ ਕਿਸੇ ਨੂੰ ਪਹਿਲਾਂ ਦਿਖਾਇਆ ਸੀ? ਆਹੋ ਜੀ ਸਿਆਣੇ ਨੂੰ ਦਿਖਾਇਆ ਸੀ। ਕਹਿੰਦਾ ਫਿਰ ਹੁਣ ਕਮਲੇ ਕੋਲ ਕੀ ਕਰਨਾ? ਸਿਆਣੇ ਨੇ ਦੱਸ ਕੀ ਨੁਸਖਾ ਦਿੱਤਾ? ਉਹਨੇ ਜੀ ਥਣ ਖੋਲਣ ਨੂੰ ਵਿੱਚ ਪੈਨਸਲ ਮਾਰੀ, ਸਿੱਕਾ ਵਿੱਚ ਟੁੱਟ ਗਿਆ, ਬਾਹਰ ਨੀ ਨਿਕਲਦਾ, ਹੁਣ ਤੁਸੀਂ ਕੋਈ ਕਰੋ ਕਿਰਪਾ। ਡਾਕਟਰ ਕਹਿੰਦਾ ਸਿਆਣੇ ਨੇ ਤਾਂ ਸਿੱਕਾ ਵਿੱਚ ਤੋੜਤਾ, ਹੁਣ ਕਮਲੇ ਦਾ ਨੁਸਖਾ ਨੋਟ ਕਰ। ਕਹਿੰਦਾ ਜੀ ਕੀ? ਕਹਿੰਦਾ ਜਿਹੜੇ ਰਾਹੇ ਅੰਦਰ ਸਿੱਕਾ ਘੱਲਿਆ ਉਸੇ ਰਾਹੇ ਦੋ ਚਾਰ ਸਾਫ਼ ਕਾਗਜ਼ ਅੰਦਰ ਘੱਲ।
1: ਉਹ ਕਿਉਂ?
0: ਕਹਿੰਦਾ ਹੁਣ ਤਾਂ ਸਿੱਕਾ ਘਸ ਗਈ ਬਾਹਰ ਨਿਕਲੂ।
2: ਹਰਮਨ ਰੇਡੀਓ ਆਸਟ੍ਰੇਲੀਆ, ਤੁਹਾਡੇ ਅੰਗ ਸੰਗ।

0: ਮੇਰੇ ਵੀਰੋ ਭੈਣੋ ਬੱਚਿਓ ਬਜ਼ੁਰਗੋ ਤੇ ਭਾਬੀਓ ਦੇਸ਼ਾਂ ਵਿਦੇਸ਼ਾਂ ਚ ਬਸਦੇ ਸਾਰੇ ਪੰਜਾਬੀਓ ਪਿਆਰੇ ਪਿੰਡੂ ਸ਼ਹਿਰੀ ਸ਼ਾਦੀ ਸ਼ੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
0: ਮੇਰੇ ਵੀਰੋ ਭੈਣੋ ਬੱਚਿਓ ਬਜ਼ੁਰਗੋ ਤੇ ਭਾਬੀਓ ਦੇਸ਼ਾਂ ਵਿਦੇਸ਼ਾਂ ਚ ਬਸਦੇ ਸਾਰੇ ਪੰਜਾਬੀਓ ਪਿਆਰੇ ਪਿੰਡੂ ਸ਼ਹਿਰੀ ਸ਼ਾਦੀ ਸ਼ੁਦਾ ਛੜੇ ਤੇ ਕੁਆਰਿਓ ਝਗੜੇ ਛੱਡ ਕੇ ਦੋ ਮਿੰਟ ਹੱਸੋ
1: ਜੱਟਾਂ ਦੇ ਮੁੰਡੇ ਸਾਡੇ ਨਾਲ ਹੈਗੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
2: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
1: ਰੁਕਦੇ ਫੱਟਾਂ
3: ਯਾਰ ਪੋਟੀ ਸ਼ਾਹ ਓਏ ਕੱਲ ਤੇਰੇ ਮੈਂ ਵਿਆਹ ਦੀ ਮੂਵੀ ਦੇਖੀ
4: ਯਾਰ ਤੈਨੂੰ ਮੈਂ ਦੱਸਦਾ ਤਕਾਲਾ ਨੂੰ ਜਦੋਂ ਡੋਲੀ ਤੁਰਨ ਲੱਗੀ ਮੇਰੀਆਂ ਸਾਲੀਆਂ ਮੈਨੂੰ ਘੇਰ ਕੇ ਖੜ ਗਈਆਂ ਤੇ ਕਹਿੰਦੀਆਂ
5: ਚੰਦ ਪਰਾਗੇ ਆਈਏ ਜਾਈਏ ਚੰਦ ਪਰਾਗੇ ਸਮ ਪੈਰ ਮੇਰੀ ਏ ਸੋਨੇ ਵਰਗੀ ਲਾਈ ਨਾ ਜੀਜਾ ਕੰਮ ਤੂੰ ਲਾਈ ਨਾ ਜੀਜਾ ਕੰਮ
6: ਨਾ ਫਿਰ ਤੇ ਤੋਂ ਕੁਛ ਨਾ ਸਰਿਆ
4: ਲੈ ਮੈਂ ਖੜੇ ਨੇ ਆਪਣੇ ਦਿਮਾਗ ਦੇ ਵਿੱਚ ਛੰਦ ਘੜਿਆ ਮੈਂ ਕਿਹਾ ਸੁਣੋ ਵੀ ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਰੁਪਈਆ ਭੈਣ ਤੁਹਾਡੀ ਨੂੰ ਕੰਮ ਨਹੀਂ ਲਾਉਂਦੇ ਦਾਜ ਚ ਦੇ ਦਿਓ ਭਈਆ
7: ਸੁਣੋ ਤੇ ਸੁਣਾਓ ਅਰਬਨ ਰੇਡੀਓ
8: ਮੁਸ਼ਕਲ ਇਹ ਵੀ ਹੈ ਘੁੱਗੀ ਸਾਹਿਬ ਜਿਹੜਾ ਮਿਹਨਤ ਨਾਲ ਪੜ੍ਹਦਾ ਵੀ ਹੈ ਉਹਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਸਾਡਾ ਦੇਸ਼ ਗਰੀਬੀ ਬੇਰੋਜ਼ਗਾਰੀ ਅਨਪੜ੍ਹਤਾ ਊਚ ਨੀਚ ਦੀ ਦਲਦਲ ਵਿੱਚ ਧੱਸਦਾ ਹੀ ਜਾ ਰਿਹਾ ਕਈ ਦੇਸ਼ ਸਾਡੇ ਤੋਂ ਬਾਅਦ ਵਿੱਚ ਪੈਦਾ ਹੋਏ ਨੇ ਤੇ ਸਾਡੇ ਤੋਂ ਕਿੰਨੇ ਅੱਗੇ ਨਿਕਲ ਗਏ ਨੇ
9: ਅਸੀਂ ਲੋਕ ਵੇਲਾ ਨਹੀਂ ਨਾ ਵਿਚਾਰਦੇ ਦੀਪਕ ਰਾਜਾ ਜੀ ਸਹੀ ਟਾਈਮ ਤੇ ਗਲਤ ਫੈਸਲੇ ਲੈਂਦੇ ਆ ਲੈ ਇੱਕ ਮਿਸਾਲ ਸੁਣ
8: ਕੀ
9: 35,000 ਫੁੱਟ ਦੀ ਉਚਾਈ ਤੇ ਉੱਡਦਾ ਇੱਕ ਜਹਾਜ਼ ਕਰੈਸ਼ ਹੋ ਗਿਆ ਸਾਰੀਆਂ ਸਵਾਰੀਆਂ ਸਮੇਤ ਸਟਾਫ ਰੱਬ ਨੂੰ ਪਿਆਰੀਆਂ ਹੋ ਗਈਆਂ
8: ਅੱਛਾ
9: ਬਸ 3 ਬੰਦੇ ਬਜੇ ਇੱਕ ਆਪਣਾ ਪੰਜਾਬੀ ਭਾਊ ਸੀ ਇੱਕ ਜਪਾਨੀ ਤੇ ਇੱਕ ਇੰਗਲੈਂਡ ਦਾ ਛਤਰੀਆਂ ਖੋਲੀਆਂ ਥੱਲੇ ਆ ਕੇ ਡਿੱਗੇ
8: ਅੱਛਾ
9: ਥੱਲੇ ਆ ਕੇ ਵੇਖਿਆ ਕਿ ਟਾਪੂ ਚ ਡਿੱਗੇ
8: ਅੱਛਾ
9: ਚਾਰੇ ਪਾਸੇ ਦੂਰ ਦੂਰ ਤੱਕ ਪਾਣੀ ਨਿਕਲਣ ਦਾ ਰਸਤਾ ਹੀ ਕੋਈ ਨਹੀਂ
8: ਓਏ ਹੋਏ ਹੋਏ
9: ਹੁਣ 3-4 ਦਿਨ ਤੇ ਕਿਸੇ ਤਰੀਕੇ ਲੰਘੇ ਉਹਨਾਂ ਦੇ ਔਖੇ ਸੌਖੇ ਜਪਾਨੀ ਦਾ ਦਿਲ ਉਦਾਸ ਜਿਹਾ ਹੋ ਗਿਆ
8: ਅੱਛਾ
9: ਉਹ ਸਮਾਧੀ ਲਾ ਕੇ ਬਹਿ ਗਿਆ 5-7 ਦਿਨਾਂ ਬਾਅਦ ਉਹਦਾ ਈਸ਼ਟ ਪ੍ਰਗਟ ਹੋਇਆ
8: ਅੱਛਾ
9: ਕਹਿੰਦਾ ਬੋਲੋ ਬੇਟਾ ਕੀ ਚਾਹੀਦਾ ਮੰਗੋ ਜੋ ਮੰਗਣਾ
8: ਫਿਰ
9: ਉਹ ਕਹਿੰਦਾ ਬਾਬਾ ਜੀ ਮੰਗਣਾ ਤਾਂ ਹੋਰ ਕੁਛ ਨਹੀਂ ਬਸ ਮੈਨੂੰ ਤਾਂ ਮੇਰੇ ਬੱਚਿਆਂ ਕੋਲ ਮੇਰੇ ਵਤਨ ਲੈ ਚੱਲੋ ਮੇਰੇ ਘਰ ਲੈ ਚੱਲੋ ਮੇਰੇ ਲੋਕਾਂ ਚ ਲੈ ਚੱਲੋ
8: ਅੱਛਾ
9: ਬਾਬਾ ਜੀ ਨੇ ਮਾਰਿਆ ਮੰਤਰ ਨਾਲ ਹੀ ਅਗਲਾ ਆਪਣੇ ਘਰ ਪਹੁੰਚ ਗਿਆ ਬੱਚਿਆਂ ਚ ਇੰਗਲੈਂਡ ਵਾਲੇ ਨੂੰ ਵੀ ਸਕੀਮ ਸੋਚ ਗਈ
8: ਕੀ
9: ਉਹ ਵੀ ਸਮਾਧੀ ਲਾ ਕੇ ਬਹਿ ਗਿਆ
8: ਅੱਛਾ
9: ਤੇ 5-7 ਦਿਨਾਂ ਬਾਅਦ ਉਹਦੇ ਵੀ ਬਾਬਾ ਜੀ ਪ੍ਰਗਟ ਹੋਏ
8: ਅੱਛਾ
9: ਕਹਿੰਦੇ ਮੰਗੋ ਬੇਟਾ ਕੀ ਮੰਗਣਾ ਬਾਬੇ ਬਹੁਤ ਖੁਸ਼ ਉਹ ਕਹਿੰਦਾ ਬਾਬਾ ਜੀ ਕੁਛ ਨਹੀਂ ਚਾਹੀਦਾ ਦੁਨੀਆ ਦੀ ਕੋਈ ਚੀਜ਼ ਨਹੀਂ ਚਾਹੀਦੀ ਮੈਨੂੰ ਤਾਂ ਬਸ ਮੇਰੇ ਦੇਸ਼ ਲੈ ਚੱਲੋ ਮੇਰੇ ਬੱਚਿਆਂ ਚ ਮੇਰੇ ਲੋਕਾਂ ਚ ਲੈ ਚੱਲੋ
8: ਬਹੁਤ ਅੱਛੇ
9: ਉਹਦੇ ਬਾਬਾ ਜੀ ਨੇ ਵੀ ਮਾਰਿਆ ਮੰਤਰ ਨਾਲ ਹੀ ਅਗਲਾ ਉਥੋਂ ਗਾਇਬ 2 ਦਿਨ ਬਾਅਦ ਫਿਰ ਇਹੋ ਸਕੀਮ ਵਰਤੀ ਪੰਜਾਬੀ ਭਾਊ ਨੇ
8: ਕੀ
9: ਬਹਿ ਗਏ ਫਿਰ ਸਮਾਧੇ ਲਾ ਕੇ 5-7 ਦਿਨ ਦੀ ਭਗਤੀ ਤੋਂ ਬਾਅਦ ਬਾਬਾ ਜੀ ਪ੍ਰਗਟ ਹੋਏ ਬੋਲ ਬਈ ਪੁੱਤਰ ਕੀ ਚਾਹੀਦਾ ਬਾਬੇ ਬੜੇ ਪਰੇਸ਼ਾਨ ਆ ਉਹ ਤੇਰੇ ਤੋਂ ਉਹ ਕਹਿੰਦਾ ਬਾਬਾ ਜੀ ਆਪਾਂ ਨੂੰ ਹੋਰ ਕੁਛ ਨਹੀਂ ਜੇ ਚਾਹੀਦਾ ਐਵੇਂ ਬੋਰ ਹੋਣ ਡਏ ਆ ਉਹ ਦੋਵੇਂ ਭੂਤਣੀ ਦੇ ਫੇਰ ਵਾਪਸ ਲੈ ਆਓ
10: ਹੱਸਣ ਦਾ ਸਮਾਂ ਹੈ ਹਰਮਨ ਰੇਡੀਓ ਤੇ ਹਾਸਿਆਂ ਦੀ ਬਾਰਿਸ਼

0: ਆ ਤੇਰੇ ਕੋਲ ਤਾਂ ਮੁਸ਼ਕ ਹੀ ਬੜਾ ਮਾਰਦਾ ਆ, ਨਾਲੇ ਕੱਪੜੇ ਕਿੱਥੋਂ ਇੰਨੇ ਗਿੱਲੇ ਕਰ ਲਿਆ?
1: ਉਹ ਕੱਪੜੇ ਗਿੱਲੇ ਦੀ ਗੱਲ ਸੁਣ ਲਾ, ਮੈਂ ਤੈਨੂੰ ਕੀ ਦੱਸਾਂ, ਮੈਂ ਲੰਬੜਦਾਰਾਂ ਦੇ ਗਿਆ ਸੀ।
0: ਵੀ ਮਰ ਜਾਣੇ, ਉਹਨਾਂ ਦੇ ਕੁੱਤੇ ਬਹੁਤ ਵੱਡੇ ਵੱਡੇ ਨੇ।
1: ਐਡੇ ਕੁੱਤੇ ਵੀ ਉਹਨਾਂ ਨੇ, ਮੈਂ ਕਹਿੰਦਾ ਕੱਟੇ ਜਿੱਡਾ ਜਿੱਡਾ ਕੁੱਤੇ ਰੱਖਿਆ, ਪਤਾ ਨੀ ਕੀ ਕਰਦੇ ਆ।
0: ਵੇ ਅਮਲੀ, ਉਹ ਤਾਂ ਬੰਦੇ ਨੂੰ ਖਾ ਜਾਣਾ,
1: ਕੁਦਰਤੀ ਇੱਕ ਉਹਨਾਂ ਚੋਂ ਖੁੱਲ ਗਿਆ ਕੁੱਤਾ ਜੀ।
0: ਹਾਏ ਹਾਏ, ਫੇਰ
1: ਸ਼ਾਂਤੀ ਤਾਂ ਜਦੋਂ ਮੇਰੇ ਮਗਰ ਪੈਣ ਲੱਗਿਆ, ਸ਼ਾਂਤੀ ਭੀ ਦਾ ਦਰਵਾਜ਼ਾ ਵੀ ਉਹਨਾਂ ਦਾ ਖੁੱਲਾ ਸੀ, ਮੈਂ ਤਾਂ ਸਾਹਮਣੇ ਜਦੋਂ ਭੱਜਣ ਲੱਗਿਆ, ਸ਼ਾਂਤੀ ਅੰਦਰੋਂ ਉਹਨਾਂ ਦੀ ਬੁੜੀ ਨਿਕਲੀ, ਕਹਿੰਦੀ ਮੈਂ ਭੱਜਣਾ, ਮੈਂ ਭੱਜਣਾ, ਤੈਨੂੰ ਪਾੜ ਦੂ। ਮੈਂ ਸ਼ਾਂਤੀ ਉੱਥੇ ਹੀ ਕੰਧ ਦੇ ਨਾਲ ਨਾ ਮੁੜ ਜਾ ਬਣ ਕੇ ਬੈਠ ਗਈ।
0: ਚੰਗਾ ਹੋਇਆ ਭੱਜਣਿਆ,
1: ਉਹ ਚੰਗਾ ਕੀ ਸਵਾਹ ਹੋਇਆ, ਉਧਰੋਂ ਕੁੱਤਾ ਆਇਆ ਮੇਰੇ ਦੇ ਨਾਲ ਲੱਤ ਚੱਕ ਕੇ ਮੇਰੇ ਤੇ ਮੂਤਣ ਲੱਗ
0: ਗਿਆ।
1: ਮੈਂ ਫੇਰ ਕੀ ਕਰ ਰਹੀ ਸ਼ਾਂਤੀ, ਨਾ ਮੈਂ ਉੱਠਣ ਜੋਗਾ, ਨਾ ਮੈਂ ਭੱਜਣ ਜੋਗਾ, ਉਧਰੋਂ ਬੁੜੀ ਮੈਨੂੰ ਕਹੀ ਜਾਵੇ, ਕਹਿੰਦੀ ਵੇ ਭੱਜਣਿਆ ਹੁਣ ਆਈ ਬੈਠਾ ਰਹਿ, ਹਿੱਲੀ ਨਾ, ਇਹਨੂੰ ਆਪਦਾ ਕੰਮ ਕਰ ਲੈਣ ਦੇ।
2: ਸੁਣੋ ਤੇ ਸੁਣਾਓ ਅਰਬਨ ਰੇਡੀਓ।

0: ਕਹਿੰਦੀ ਵੇ ਭਜਨਿਆ ਹੁਣ ਆਈ ਬੈਠਾ ਰਹਿ ਹਿੱਲੀ ਨਾ, ਇਹਨੂੰ ਆਪਦਾ ਕੰਮ ਕਰ ਲੈਣ ਦੇ।
1: ਸੁਣੋ ਤੇ ਸੁਣਾਓ ਹਰਮਨ ਰੇਡੀਓ।

0: ਜੁਗਨੂੰ ਯਾਰ ਹਿੰਦੁਸਤਾਨ ਦੀ ਆਬਾਦੀ ਬਹੁਤ ਵੱਧ ਗਈ।
1: ਬਿਲਕੁਲ,
0: ਕੀ ਬਣੂਗਾ ਯਾਰ ਆਪਣੇ ਮੁਲਕ ਦਾ?
1: ਬਣਨਾ ਕੀ ਹੈ ਯਾਰ, ਮੈਂ ਵੀ ਕੱਲ ਇਹੀ ਸੋਚ ਰਿਹਾ ਸੀ ਕਿ ਘੱਟੋ ਘੱਟ ਮੈਂ ਤਾਂ ਆਪਣਾ ਯੋਗਦਾਨ ਪਾਵਾਂ ਆਬਾਦੀ ਘਟਾਉਣ ਚ।
0: ਬੰਦੇ ਮਾਰੇਗਾ?
1: ਨਹੀਂ ਨਹੀਂ, ਬੰਦੇ ਨੀ ਮਾਰਨੇ। ਕੱਲ ਮੈਂ ਸੋਚਿਆ ਕਿ ਆਪਣੇ ਮੁਲਕ ਦੀ ਆਬਾਦੀ ਬਹੁਤ ਵੱਧ ਗਈ, ਇਸ ਲਈ ਆਤਮ ਹੱਤਿਆ ਕਰੀਏ।
0: ਉਹ ਫਿਰ ਗੱਡੀ ਥੱਲੇ ਆ ਜਾਂਦਾ।
1: ਮੈਂ ਸੋਚਿਆ ਗੱਡੀਆਂ ਕਈ ਵਾਰੀ ਲੇਟ ਹੋ ਜਾਂਦੀਆਂ ਨੇ, ਕਿਸੇ ਨਵੇਂ ਤਰੀਕੇ ਨਾਲ ਮਰੀਏ।
0: ਉਹ ਫਿਰ ਖੂਹ ਛਾਲ ਮਾਰ ਕੇ ਮਰ ਜਾਂਦਾ।
1: ਮੈਂ ਸੋਚਿਆ ਫਿਰ ਵੀ ਇੰਨੀ ਮਾਡਰਨ ਦੁਨੀਆ ਛੱਡ ਕੇ ਜਾਣਾ ਹੈ, ਖੂਹ ਛਾਲ ਮਾਰ ਕੇ ਮਰਿਆ ਤਾਂ ਕੀ ਮਰਿਆ, ਲੋਕ ਕਹਿਣਗੇ ਤਾਂ ਤਰੀਕਾ 50 ਸਾਲ ਪੁਰਾਣਾ।
0: ਉਹ ਯਾਰ ਫਿਰ ਤੂੰ ਜ਼ਹਿਰ ਖਾ ਲੈਣੀ ਸੀ, ਜ਼ਹਿਰ ਤਾਂ ਬੰਦੇ ਨੂੰ ਛੱਡਦੀ ਨੀ।
1: ਪਰ ਮੈਨੂੰ ਇੰਡੀਆ ਦੀ ਜ਼ਹਿਰ ਤੇ ਯਕੀਨ ਨਹੀਂ, ਕਈ ਵਾਰੀ ਬੰਦੇ ਨੂੰ ਚੜਦੀ ਨੀ।
0: ਓਹੋ ਯਾਰ, ਫੇਰ ਤੂੰ ਪੁਲਿਸ ਦੀ ਮਦਦ ਲੈ ਲੈਂਦਾ।
1: ਮੈਂ ਸੋਚਿਆ ਕਾਹਨੂੰ ਇਲਾਕੇ ਦਾ ਅਮਨ ਕਾਨੂੰਨ ਭੰਗ ਕਰਨਾ, ਪੁਲਿਸ ਕੋਲ ਹੋਰ ਬਥੇਰੇ ਵੱਡੇ ਵੱਡੇ ਕੰਮ ਨੇ, ਐਵੇਂ ਛੋਟੇ ਜਿਹੇ ਕੰਮ ਪਿੱਛੇ ਨੂੰ ਕਾਹਨੂੰ ਤੰਗ ਕਰਨਾ।
0: ਕੋਈ ਫੈਸਲਾ ਕੀਤਾ ਵੀ ਕਿ ਨਹੀਂ? ਫਿਰ
1: ਮੈਂ ਸੋਚਿਆ ਜਾਂਦੇ ਜਾਂਦੇ ਕੋਈ ਨਵਾਂ ਕੰਮ ਕਰਾਂਗੇ, ਆਗਰੇ ਜਾ ਕੇ ਤਾਜ ਮਹਿਲ ਤੋਂ ਛਾਲ ਮਾਰ ਕੇ ਮਰਾਂਗੇ। ਮੈਂ ਆਗਰੇ ਗਿਆ, ਤਾਜ ਮਹਿਲ ਤੇ ਚੜਿਆ, ਛਾਲ ਮਾਰਨ ਲੱਗੇ ਸੀ ਕਿ ਇੱਕ ਬੰਦੇ ਨੇ ਪਿੱਛੋਂ ਮੇਰਾ ਹੱਥ ਫੜਿਆ।
0: ਕੀ ਕਹਿੰਦਾ ਉਹ?
1: ਉਹ ਕਹਿੰਦਾ ਇਹ ਗੱਲ ਗਲਤ ਹੈ, ਜੇ ਛਾਲ ਮਾਰਨੀ ਹੈ ਪਿੱਛੇ ਲਾਈਨ ਚ ਲੱਗੋ, ਮੈਂ 26 ਜਨਵਰੀ ਦਾ ਖੜਾ, ਅੱਜ 15 ਅਗਸਤ ਹੈ।
0: ਅੱਛਾ ਅੱਛਾ, ਇਹਦਾ ਮਤਲਬ ਤੂੰ ਮਰਨਾ ਕੈਂਸਲ ਕਰਤਾ?
1: ਕੈਂਸਲ ਨਹੀਂ ਕੀਤਾ, ਮੈਨੂੰ ਪਤਾ ਲੱਗਿਆ ਕਿ ਲਾਈਨ ਚ ਲੱਗਣ ਵਾਸਤੇ ਵੀ ਪਰਚੀ ਕਟਾਉਣੀ ਪੈਂਦੀ ਹੈ। ਆਹ ਹਾਲ ਹੈ ਇਸ ਮੁਲਕ ਦਾ ਯਾਰ, ਮਰਨ ਵਾਸਤੇ ਵੀ ਬੁਕਿੰਗ ਕਰਾਉਣੀ ਪੈਂਦੀ ਹੈ।
2: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਪੰਜਾਬੀ
3: ਜਿਸ ਦਿਨ ਖਾਵਾਂਗੇ, ਜਿਸ ਦਿਨ ਅਸੀਂ ਆਪਦਾ ਸਬਰ ਤੇ ਸੰਤੋਖ

0: ਬਾਂਤੀ ਇੱਧਰ ਕੀ ਹੁਣ ਗੋਲ ਗੱਪੇ ਖਾਂਦੀ ਤੁਰੀ ਫਿਰਦੀ ਆ, ਸੂਰਜ ਛਿਪਣ ਵਾਲਾ ਹੋਇਆ ਤੇ ਹੁਣ ਜਾਣਾ ਨੀ।
1: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋ। ਉਹ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇੱਥੋਂ ਕਿੱਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ। ਪੰਜਾਬੀ ਫਰਨੀਚਰ? ਜੀ ਹਾਂ, ਪੰਜਾਬੀ ਫਰਨੀਚਰ ਇੱਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇੱਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇੱਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ। ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਸਤਿ ਸ੍ਰੀ ਅਕਾਲ। ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪੰਜਾਬ ਅਤੇ ਭਾਰਤੀ ਮਹਾਦੀਪ ਦੀਆਂ ਸੰਖੇਪ ਖਬਰਾਂ ਦਾ ਬੁਲੇਟਿਨ ਪੇਸ਼ ਕਰ ਰਹੀ ਹੈ। ਪਹਿਲਾਂ ਚੋਣਵੀਆਂ ਖਬਰਾਂ।
5: ਨਸ਼ਾ ਵਿਰੋਧੀ ਕਾਰਕੁਨ ਲਈ ਇਨਸਾਫ਼, ਵਿਰੋਧੀ ਧਿਰਾਂ ਵੱਲੋਂ ਪੰਜਾਬ ਬੰਦ ਦੀ ਹਮਾਇਤ, ਚੋਣਾਂ ਖਰੀਦ ਵਿਚ ਨਮੀਟਰ ਦੀਆਂ ਖਾਮੀਆਂ ਤੇ ਕਿਸਾਨਾਂ ਨੇ ਉਠਾਏ ਸਵਾਲ, ਕੋਟਕਪੁਰਾ ਚ ਸਿੱਖ ਜਥੇਬੰਦੀਆਂ ਨੇ ਲਾਨਤ ਦਿਵਸ ਮਨਾਇਆ, ਪੰਜਾਬ ਸਪੀਕਰ ਸੰਧਵਾਂ ਨੂੰ ਸ਼ਰਮ ਦਾ ਪੱਤਰ ਸੌਂਪਿਆ, ਲਿੰਕ ਰੋਡਾਂ ਦੇ 5700 ਕਿਲੋਮੀਟਰ ਮੰਡੀ ਬੋਰਡ ਨੂੰ ਤਬਾਦਲੇ ਤੇ PWD ਇੰਜਨੀਅਰਾਂ ਦੀ ਚਿੰਤਾ, ਭਾਜਪਾ ਚੋਣਾਂ ਤੋਂ ਪਹਿਲਾਂ SIR ਵਿਰੁੱਧ ਜਵਾਬੀ ਮੁਹਿੰਮ ਨੂੰ ਲੋਕਾਂ ਤੱਕ ਲੈ ਕੇ ਜਾਵੇਗੀ, ਜੰਤਰ ਮੰਤਰ ਤੇ ਸੁਰੱਖਿਆ ਉਲੰਘਣਾ, 10 ਗ੍ਰਿਫ਼ਤਾਰ, 5 ਦਿਨਾਂ ਦੀ ਹਿਰਾਸਤ ਵਿਚ ਭੇਜਿਆ ਗਿਆ। ਹੁਣ ਖ਼ਬਰਾਂ ਵਿਸਥਾਰ ਨਾਲ।
3: ਨਸ਼ਾ ਵਿਰੋਧੀ ਕਾਰਕੁਨ ਲਈ ਇਨਸਾਫ਼, ਵਿਰੋਧੀ ਧਿਰਾਂ ਵੱਲੋਂ ਪੰਜਾਬ ਬੰਦ ਦੀ ਹਮਾਇਤ। ਅੱਜ ਵਿਰੋਧੀ ਧਿਰਾਂ ਦੇ ਆਗੂਆਂ ਨੇ ਮਾਨਸਾ, ਜਿੱਥੇ ਇੱਕ ਕੈਮਿਸਟ ਵੱਲੋਂ ਪਰਵਿੰਦਰ ਸਿੰਘ ਚੋਟਾ ਦਾ ਕਤਲ ਕਰ ਦਿੱਤਾ ਗਿਆ ਸੀ ਦੇ ਪਰਿਵਾਰ ਦਾ ਸਾਥ ਦਿੱਤਾ, ਇਨਸਾਫ਼ ਦੀ ਮੰਗ ਕੀਤੀ ਅਤੇ ਵੀਰਵਾਰ ਨੂੰ ਚੋਟਾ ਦੇ ਪਿਤਾ ਤੇ ਇੱਕ ਐਕਸ਼ਨ ਕਮੇਟੀ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕੀਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ਚੋਟਾ ਨੂੰ ਸ਼ਹੀਦ ਦੱਸਿਆ ਅਤੇ ਨਸ਼ਾ ਵਿਰੋਧੀ ਲੜਾਈ ਦੀ ਸ਼ਲਾਘਾ ਕੀਤੀ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੋਸ ਪ੍ਰਦਰਸ਼ਨ ਵਿਚ ਹਿੱਸਾ ਲਿਆ ਅਤੇ ਪੰਜਾਬੀਆਂ ਨੂੰ ਸੂਬੇ ਦੇ ਨੌਜਵਾਨਾਂ ਤੇ ਭਵਿੱਖ ਨੂੰ ਬਚਾਉਣ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਪਰਿਵਾਰ ਦੇ ਸੱਦੇ ਦਾ ਸਮਰਥਨ ਕਰਦਿਆਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ਤੇ ਸੰਕਟ ਨਾਲ ਨਜਿੱਠਣ ਵਿਚ ਨਾਕਾਮ ਰਹਿਣ ਦਾ ਦੋਸ਼ ਲਾਇਆ। ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਨੇ ਵੀ ਪਰਿਵਾਰ ਅਤੇ ਇਨਸਾਫ਼ ਮੰਗਣ ਵਾਲਿਆਂ ਨਾਲ ਇਕਮੁੱਠਤਾ ਪ੍ਰਗਟਾਈ। ਉਨ੍ਹਾਂ ਦੋਸ਼ ਲਾਇਆ ਕਿ ਸਿਆਸੀ ਆਗੂਆਂ ਅਤੇ ਪੁਲਿਸ ਦੇ ਕੁਝ ਵਰਗਾਂ ਦੀ ਕਥਿਤ ਸਰਪ੍ਰਸਤੀ ਹੇਠ ਨਸ਼ਾ ਤਸਕਰੀ ਫੈਲ ਰਹੀ ਹੈ ਅਤੇ ਸੂਬਾ ਸਰਕਾਰ ਤੇ ਤਸਕਰਾਂ ਵਿਰੁੱਧ ਪ੍ਰਭਾਵੀ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ। ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੋਟਾ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਲੜਨ ਵਾਲਾ ਯੋਧਾ ਦੱਸਿਆ। ਦੁਖੀ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਕਾਰਕੁਨ ਦੀ ਮੌਤ ਨੇ ਨਸ਼ਾ ਮੁਕਤ ਪੰਜਾਬ ਚਾਹੁਣ ਵਾਲੇ ਹਰ ਵਿਅਕਤੀ ਨੂੰ ਹਿਲਾ ਦਿੱਤਾ ਹੈ। ਵੜਿੰਗ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲਿਆਂ ਦੀ ਰਾਖੀ ਕਰਨ ਵਿਚ ਸਰਕਾਰ ਦੀ ਨਾਕਾਮੀ ਤੇ ਵੀ ਸਵਾਲ ਚੁੱਕੇ ਅਤੇ ਵਾਅਦਾ ਕੀਤਾ ਕਿ ਚੋਟਾ ਦੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰਹੇਗੀ। ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਚੋਟਾ ਦੇ ਕਤਲ ਨੂੰ ਪੰਜਾਬ ਦੀ ਰੂਹ ਤੇ ਹਮਲਾ ਕਰਾਰ ਦਿੱਤਾ। ਅਕਾਲੀ ਦਲ ਦੇ ਆਗੂ ਤਰਸੇਮ ਸਿੰਘ, ਜੋ ਕਿ ਖਡੂਰ ਸਾਹਿਬ ਦੇ ਜੇਲ੍ਹ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਹਨ, ਨੇ ਪਰਿਵਾਰ ਦੇ ਨੁਕਸਾਨ ਦੇ ਬਾਵਜੂਦ ਨਸ਼ਾ ਬੁਰਾਈ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਲਈ ਚੋਟਾ ਦੇ ਪਿਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਦਾ ਸਮਰਥਨ ਕੀਤਾ।
5: ਮੰਡੀਆਂ ਵਿਚ ਵੱਖ ਵੱਖ ਏਜੰਸੀਆਂ ਵੱਲੋਂ ਵੱਖੋ ਵੱਖਰੇ ਮਸ਼ੀਨਾਂ ਨਾਲ ਝੋਨੇ ਦੀ ਨਮੀ ਦੀ ਜਾਂਚ ਕਰਦੇ ਸਮੇਂ ਆ ਰਹੀਆਂ ਗੜਬੜੀਆਂ ਕਾਰਨ ਕਿਸਾਨ ਪ੍ਰੇਸ਼ਾਨ ਹਨ। ਇਨ੍ਹਾਂ ਗੜਬੜੀਆਂ ਕਾਰਨ ਖਰੀਦ ਪ੍ਰਕਿਰਿਆ ਵਿਚ ਮੁਸ਼ਕਲਾਂ ਤੇ ਨੁਕਸਾਨ ਹੋ ਰਿਹਾ ਹੈ, ਜੋ ਕਿ ਚੱਲ ਰਹੀ ਝੋਨਾ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਆਰਥਿਕ ਬੋਝ ਬਣ ਰਿਹਾ ਹੈ। ਕਈ ਵਾਰ ਇਕੋ ਝੋਨੇ ਦੀ ਨਮੀ ਇਕ ਮਸ਼ੀਨ ਚ 22% ਆਉਂਦੀ ਹੈ ਤੇ ਦੂਜੀ ਚ 16%। ਕੇਂਦਰੀ ਨਿਯਮਾਂ ਅਨੁਸਾਰ ਝੋਨੇ ਵਿਚ ਨਮੀ ਦੀ ਮਾਤਰਾ 17% ਤੋਂ ਵੱਧ ਨਹੀਂ ਹੋਣੀ ਚਾਹੀਦੀ, ਪਰ ਅਜਿਹੀਆਂ ਵੱਖੋ ਵੱਖਰੀਆਂ ਰਿਪੋਰਟਾਂ ਕਾਰਨ ਝੋਨਾ ਰੱਦ ਹੁੰਦਾ ਹੈ ਜਾਂ ਰੇਟ ਘਟਾ ਦਿੱਤਾ ਜਾਂਦਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਮੰਡੀ ਬੋਰਡ ਨੂੰ ਹੀ ਨਮੀ ਚੈੱਕ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ 17% ਤੋਂ ਵੀ ਪਿਛਤ ਤੱਕ ਨਮੀ ਦੀ ਛੋਟ ਦੇਣ ਦੀ ਮੰਗ ਕੀਤੀ ਹੈ, ਖਾਸਕਰ ਜਦੋਂ ਬੇਮੌਸਮੀ ਮੀਂਹ ਤੁੰਦ ਜਾਂ ਕੰਬਾਈਨਾਂ ਨਾਲ ਲੇਟ ਵਾਢੀ ਹੋਵੇ, ਕਿਉਂਕਿ ਤਾਜ਼ਾ ਵਾਢੇ ਝੋਨੇ ਵਿਚ ਜ਼ਿਆਦਾ ਨਮੀ ਹੁੰਦੀ ਹੈ ਤੇ ਕਿਸਾਨਾਂ ਕੋਲ ਝੋਨਾ ਸੁਕਾਉਣ ਦਾ ਪ੍ਰਬੰਧ ਨਹੀਂ ਹੁੰਦਾ। ਜ਼ਿਲ੍ਹਾ ਮੰਡੀ ਅਫਸਰ ਲੁਧਿਆਣਾ ਨੇ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਮੀਟਰ ਹੀ ਕਾਨੂੰਨੀ ਤੇ ਆਖਰੀ ਮੰਨੇ ਜਾਂਦੇ ਹਨ, ਜਿਨ੍ਹਾਂ ਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ PAU ਨੇ ਕੈਲੀਬਰੇਟ ਕੀਤਾ ਹੈ।
3: ਕੋਟਕਪੁਰਾ ਚ ਸਿੱਖ ਜਥੇਬੰਦੀਆਂ ਨੇ ਲਾਹਨਤ ਦਿਵਸ ਮਨਾਇਆ। ਪੰਜਾਬ ਸਪੀਕਰ ਸੰਧਵਾ ਨੂੰ ਸ਼ਰਮ ਦਾ ਪੱਤਰ ਸੌਂਪਿਆ। ਅੱਜ ਬੇਅਦਬੀ ਦੀਆਂ ਘਟਨਾਵਾਂ, ਜਿਨ੍ਹਾਂ ਨੂੰ 11 ਸਾਲ ਬੀਤ ਗਏ ਹਨ, ਅਤੇ ਬਹਿਬਲ ਕਲਾਂ ਤੇ ਕੋਟਕਪੁਰਾ ਵਿਖੇ ਹੋਈ ਪੁਲਿਸ ਫਾਇਰਿੰਗ ਦੇ ਮਾਮਲੇ ਚ ਸਿੱਖ ਜਥੇਬੰਦੀਆਂ ਵੱਲੋਂ ਇਨਸਾਫ ਨਾ ਮਿਲਣ ਤੇ ਮੌਜੂਦਾ ਆਪ ਸਰਕਾਰ ਸਮੇਤ ਪਿਛਲੀਆਂ ਸਰਕਾਰਾਂ ਤੇ ਦੋਸ਼ ਲਾਉਂਦਿਆਂ ਇੱਥੋਂ ਦੇ ਮੁੱਖ ਚੌਕ ਚ ਲਾਹਨਤ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਦਰਬਾਰੀ ਖਾਲਸਾ ਦੇ ਮੁਖੀ ਤੇ ਸਿੱਖ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕੀਤੀ। ਇਸ ਮੌਕੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ, ਕੋਟਕਪੁਰਾ ਕਾਂਗਰਸ ਆਗੂ ਅਜੈਪਾਲ ਸਿੰਘ ਸੰਧੂ ਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ, ਜਿੱਥੇ ਮਾਝੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ 10 ਪੰਨਿਆਂ ਦਾ ਸ਼ਰਮ ਪੱਤਰ ਪੜ ਕੇ ਸੁਣਾਇਆ, ਜਿਸ ਦੀ ਇਕ ਕਾਪੀ ਸਰਕਾਰ ਨੂੰ ਸੌਂਪਣ ਲਈ ਸੰਧਵਾਂ ਨੂੰ ਦਿੱਤੀ ਗਈ। ਇਸ ਸ਼ਰਮ ਪੱਤਰ ਅਨੁਸਾਰ, ਜੋ ਕਿ 14 ਅਕਤੂਬਰ 2026 ਦੀ ਮਿਤੀ ਦਾ ਹੈ, ਸੰਗਠਨ ਹਰ ਸਾਲ 14 ਅਕਤੂਬਰ 2015 ਨੂੰ ਕੋਟਕਪੁਰਾ ਅਤੇ ਬਹਿਬਲ ਕਲਾਂ ਵਿਖੇ ਹੋਈ ਪੁਲਿਸ ਕਾਰਵਾਈ ਦੀ ਯਾਦ ਚ ਇਹ ਦਿਵਸ ਮਨਾਉਂਦਾ ਹੈ, ਅਤੇ ਇਹ ਪੱਤਰ ਮੁੱਖ ਮੰਤਰੀ ਮਾਨ ਤੇ ਸਰਕਾਰ ਚ ਆਉਣ ਤੋਂ ਬਾਅਦ ਮੁੱਦੇ ਨੂੰ ਭੁੱਲ ਜਾਣ ਦਾ ਦੋਸ਼ ਲਾਉਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਸੇਵਾ ਮੁਕਤ IG ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਨ੍ਹਾਂ ਨੇ ਪਿਛਲੀ ਸਰਕਾਰ ਅਧੀਨ ਜਾਂਚ ਕੀਤੀ ਸੀ, ਉਨ੍ਹਾਂ ਨੂੰ ਸਿਰਫ ਚੋਣਾਂ ਜਿੱਤਣ ਲਈ ਬ੍ਰਾਂਡ ਵਜੋਂ ਵਰਤਿਆ ਗਿਆ ਅਤੇ ਬਾਅਦ ਵਿਚ ਵਿਧਾਨ ਸਭਾ ਵਿਚ ਬੋਲਣ ਦਾ ਮੌਕਾ ਤੱਕ ਨਹੀਂ ਦਿੱਤਾ ਗਿਆ।
5: ਪੰਜਾਬ ਵਿਚ 5700 ਕਿਲੋਮੀਟਰ ਲਿੰਕ ਸੜਕਾਂ ਦੇ ਕੰਟਰੋਲ ਉੱਤੇ ਲੜਾਈ ਤੇਜ਼ ਹੋ ਗਈ ਹੈ, ਜਿਸ ਵਿਚ ਪਬਲਿਕ ਵਰਕਸ ਡਿਪਾਰਟਮੈਂਟ ਦੇ ਇੰਜੀਨੀਅਰਾਂ ਨੇ 10 ਮੰਡੀਆਂ ਨੂੰ ਪੰਜਾਬ ਮੰਡੀ ਬੋਰਡ ਨੂੰ ਤਬਦੀਲ ਕਰਨ ਤੋਂ ਰੋਕਣ ਲਈ ਮੁੱਖ ਮੰਤਰੀ ਦੇ ਦਖਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਡੀ ਬੋਰਡ PWD ਨਾਲੋਂ ਜ਼ਿਆਦਾ ਰੇਟਾਂ ਉੱਤੇ ਟੈਂਡਰ ਦਿੰਦਾ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਉੱਤੇ ਬੋਝ ਪੈ ਸਕਦਾ ਹੈ, ਬੁਨਿਆਦੀ ਢਾਂਚੇ ਦਾ ਡੁਪਲੀਕੇਸ਼ਨ ਹੋ ਸਕਦਾ ਹੈ ਅਤੇ ਸੜਕਾਂ ਦੀ ਦੇਖਭਾਲ ਵਿਚ ਰੁਕਾਵਟ ਆ ਸਕਦੀ ਹੈ। ਇੰਜੀਨੀਅਰਾਂ ਨੇ ਇਹ ਵੀ ਸਵਾਲ ਉਠਾਇਆ ਹੈ ਕਿ ਇਹ ਫੈਸਲਾ ਸਿਖਰ ਕਮੇਟੀ ਦੀ ਪ੍ਰਵਾਨਗੀ ਤੋਂ ਬਿਨਾਂ ਕਿਵੇਂ ਲਿਆ ਗਿਆ, ਜਿਸ ਨੇ PWD ਅਤੇ ਮੰਡੀ ਬੋਰਡ ਵਿਚਕਾਰ ਲਿੰਕ ਸੜਕਾਂ ਦੇ ਕੰਮਾਂ ਦੀ ਲਗਭਗ 50:50 ਵੰਡ ਕੀਤੀ ਸੀ। ਉਨ੍ਹਾਂ ਦਾ ਤਰਕ ਹੈ ਕਿ PWD ਕੋਲ ਪਹਿਲਾਂ ਹੀ ਤਕਨੀਕੀ ਮਨੁੱਖੀ ਸ਼ਕਤੀ, ਫੀਲਡ ਇਨਫਰਾਸਟ੍ਰਕਚਰ ਤੇ ਟੈਂਡਰ ਨਿਗਰਾਨੀ, ਗੁਣਵੱਤਾ ਕੰਟਰੋਲ ਅਤੇ ਰੱਖ ਰਖਾਅ ਲਈ ਸਥਾਪਿਤ ਪ੍ਰਣਾਲੀਆਂ ਮੌਜੂਦ ਹਨ, ਜਿਸ ਕਾਰਨ ਕਰਮਚਾਰੀ ਅਤੇ ਸੰਬੰਧਿਤ ਸਟਾਫ ਦਾ ਨੁਕਸਾਨ ਹੋ ਸਕਦਾ ਹੈ।
3: ਭਾਜਪਾ ਚੋਣਾਂ ਤੋਂ ਪਹਿਲਾਂ SIR ਵਿਰੁੱਧ ਜਵਾਬੀ ਮੁਹਿੰਮ ਨੂੰ ਲੋਕਾਂ ਤੱਕ ਲੈ ਕੇ ਜਾਵੇਗੀ। ਭਾਜਪਾ ਵਿਰੋਧੀ ਧਿਰ ਦੇ ਚੋਣ ਕਮਿਸ਼ਨ ਦੇ ਮੁੱਦੇ ਤੇ ਚੱਲ ਰਹੇ ਅੰਦੋਲਨ ਦਾ ਮੁਕਾਬਲਾ ਕਰਨ ਲਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਖਾਸ ਕਰਕੇ UP ਵਿਚ ਆਪਣੇ ਵਿਰੋਧੀਆਂ ਦੇ ਤਰਕ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿਚ ਇਕ ਮੁਹਿੰਮ ਸ਼ੁਰੂ ਕਰੇਗੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਆਉਣ ਵਾਲੇ ਦਿਨਾਂ ਵਿਚ ਇਸ ਕਾਰਜ ਦਾ ਵੇਰਵੇ ਨੂੰ ਅੰਤਿਮ ਰੂਪ ਦੇਣਗੇ। 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਰਾਹੁਲ ਦੇ ਵੋਟ ਚੋਰੀ ਦੇ ਦੋਸ਼ ਨੇ ਕਾਫੀ ਚਰਚਾ ਖਿੱਚੀ ਸੀ। ਇੱਕ ਭਾਜਪਾ ਅਧਿਕਾਰੀ ਨੇ ਕਿਹਾ ਇਹ ਦੱਸਦਿਆਂ ਕਿ ਉਹ ਇਸ ਮੁਕਾਬਲੇ ਵਿੱਚ ਹਮਦਰਦ ਹੋਣਗੇ। ਪਾਰਟੀ ਸੂਤਰਾਂ ਨੇ ਕਿਹਾ ਕਿ ਸਾਰੇ ਅਸਲ ਵੋਟਰਾਂ ਨੂੰ ਚੋਣ ਸੂਚੀ ਵਿੱਚ ਸ਼ਾਮਲ ਕਰਨ ਲਈ ਕਾਫੀ ਪ੍ਰਬੰਧ ਹਨ। ਵਿਰੋਧੀ ਧਿਰ ਦੇ ਅੰਦੋਲਨ ਤੇ ਪਹਿਲੀ ਵਾਰ ਟਿੱਪਣੀ ਕਰਦਿਆਂ ਸ਼ਾਹ ਨੇ ਰਾਹੁਲ ਤੇ ਨਿਸ਼ਾਨਾ ਵਿੰਨਿਆ, ਇਹ ਕਹਿੰਦਿਆਂ ਕਾਂਗਰਸ ਦੀਆਂ ਹਾਰਾਂ ਲਈ ਤੁਸੀਂ ਜ਼ਿੰਮੇਵਾਰ ਹੋ, ਨਾ ਕਿ SIR ਜਦੋਂ ਤੋਂ ਤੁਸੀਂ ਕਾਂਗਰਸ ਦੇ ਮੁੱਖ ਆਗੂ ਵਜੋਂ ਉਭਰੇ, ਫਿਰ ਪ੍ਰਧਾਨ ਬਣੇ ਅਤੇ ਵਿਰੋਧੀ ਧਿਰ ਦੇ ਆਗੂ ਬਣੇ, ਉਦੋਂ ਤੋਂ ਕਾਂਗਰਸ ਲਗਾਤਾਰ ਚੋਣਾਂ ਹਾਰ ਰਹੀ ਹੈ।
5: ਜੰਤਰ ਮੰਤਰ ਤੇ ਸੁਰੱਖਿਆ ਉਲੰਘਣਾ, 10 ਗ੍ਰਿਫਤਾਰ, 5 ਦਿਨਾਂ ਦੀ ਹਿਰਾਸਤ ਵਿਚ ਭੇਜਿਆ ਗਿਆ। ਪੁਲਿਸ ਨੇ ਦੱਸਿਆ ਕਿ ਕਾਨੂੰਨ ਦੀ ਵਾਰ ਵਾਰ ਉਲੰਘਣਾ ਅਤੇ ਸ਼ਾਂਤੀ ਭੰਗ ਕਰਨ ਦੀਆਂ ਚਿੰਤਾਵਾਂ ਕਾਰਨ ਰਾਂਕਾ, ਦਾਸ ਅਤੇ ਸ਼ਿੰਦੇ ਨਾਮ ਦੇ ਵਿਅਕਤੀਆਂ ਨੂੰ 1 ਸਾਲ ਲਈ ਬੰਦਿਸ਼ਾਂ ਹੇਠ ਰੱਖਿਆ ਗਿਆ ਹੈ, ਜਿਸ ਤਹਿਤ ਉਨ੍ਹਾਂ ਨੂੰ ਜਦੋਂ ਵੀ ਇਨਵੈਸਟੀਗੇਟਿੰਗ ਅਫਸਰ ਬੁਲਾਉਣ ਪੇਸ਼ ਹੋਣਾ ਪਵੇਗਾ ਅਤੇ ਸ਼ਹਿਰ ਛੱਡਣ ਤੋਂ ਪਹਿਲਾਂ ਪੁਲਿਸ ਨੂੰ ਸੂਚਿਤ ਕਰਨਾ ਪਵੇਗਾ। ਪੁਲਿਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਡਰ ਸੀ ਕਿ ਇਹ ਵਿਅਕਤੀ ਦੂਜਿਆਂ ਨੂੰ ਵੀ ਭੜਕਾ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਰੋਕਥਾਮ ਦੇ ਉਪਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਜੰਤਰ ਮੰਤਰ ਵਿਖੇ ਸੀ JP ਦੇ ਨੁਮਾਇੰਦਿਆਂ ਵੱਲੋਂ ਗੇਟ ਟੱਪਣ ਤੇ ਝੰਡਾ ਲਹਿਰਾਉਣ ਦੀਆਂ ਵੀਡੀਓ ਵੀ ਪੇਸ਼ ਕੀਤੀਆਂ ਤੇ ਇਕ ਦੂਜੀ FIR ਸੰਸਦ ਮਾਰਗ ਥਾਣੇ ਵਿਚ ਭਾਰਤੀ ਨਿਆਂ ਸਹਿਤਾ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਦਰਜ ਕੀਤੀ ਗਈ ਹੈ, ਜਦੋਂ ਕਿ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਖਿਲਾਫ ਦਿੱਲੀ ਹਾਈ ਕੋਰਟ ਜਾਣਗੇ।
4: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
3: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ WhatsApp ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।

0: Carmen Radio
1: 24/7.
2: ਪੇਤ ਬਾਰੇ ਭਾਰਤ ਦੀ ਕਹਾਵਤ ਹੈ ਕਿ ਇਹ ਸਿਰਫ ਕੁੱਬਾ ਹੀ ਜਾਣਦਾ ਹੈ ਕਿ ਉਸਨੇ ਕਿਹੜੇ ਪਾਸੇ ਸੌਣਾ ਹੈ।

ਹਾਰ ਜਿੱਤ ਬਾਰੇ ਅਫਰੀਕਾ ਦੀ ਕਹਾਵਤ ਹੈ ਕਿ ਜਿੱਤ ਦੇ ਸੋ ਬਾਪ ਹੁੰਦੇ ਹਨ ਅਤੇ ਹਾਰ ਯਤੀਮ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ।

ਸਤਿ ਸ੍ਰੀ ਅਕਾਲ ਜੀ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਗੀਤ ਸਾਡੇ ਮਿਆਰ ਤੇ ਖਰਾ ਨਹੀਂ ਉਤਰਦਾ ਤਾਂ ਗੀਤ ਦੇ ਬੋਲ ਅਤੇ ਟਾਈਮ ਈਮੇਲ ਜਾਂ ਮੈਸੇਜ ਰਾਹੀਂ ਸਾਨੂੰ ਦੱਸੋ, ਅਸੀਂ ਚੰਗੀ ਬ੍ਰੌਡਕਾਸਟਿੰਗ ਲਈ ਵਚਨਬੱਧ ਹਾਂ। ਹਰਮਨ ਰੇਡੀਓ ਆਸਟ੍ਰੇਲੀਆ।

0: 24 ਘੰਟੇ 7 ਦਿਨ।
1: ਇੱਕ ਅਮਰੀਕੀ ਕਹਾਵਤ ਅਨੁਸਾਰ ਅੱਧਖੜ ਉਮਰ ਕੀ ਹੁੰਦੀ ਹੈ? ਅੱਧਖੜ ਉਮਰ ਵਿੱਚ ਬੰਦੇ ਨੂੰ ਚੰਗੀ ਲੱਗਣ ਵਾਲੀ ਹਰ ਗੱਲ ਜਾਂ ਤਾਂ ਗੈਰ ਕਾਨੂੰਨੀ ਹੁੰਦੀ ਹੈ ਜਾਂ ਅਨੈਤਿਕ ਜਾਂ ਫਿਰ ਮੋਟਾਪਾ ਵਧਾਉਣ ਵਾਲੀ। ਚੰਗੇ ਵਿਚਾਰਾਂ ਲਈ ਜੁੜੇ

0: ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹਾਰਦਿਕ ਸਵਾਗਤ। ਦੋਸਤੋ, ਅੱਜ ਗੱਲਬਾਤ ਕਰਾਂਗੇ 15 ਅਕਤੂਬਰ ਨਾਲ ਸੰਬੰਧਿਤ ਸਿੱਖ ਇਤਿਹਾਸ, ਪੰਜਾਬ ਦੀ ਤਵਾਰੀਖ ਅਤੇ ਦੇਸ਼ ਦੁਨੀਆ ਦੀਆਂ ਅਹਿਮ ਘਟਨਾਵਾਂ ਦੇ ਬਾਰੇ। 15 ਅਕਤੂਬਰ 1981 ਦਾ ਜ਼ਿਕਰ ਸਭ ਤੋਂ ਪਹਿਲਾਂ ਜਦੋਂ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਫਿਰੋਜ਼ਪੁਰ ਜੇਲ੍ਹ ਵਿਚੋਂ ਰਿਹਾਅ ਹੋਏ ਸੀ। ਦਰਅਸਲ ਸਤੰਬਰ 1981 ਵਿਚ ਲਾਲਾ ਜਗਤ ਨਾਰਾਇਣ ਕਤਲ ਕੇਸ ਵਿਚ ਭਿੰਡਰਾਂ ਵਾਲਿਆਂ ਦੇ ਵਾਰੰਟ ਕੱਢੇ ਜਾਣ ਮਗਰੋਂ ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਚੌਂਕ ਮਹਿਤਾ ਪਿੰਡ ਵਿਚ ਇਕ ਕਾਨਫਰੰਸ ਰੱਖੀ ਸੀ। ਭਿੰਡਰਾਂ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਵਾਸਤੇ ਪੁਲਿਸ ਵੀ ਭਾਰੀ ਗਿਣਤੀ ਵਿਚ ਪਹੁੰਚੀ। 20 ਸਤੰਬਰ ਨੂੰ ਚੌਂਕ ਮਹਿਤਾ ਵਿਚ ਹੋਏ ਦੀਵਾਨ ਵਿਚ 3 ਲੱਖ ਤੋਂ ਵੱਧ ਸਿੱਖ ਪਹੁੰਚੇ ਸੀ ਤੇ ਇਸੇ ਹੀ ਦਿਨ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਰਿਹਾਈ ਵਾਸਤੇ ਵੱਡੀ ਜੱਦੋਜਹਿਦ ਸ਼ੁਰੂ ਹੋ ਗਈ। ਇਕ ਮੀਟਿੰਗ ਅਕਾਲੀ ਦਲ ਵੱਲੋਂ ਕੀਤੀ ਗਈ, ਜਿਸ ਵਿਚ ਐਲਾਨ ਕੀਤਾ ਗਿਆ, ਜੋ ਕਿ 27 ਸਤੰਬਰ ਨੂੰ ਗੁਰਦੁਆਰਾ ਆਲਮਗੀਰ ਵਿਖੇ ਹੋਈ ਸੀ। ਉਹਦੇ ਵਿਚ ਐਲਾਨ ਹੋਇਆ ਕਿ ਜੇਕਰ ਭਿੰਡਰਾਂ ਵਾਲਿਆਂ ਨੂੰ 17 ਅਕਤੂਬਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਅਕਾਲੀ ਦਲ 18 ਅਕਤੂਬਰ 1981 ਤੋਂ ਸਿਵਲ ਨਾ ਫਰਮਾਨੀ ਦੀ ਲਹਿਰ ਸ਼ੁਰੂ ਕਰ ਦੇਵੇਗਾ। ਇਹਨੂੰ ਸਾਹਮਣੇ ਰੱਖ ਕੇ 13-14 ਅਕਤੂਬਰ ਨੂੰ ਇੰਦਰਾ ਗਾਂਧੀ, ਦਰਬਾਰਾ ਸਿੰਘ, ਸੈਂਟਰਲ ਹੋਮ ਮਿਨਿਸਟਰ ਤੇ ਕੁਝ ਹੋਰ ਵੱਡੇ ਸਰਕਾਰੀ ਥੰਮ ਨਵੀਂ ਦਿੱਲੀ ਵਿਚ ਇਕੱਠੇ ਹੋਏ। ਇਸ ਸਮੇਂ ਸਾਰੇ ਕਾਂਗਰਸੀਆਂ ਨੇ ਇੰਦਰਾ ਨੂੰ ਵਾਰਨਿੰਗ ਦਿੱਤੀ ਕਿ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣ ਵਾਸਤੇ ਭਿੰਡਰਾਂ ਵਾਲਿਆਂ ਨੂੰ ਰਿਹਾਅ ਕਰਨਾ ਪਏਗਾ। ਆਖਰ ਇਸ ਮੀਟਿੰਗ ਦੇ ਵਿਚ ਇਹ ਫੈਸਲਾ ਹੋਇਆ ਕਿ ਭਿੰਡਰਾਂ ਵਾਲੇ ਅੱਗੇ ਗੋਡੇ ਟੇਕ ਦਿੱਤੇ ਜਾਣ। ਇਸ ਤੋਂ ਇਕ ਦਿਨ ਮਗਰੋਂ ਹੀ 15 ਅਕਤੂਬਰ 1981 ਦੇ ਦਿਨ ਫਿਰੋਜ਼ਪੁਰ ਜੇਲ੍ਹ ਵਿਚੋਂ ਭਿੰਡਰਾਂ ਵਾਲਿਆਂ ਨੂੰ ਰਿਹਾਅ ਕੀਤਾ ਗਿਆ ਸੀ। ਸਾਲ 1982 ਜਦ ਧਰਮ ਯੁੱਧ ਮੋਰਚੇ ਦੌਰਾਨ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ ਸ਼ੁਰੂ ਹੋਈਆਂ। ਧਰਮ ਯੁੱਧ ਮੋਰਚੇ ਦੇ ਸਬੰਧ ਵਿਚ ਇਸ ਵੇਲੇ ਤੱਕ ਜੇਲ੍ਹਾਂ ਵਿਚ 25,000 ਤੋਂ ਜ਼ਿਆਦਾ ਸਿੱਖ ਕੈਦ ਸੀ ਤੇ ਸਰਕਾਰ ਦੀ ਹਾਲਤ ਬਹੁਤ ਮਾੜੀ। ਅਖੀਰ 15 ਅਕਤੂਬਰ 1982 ਦੇ ਦਿਨ ਇੰਦਰਾ ਗਾਂਧੀ ਨੇ ਸਾਰੇ ਸਿੱਖਾਂ ਦੀ ਰਿਹਾਈ ਦਾ ਐਲਾਨ ਕੀਤਾ, ਪਰ ਕੁਝ ਜੇਲ੍ਹਾਂ ਵਿਚੋਂ ਅਕਾਲੀਆਂ ਨੇ ਬਾਹਰ ਆਉਣ ਤੋਂ ਨਾਂਹ ਕਰ ਦਿੱਤੀ। ਅਕਾਲੀ ਦਲ ਨੂੰ ਹੁਕਮ ਕਰਕੇ ਉਨ੍ਹਾਂ ਨੂੰ ਬਾਹਰ ਸੱਦਣਾ ਪਿਆ। ਸਾਲ 1985 ਜਦ ਅੰਮ੍ਰਿਤਸਰ ਜੇਲ੍ਹ ਵਿਚ 11 ਸਿੱਖਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਸੀ। ਦਰਅਸਲ ਰਾਜੀਵ ਗਾਂਧੀ ਨੇ ਸੁਰਜੀਤ ਬਰਨਾਲੇ ਨੂੰ ਇਸੇ ਵਾਸਤੇ ਅਕਾਲੀ ਦਲ ਦਾ ਪ੍ਰਧਾਨ ਤੇ ਚੀਫ ਮਿਨਿਸਟਰ ਬਣਾਇਆ ਸੀ ਤਾਂ ਜੋ ਉਹਦੇ ਨਾਂ ਤੇ ਖਾੜਕੂਆਂ, ਖਾਲਿਸਤਾਨ, ਭਿੰਡਰਾਂ ਵਾਲਾ ਵਗੈਰਾ ਦੇ ਖਿਲਾਫ ਪ੍ਰੋਕਸੀ ਲੜਾਈ ਲੜੀ ਜਾ ਸਕੇ। ਸ਼ੁਰੂ ਵਿਚ ਬਰਨਾਲੇ ਦੇ ਦਿਖਾਵੇ ਵੱਲੋਂ ਪੰਥਕ ਮੰਗਾਂ ਬਾਰੇ ਇਕ ਅੱਧਾ ਬਿਆਨ ਦਿੱਤਾ, ਪਰ ਇਹ ਸਭ ਕਾਗਜ਼ੀ ਕਾਰਵਾਈ ਸੀ। ਉਸ ਵਕਤ 2,000 ਤੋਂ ਜ਼ਿਆਦਾ ਬੇਗੁਨਾਹ ਸਿੱਖ ਟਾਡਾ ਕੇਸਾਂ ਹੇਠ ਪੰਜਾਬ ਦੀਆਂ ਜੇਲ੍ਹਾਂ ਵਿਚ ਸੀ। 500 ਦੇ ਕਰੀਬ ਹਰਿਆਣੇ ਵਿਚ, 400 ਦੇ ਕਰੀਬ ਜੈਪੁਰ, ਜੋਧਪੁਰ ਵਿਚ ਤੇ 500 ਦੇ ਕਰੀਬ ਹੋਰ ਜੇਲ੍ਹਾਂ ਵਿਚ ਸੀ। ਪੰਜਾਬ ਵਿਚ ਕੈਦ ਸਿੱਖਾਂ ਬਾਰੇ ਬਰਨਾਲਾ ਨੇ ਜਸਟਿਸ ਅਜੀਤ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਇਕ ਸਬ ਕਮੇਟੀ ਬਣਾਈ। ਇਸ ਕਮੇਟੀ ਵਿਚ ਭਾਜਪਾ ਦਾ ਸੀਨੀਅਰ ਆਗੂ ਲਾਲ ਚੰਦ ਸੱਭਰਵਾਲ ਵੀ ਸ਼ਾਮਲ ਸੀ। ਇਸ ਕਮੇਟੀ ਨੇ ਬਰਨਾਲੇ ਨੂੰ ਸਿਫਾਰਿਸ਼ ਕੀਤੀ ਕਿ ਸਾਰੇ ਬੇਗੁਨਾਹ ਸਿੱਖ ਰਿਹਾਅ ਕੀਤੇ ਜਾਣ, ਪਰ ਬਰਨਾਲੇ ਨੇ ਸਿਰਫ 26 ਸਿੱਖ ਰਿਹਾਅ ਕੀਤੇ। ਹੋਰ ਤਾਂ ਹੋਰ, ਉਸ ਵੇਲੇ ਇਨ੍ਹਾਂ 2,000 ਸਿੱਖਾਂ ਵਿਚੋਂ 224 ਬੇਗੁਨਾਹ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿਚ ਕੈਦ ਹੀ ਨਹੀਂ, ਨਜ਼ਰਬੰਦ ਵੀ ਸਨ। ਬਰਨਾਲੇ ਨੇ ਹੋਰ ਸੈਂਕੜੇ ਸਿੱਖ ਨੌਜਵਾਨ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਸੁੱਟੇ। ਜੇਲ੍ਹਾਂ ਵਿਚ ਸਿੱਖ ਨੌਜਵਾਨਾਂ ਨੂੰ ਬਹੁਤ ਸਾਰੀਆਂ ਮੁੱਢਲੀਆਂ ਕਾਨੂੰਨੀ ਸਹੂਲਤਾਂ ਵੀ ਹਾਸਲ ਨਹੀਂ ਸੀ। ਇਸ ਤੇ 15 ਅਕਤੂਬਰ ਨੂੰ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸਿੱਖਾਂ ਵੱਲੋਂ ਵਿਚੋਂ 11 ਜਣਿਆਂ ਨੇ 3 ਦਿਨ ਦੀ ਭੁੱਖ ਹੜਤਾਲ ਕੀਤੀ ਸੀ। ਜ਼ਿਕਰ 1999 ਦਾ ਆਇਆ ਜਦੋਂ ਮਹਿਲ ਸਿੰਘ ਸੈਦੋ ਨਕਲੀ ਮੁਕਾਬਲੇ ਵਿਚ ਸ਼ਹੀਦ ਹੋਏ ਸੀ। ਸਾਲ 1992 ਜਥੇਦਾਰ ਤਲਵਿੰਦਰ ਸਿੰਘ ਪਰਮਾਰ ਕੈਨੇਡਾ ਨੂੰ ਨਕਲੀ ਮੁਕਾਬਲੇ ਵਿਚ ਸ਼ਹੀਦ ਕੀਤਾ ਗਿਆ। ਸਾਲ 2014 ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚੋਂ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 15 ਅਕਤੂਬਰ 2014 ਦੇ ਦਿਨ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿਚ ਮਹਾਰਾਜਾ ਸ਼ੇਰ ਸਿੰਘ ਦੀ ਨਕਲੀ ਬੰਸਾਵਲੀ ਵਾਲੀ ਸਿੱਲ ਉਤਾਰ ਦਿੱਤੀ। ਵਿਦਵਾਨਾਂ ਨੇ ਕਈ ਵਾਰ ਸ਼੍ਰੋਮਣੀ ਕਮੇਟੀ ਤੋਂ ਇਹਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ, ਪਰ ਇਹ ਉਦੋਂ ਤੱਕ ਨਾ ਹੋਇਆ ਜਦ ਤੱਕ ਵਿਦਵਾਨ ਸਿੰਘ ਨਾਂ ਦੇ ਇਕ ਸਿੱਖ ਨੇ 7 ਮਾਰਚ 2014 ਦੇ ਦਿਨ ਇਸ ਸਬੰਧੀ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿਚ ਕੇਸ ਨਾ ਕਰ ਦਿੱਤਾ। ਦਰਅਸਲ ਇਹ ਸਿੱਲ ਕਿਸੇ ਪਰਿਵਾਰ ਨੇ ਆਪਣੇ ਆਪ ਨੂੰ ਰਣਜੀਤ ਸਿੰਘ ਨਾਲ ਸਬੰਧਤ ਸਾਬਤ ਕਰਨ ਵਾਸਤੇ ਕਿਸੇ ਕਾਰ ਸੇਵਾ ਦੇ ਕਿਸੇ ਸਾਧ ਨੂੰ ਪੈਸਾ ਦੇ ਕੇ ਲਗਵਾਈ ਸੀ। ਅਖੀਰ ਜਦ ਕਮਿਸ਼ਨ ਕੋਲ 1852 ਦਾ ਮਾਲ ਮਹਿਕਮੇ ਦਾ ਰਿਕਾਰਡ ਪੇਸ਼ ਕੀਤਾ ਗਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਿੱਲ ਉਤਾਰ ਦਿੱਤੀ ਸੀ। ਅੱਗੇ ਜ਼ਿਕਰ 2014 ਦਾ ਹੀ ਹੈ, ਜਦੋਂ ਹਰਿਆਣਾ ਅਸੈਂਬਲੀ ਚੋਣਾਂ ਹੋਈਆਂ ਸੀ, ਜਿਹਦੇ ਵਿਚ 15 ਪੰਜਾਬੀ ਤੇ 4 ਸਿੱਖਾਂ ਨੇ ਜਿੱਤ ਪ੍ਰਾਪਤ ਕੀਤੀ ਸੀ। ਸੋ ਇਹ ਉਹ ਘਟਨਾਵਾਂ ਨੇ ਜਿਨ੍ਹਾਂ ਦਾ ਸੰਬੰਧ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਨਾਲ ਜੁੜਿਆ ਆ। ਅੱਗੇ ਚਲਦਿਆਂ ਤੇ ਗੱਲਬਾਤ ਕਰਦੇ ਆ ਦੇਸ਼ ਦੁਨੀਆਂ ਨਾਲ ਜੁੜੀਆਂ ਅਹਿਮ ਘਟਨਾਵਾਂ ਦੀ। ਦਾ ਜ਼ਿਕਰ ਹੈ 1592। ਇਟਲੀ, ਫਰਾਂਸ, ਸਪੇਨ ਤੇ ਪੁਰਤਗਾਲ ਨੇ ਵੀ ਗ੍ਰੈਗੋਰੀਅਨ ਕੈਲੰਡਰ ਯਾਨੀ ਨਵਾਂ ਕੌਮਾਂਤਰੀ ਕੈਲੰਡਰ ਅਪਣਾ ਲਿਆ ਤੇ ਤਾਰੀਖ ਨੂੰ 10 ਦਿਨ ਅੱਗੇ ਕਰ ਦਿੱਤਾ, ਯਾਨੀ ਅਗਲਾ ਦਿਨ 26 ਅਕਤੂਬਰ ਹੋ ਗਿਆ। ਸਾਲ 1860 11 ਸਾਲ ਦੇ ਇੱਕ ਮੁੰਡੇ ਗ੍ਰੇਸ ਬੈਡਲ ਨੇ ਅਮਰੀਕਨ ਰਾਸ਼ਟਰਪਤੀ ਅਬਰਾਹਮ ਲਿੰਕਨ ਨੂੰ ਖਤ ਲਿਖਿਆ ਕਿ ਜੇ ਉਹ ਲਿੰਕਨ ਦਾੜੀ ਰੱਖ ਲਵੇ ਤਾਂ ਉਹ ਵਧੇਰੇ ਸੋਹਣਾ ਲੱਗੇਗਾ। ਇਸ ਮਗਰੋਂ ਲਿੰਕਨ ਨੇ ਦਾੜੀ ਕੱਟਣੀ ਬੰਦ ਕਰ ਦਿੱਤੀ ਸੀ। ਸਾਲ 1910 ਗਾਮਾ ਪਹਿਲਵਾਨ ਨੂੰ ਸੰਸਾਰ ਹੈਵੀਵੇਟ ਚੈਂਪੀਅਨਸ਼ਿਪ ਦੱਖਣ ਏਸ਼ੀਆ ਵਿੱਚ ਜੇਤੂ ਘੋਸ਼ਿਤ ਕੀਤਾ ਗਿਆ ਸੀ। ਔਰ ਸਾਲ 1946 ਨਾਜ਼ੀ ਜਰਮਨੀ ਵਿੱਚ ਖੁਫੀਆ ਪੁਲਿਸ ਗੇਸਟਾਪੋ ਦੇ ਮੁਖੀ ਹਰਮਨ ਗੋਰਿੰਗ ਨੇ ਫਾਂਸੀ ਤੋਂ ਬਚਣ ਵਾਸਤੇ ਇੱਕ ਦਿਨ ਪਹਿਲਾਂ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ ਸੀ। ਸਾਲ 1850 ਬ੍ਰਿਟਿਸ਼ ਅਧਿਕਾਰੀ ਅੰਡੇਮਾਨ ਅਤੇ ਨਿਕੋਬਾਰ ਟਾਪੂ ਦਾ ਮੁੱਖ ਕਮਿਸ਼ਨਰ ਅਤੇ ਮਾਨਵ ਵਿਗਿਆਨੀ ਆਰ ਸੀ ਟੈਂਪਲ ਦਾ ਜਨਮ ਹੋਇਆ ਸੀ। ਸਾਲ 1922 ਪੰਜਾਬੀ ਲੇਖਕ ਰਜਿੰਦਰ ਸਿੰਘ ਬਲ ਦਾ ਜਨਮ ਹੋਇਆ ਸੀ। ਸਾਲ 1927 ਭਾਰਤੀ ਐਥਲੀਟ ਪ੍ਰਦੁਮਨ ਸਿੰਘ ਬਰਾੜ ਦਾ ਜਨਮ ਹੋਇਆ ਸੀ। ਸਾਲ 1931 ਭਾਰਤ ਦੇ ਵਿਗਿਆਨੀ ਅਤੇ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਦਾ ਜਨਮ ਹੋਇਆ ਸੀ। ਸਾਲ 1948 ਪੰਜਾਬੀ ਗਾਇਕਾ ਜਗਮੋਹਨ ਕੌਰ ਦਾ ਜਨਮ ਹੋਇਆ ਸੀ। ਸਾਲ 1949 ਭਾਰਤੀ ਪੱਤਰਕਾਰ ਅਤੇ ਮੀਡੀਆ ਦੀ ਸ਼ਖਸੀਅਤ ਪ੍ਰਣਯ ਰਾਏ ਦਾ ਜਨਮ ਹੋਇਆ ਸੀ। ਸਾਲ 1979 ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਬੋਹੀਮੀਆ ਦਾ ਜਨਮ ਹੋਇਆ ਸੀ। ਸਾਲ 1943 ਭਾਰਤ ਦੇ ਆਜ਼ਾਦੀ ਸੈਨਾਪਤੀ ਅਤੇ ਕ੍ਰਾਂਤੀਕਾਰੀ ਸਾਹਿਤਕਾਰ ਬਾਬਾ ਕਾਂਚੀ ਰਾਮ ਦਾ ਦੇਹਾਂਤ ਹੋਇਆ ਸੀ। ਸਾਲ 1999 ਭਾਰਤੀ ਇਨਕਲਾਬੀ ਅਤੇ ਇੱਕ ਆਜ਼ਾਦੀ ਘੁਲਾਟਣ ਦੁਰਗਾਵਤੀ ਦੇਵੀ ਦਾ ਜਨਮ ਹੋਇਆ ਸੀ। ਸਾਲ 2011 ਲਹਿੰਦੇ ਪੰਜਾਬ ਦੇ ਲੇਖਕ, ਨਾਟਕਕਾਰ ਅਤੇ ਸਮਾਲੋਚਕ ਮੁਹੰਮਦ ਮਨਸ਼ਾ ਯਾਦ ਦਾ ਦੇਹਾਂਤ ਹੋਇਆ ਸੀ। ਸੋ ਇਹ ਘਟਨਾਵਾਂ ਨੇ ਜਿਨ੍ਹਾਂ ਦਾ ਸਬੰਧ ਅੱਜ 15 ਅਕਤੂਬਰ ਨਾਲ ਖਾਸ ਤੌਰ ਤੇ ਜੁੜਿਆ ਹੋਇਆ ਹੈ। ਧੰਨਵਾਦ।
1: ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

0: 24/7.
1: ਅੱਗਿਆ ਤੈਨੂੰ ਚੋਰ ਲੈ ਜਾਣ, ਅਖੇ ਯਾਰਾਂ ਪੱਠੇ ਹੀ ਖਾਣੇ ਨੇ।
2: ਠੱਗੇ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਉਹਦਾ ਮਾਲਕ ਕੋਈ ਚੋਰ ਹੈ ਜਾਂ ਸਾਊ ਮਨੁੱਖ, ਉਹਨੇ ਤਾਂ ਪੱਠੇ ਹੀ ਖਾਣੇ ਹਨ। ਭਾਵ ਇਹ ਹੈ ਕਿ ਕੰਮ ਕਰਨ ਵਾਲੇ ਕਾਮੇ ਨੇ ਤਾਂ ਕੰਮ ਕਰਕੇ ਹੀ ਖਾਣਾ ਹੈ, ਚਾਹੇ ਉਹ ਕਿਹੋ ਜਿਹੇ ਬੰਦੇ ਕੋਲ ਕੰਮ ਕਰੇ। ਉਹਨੇ ਤਾਂ ਪੱਠੇ ਹੀ ਖਾਣੇ ਹਨ। ਭਾਵ ਇਹ ਹੈ ਕਿ ਕੰਮ ਕਰਨ ਵਾਲੇ ਕਾਮੇ ਨੇ ਤਾਂ ਕੰਮ ਕਰਕੇ ਹੀ ਖਾਣਾ ਹੈ, ਚਾਹੇ ਉਹ ਕਿਹੋ ਜਿਹੇ ਬੰਦੇ ਕੋਲ ਕੰਮ ਕਰੇ।

0: ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਕਰ ਖਾਣ ਨੂੰ ਨਹੀਂ ਮਾਂ ਪ੍ਰੀਹਣ ਗਈ।
1: ਘਰ ਵਿਚ ਤਾਂ ਆਪਣੇ ਖਾਣ ਜੋਗਾ ਵੀ ਨਹੀਂ ਤੇ ਕਹਿੰਦਾ ਹੈ, ਮੇਰੀ ਮਾਂ ਪਿੰਡ ਵਿਚ ਸੀਰਾ ਵੰਡਣ ਗਈ ਹੈ। ਅਸਲੀਅਤ ਦੇ ਵਿਰੁੱਧ ਫੜਾਂ ਮਾਰਨ ਵਾਲੇ ਲਈ ਇਹ ਅਖਾਣ ਠੁਕਾਉਂਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ।

0: हरमन रेडियो कमाल बा कमाल। यदीश दी कहावत है कि 7 साल दी उम्र विच तुसी जिस तरह दे हुंदे हो उसे तरह दे 70 साल दी उम्र विच हुंदे हो। सोने विचारां दे अंग संग
1: खूबसूरत आवाज दा सफर हरमन रेडियो ऑस्ट्रेलिया मुड़ हाजिर होने आ एक छोटे जे वक्फे तो बाद। सुनते रहो आवाज दी खूबसूरत परवाज हरमन रेडियो ऑस्ट्रेलिया। फॉर मोर इन्फॉर्मेशन सेंड अस मैसेज ऑन info@harmanradio.com।
2: रोटी हजम नहीं होंगी वरतो गोल्डन ग्रेन फ्लोर मिलता गरेवाल चक्की आटा ताजा घट केमिकल दी वरतों वाली कणक जेडी के सीधी खेतां चो मिल च लई जांदी। ऑस्ट्रेलिया दा बनिया शुद्ध आटा ताजा खाओ ते तंदुरुस्त रहो। आटे तो इलावा ताजा बेसन लड्डुआं लई स्पेशल बेसन मल्टी ग्रेन आटा काबली छोले मसरां दी दाल चना दाल सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895564।
3: आ गया तुहाडा ताया आस्ट्रेलिया दे ब्रिस्बेन चो। ओ आजो ताया जी वेलकम। ताया अज रात साडे कोल ही रहना पऊ थोनू। ओ मैं आ ता गया मैं ता नींद इंडिया आले गद्दे ते आउंदी आ। इथों किथों मिलू इंडिया आले गद्दे? लो ताया आपां लै आउने इंडिया आले गद्दे पंजाबी फर्नीचर तो। पंजाबी फर्नीचर? जी हाँ पंजाबी फर्नीचर इथों मिलदा सारा इंडियन फर्नीचर जो भी तुहानू चाहिदा सब इथों मिलू। मंजे धार्मिक फोटवां चादरां साइकिल चूल्हे दातियां रंबे कई सब कुछ इथों मिलू। ताया जी लाया था तू मेरी टेंशन दूर करती। नाले तेरी ताई कहिंदी सी भी पता करी इंडियन बॉक्स बेड दा। ओनू वाला फिकर लगा रहिंदा लीड़े लते सामने दा। लिया फिर पता लिखा फिर पंजाबी फर्नीचर दा। लिखो फिर 2A130 किंगस्टन रोड अंडरवुड ब्रिस्बेन। आ कॉल कर लियो ताया जी 0404000536 ते। वेबसाइट है जी punjabifurniture.com.au। नवी अपडेशन दे लई फॉलो करो फेसबुक पेज नू @punjabifurniture।
1: अपनी बिजनेस दी तरक्की लई तुसी भी हरमन रेडियो दियां सेवावां हासिल कर सकदे हो। हरमन रेडियो ते अपनी बिजनेस दी एड देण लई जां किसी भी पसंदीदा प्रोग्राम नू स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो।
4: हुण पेश है हरमन रेडियो दे न्यूज़ डेस्क तों इस घंटे दियां खबरां दा बुलेटिन। सत श्री अकाल। कनेडा अते अमरीका महाद्वीप दियां संखेप खबरां दा बुलेटिन लैके हाजर है हरमन रेडियो आस्ट्रेलिया दी न्यूज टीम। पहला चोणवियां खबरां।
5: डाटा सेंटर विकासकार कंसास दे एक कस्बे दे वसनीकां नूं 10 सालां लई प्रति व्यक्ति $1,000 दी पेशकश करदा है। गैर नागरिकां दी वोट सूची परखण दा हुक्म। राजनीतिक ते धार्मिक विचारां ते अमरीकी बैंकां ने गाहकां नूं छड्डिया। कैनेडा दी पहली आदिवासी मलकियत वाली इमेजिंग क्लिनिक नूं दूजी MRI मशीन मिली। ओटावा स्टेलको विच कीती गई छांटी दे मामले विच कानूनी कारवाई करन बारे विचार कर रहा है। मनीटोबा 90 परिवारक डाक्टरां नूं 2029 तक नियुक्त करेगा। हुण सुनदे हां पूरियां खबरां।
6: अमरीका विच डाटा सेंटर बनाउण दे विरोध नूं घट करन लई एक रियल एस्टेट डिवेलपर डिजिटल रियल्टी कंसास दे कम्युनिटी डिसोटो नूं 10 सालां लई हर घर नूं $1,000 दे यूटिलिटी अते प्रॉपर्टी टैक्स क्रेडिट दी पेशकश कर रहा है। कंपनी दे प्रधान अते CEO एंडी पावर दा कहना है कि ओ आधुनिक अर्थचारे लई जरूरी बुनियादी ढांचा बनाउंदे हन अते उना दी जिम्मेवारी बनदी है कि ओ उना कम्युनिटीज नू मजबूत करन जेडे इस वादे नू संभव बनाउंदे हन। ए पेशकश $2 करोड़ दे कम्युनिटी निवेश दा हिस्सा है जो डिजिटल रियल्टी डी सोटो विच कर रहा है जिथे ओ 280 acres दे डाटा सेंटर दी उसारी करेगा। ए प्रोजेक्ट जो आखिरकार 1400 acres तक फैलेगा स्थानक निवासियां लई लगातार टैक्स मालिया रोजगार अते होर आर्थिक लाभ प्रदान करेगा। डिजिटल रियल्टी जिस दे गाहकां विच Amazon वेब सर्विसेज Microsoft अते Nvidia शामिल हन उम्मीद करदा है कि साइट दे पूरा होण ते स्थानक सप्लायरां अते ठेकेदारां लई 250 पक्के रोजगार पैदा होणगे ਅਤੇ ਸ਼ੁਰੂਆਤੀ ਪੜਾਅ ਵਿਚ ਹਜ਼ਾਰਾਂ ਉਸਾਰੀ ਨੌਕਰੀਆਂ ਦਾ ਵੀ ਸਮਰਥਨ ਹੋਵੇਗਾ।
5: ਅਮਰੀਕਾ ਦੇ ਡੀਓਜੇ ਦੇ ਉੱਚ ਅਧਿਕਾਰੀ ਨੇ ਕੈਲੀਫੋਰਨੀਆ ਨੂੰ ਗੈਰ ਨਾਗਰਿਕਾਂ ਦੀ ਵੋਟ ਸੂਚੀ ਪਰਖਣ ਦੇ ਹੁਕਮ ਜਾਰੀ ਕੀਤੇ। 13 ਅਕਤੂਬਰ ਦੇ ਪੱਤਰ ਵਿਚ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਟ੍ਰੈਂਟ ਮੈਕਕੋਟਰ ਨੇ ਪਾਸਵਰਡ ਸੁਰੱਖਿਅਤ ਥੰਬ ਡਰਾਈਵ ਤੇ ਦਿੱਤੇ ਗਏ ਨਾਵਾਂ ਦੀ ਸੂਚੀ ਦੀ ਸਮੀਖਿਆ ਕਰਨ ਲਈ 48 ਘੰਟਿਆਂ ਦੀ ਮਿਆਦ ਦਿੱਤੀ ਤਾਂ ਜੋ ਹਰੇਕ ਵਿਅਕਤੀ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਕੀਤੀ ਜਾ ਸਕੇ। ਮੈਕਕੋਟਰ ਨੇ ਲਿਖਿਆ, ਉਨ੍ਹਾਂ ਵਿਅਕਤੀਆਂ ਲਈ ਜਿਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਤੁਸੀਂ ਸੁਤੰਤਰ ਤੌਰ ਤੇ ਪੁਸ਼ਟੀ ਨਹੀਂ ਕਰ ਸਕਦੇ, ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਤੁਰੰਤ ਢੁਕਵੇਂ ਚੋਣ ਅਧਿਕਾਰੀ ਨੂੰ ਉਨ੍ਹਾਂ ਵਿਅਕਤੀਆਂ ਦੇ ਵੋਟ ਬਾਏ ਮੇਲ ਬੈਲਟ ਨੂੰ ਵੱਖ ਕਰਨ, ਰੱਦ ਨਾ ਕਰਨ ਦੇ ਨਿਰਦੇਸ਼ ਦਿਓ ਜਦੋਂ ਤੱਕ ਉਨ੍ਹਾਂ ਦੀ ਨਾਗਰਿਕਤਾ ਦੀ ਸਥਿਤੀ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਇਹ ਪੱਤਰ ਹੋਮਲੈਂਡ ਸੁਰੱਖਿਆ ਵਿਭਾਗ ਦੇ 71 ਮਾਰਕ ਵੇਨ ਮੁਲਿਨ ਦੁਆਰਾ ਜੁਲਾਈ ਵਿਚ ਕੈਲੀਫੋਰਨੀਆ ਦੇ ਸਕੱਤਰ ਨੂੰ ਇਹ ਦੱਸਣ ਤੋਂ ਬਾਅਦ ਆਇਆ ਹੈ ਕਿ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਵੋਟਰ ਰੋਲ ਤੇ ਗੈਰ ਨਾਗਰਿਕਾਂ ਦੇ ਨਾਮ ਸ਼ਾਮਲ ਹਨ। ਜਸਟਿਸ ਵਿਭਾਗ ਦੀ ਸਿਵਲ ਰਾਈਟਸ ਡਿਵੀਜ਼ਨ ਨੇ ਰਾਜਾਂ ਨੂੰ ਉਨ੍ਹਾਂ ਦੇ ਵੋਟਰ ਰੋਲ ਦੀਆਂ ਅਨਰੀਡੈਕਟ ਕਾਪੀਆਂ ਸੌਂਪਣ ਲਈ ਮਜਬੂਰ ਕਰਨ ਦੀ ਕੋਸ਼ਿਸ਼ ਵਿਚ 31 ਮੁਕੱਦਮੇ ਦਾਇਰ ਕੀਤੇ ਹਨ। ਹੁਣ ਤੱਕ ਜਸਟਿਸ ਵਿਭਾਗ 26 ਅਜਿਹੇ ਕੇਸ ਹਾਰ ਚੁੱਕਾ ਹੈ ਅਤੇ ਅੱਜ ਤੱਕ ਕੋਈ ਵੀ ਕਾਨੂੰਨੀ ਜਿੱਤ ਹਾਸਲ ਨਹੀਂ ਕੀਤੀ ਹੈ। ਇਸ ਨੇ ਉਨ੍ਹਾਂ ਰਾਜਾਂ ਵਿਚ ਗੈਰ ਨਾਗਰਿਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰਨ ਲਈ ਜਨਤਕ ਤੌਰ ਤੇ ਉਪਲਬਧ ਵੋਟਰ ਸੂਚੀਆਂ ਅਤੇ ਹੋਰ ਜਾਂਚ ਦੇ ਤਰੀਕਿਆਂ ਦੀ ਵਰਤੋਂ ਕਰਨ ਦਾ ਸਹਾਰਾ ਲਿਆ ਹੈ।
6: ਸੰਯੁਕਤ ਰਾਜ ਅਮਰੀਕਾ ਦੇ ਚੋਟੀ ਦੇ ਬੈਂਕਾਂ ਨੇ ਇੱਕ ਤਾਜ਼ਾ ਰਿਪੋਰਟ ਅਨੁਸਾਰ ਕੁਝ ਗਾਹਕਾਂ ਨੂੰ ਉਨ੍ਹਾਂ ਦੇ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਅਤੇ ਉਨ੍ਹਾਂ ਦੀ ਕਾਰੋਬਾਰੀ ਗਤੀਵਿਧੀਆਂ ਦੇ ਕਾਰਨ ਖਾਤੇ ਬੰਦ ਕਰ ਦਿੱਤੇ ਹਨ। ਇਹ ਰਿਪੋਰਟ ਜੋ ਕਿ ਖਜ਼ਾਨਾ ਵਿਭਾਗ ਦੇ ਕੰਟਰੋਲਰ ਆਫ ਦਾ ਕਰੰਸੀ ਵੱਲੋਂ ਜਾਰੀ ਕੀਤੀ ਗਈ ਹੈ, ਇੱਕ ਅਜਿਹੀ ਪ੍ਰਥਾ ਦੀ ਜਾਂਚ ਕਰਦੀ ਹੈ ਜਿਸ ਬਾਰੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਇਹ ਕੰਜ਼ਰਵੇਟਿਵ ਲੋਕਾਂ ਨਾਲ ਉਨ੍ਹਾਂ ਦੇ ਵਿਚਾਰਾਂ ਕਰਕੇ ਵਿਤਕਰਾ ਕਰਦੀ ਹੈ। ਕ੍ਰਿਪਟੋ ਕਰੰਸੀ ਨਿਵੇਸ਼ਕਾਂ ਨੇ ਵੀ ਇਸ ਡੀਬੈਂਕਿੰਗ ਨੂੰ ਉਜਾਗਰ ਕੀਤਾ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਬੈਂਕਾਂ ਕ੍ਰਿਪਟੋ ਉਦਯੋਗ ਦੇ ਗਾਹਕਾਂ ਨਾਲ ਕੰਮ ਕਰਨ ਤੋਂ ਝਿਜਕਦੇ ਹਨ ਜਿਸ ਕਰਕੇ ਉਨ੍ਹਾਂ ਦੇ ਖਾਤੇ ਬੰਦ ਕੀਤੇ ਗਏ ਹਨ। ਕੁਝ ਸੱਜੇ ਪੱਖੀ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿੱਤੀ ਸੰਸਥਾਵਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ, ਹਾਲਾਂਕਿ ਓਸੀਸੀ ਨੇ ਪਾਇਆ ਕਿ ਕੁਝ ਬੈਂਕਾਂ ਨੇ ਖੱਬੇ ਪੱਖੀ ਚੁਕਾਅ ਵਾਲੇ ਸੰਗਠਨਾਂ ਨਾਲ ਵੀ ਕਾਰੋਬਾਰ ਕਰਨ ਤੋਂ ਇਨਕਾਰ ਕੀਤਾ ਹੈ। ਜੇਪੀ ਮੋਰਗਨ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀਆਂ ਨੂੰ ਉਨ੍ਹਾਂ ਦੇ ਵਿਸ਼ਵਾਸਾਂ, ਸੰਗਠਨਾਂ ਜਾਂ ਰਾਜਨੀਤਿਕ ਵਿਚਾਰਾਂ ਦੀ ਪਰਵਾਹ ਕੀਤੇ ਬਿਨਾਂ ਵਿੱਤੀ ਸੇਵਾਵਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਨੀਤੀਆਂ ਗਾਹਕਾਂ ਨਾਲ ਰਾਜਨੀਤਿਕ ਜਾਂ ਧਾਰਮਿਕ ਵਿਚਾਰਾਂ ਦੇ ਆਧਾਰ ਤੇ ਵਿਤਕਰਾ ਕਰਨ ਦੀ ਆਗਿਆ ਨਹੀਂ ਦਿੰਦੀਆਂ। ਓਸੀਸੀ ਨੇ ਇਹ ਵੀ ਪਾਇਆ ਕਿ ਕੁਝ ਬੈਂਕਾਂ ਨੇ ਕੁਝ ਉਦਯੋਗਾਂ ਦੇ ਕਾਰਨ ਗਾਹਕਾਂ ਨੂੰ ਮੋੜ ਦਿੱਤਾ।
5: ਕੈਨੇਡਾ ਦੀ ਪਹਿਲੀ ਆਦਿਵਾਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਨੂੰ ਦੂਜੀ MRI ਮਸ਼ੀਨ ਮਿਲੀ। ਇਸ ਹਫਤੇ ਸਾਸਕੈਟੂਨ ਵਿਚ ਇਕ ਨਵੀਂ MRI ਮਸ਼ੀਨ ਵਰਤੋਂ ਲਈ ਖੋਲੀ ਗਈ ਹੈ। ਇਹ ਸਹੂਲਤ ਜੋ 2020 ਵਿਚ ਖੁੱਲੀ ਸੀ, ਕੈਨੇਡਾ ਦੀ ਇਕਲੌਤੀ 100% ਦੇਸੀ ਮਲਕੀਅਤ ਵਾਲੀ ਇਮੇਜਿੰਗ ਕਲੀਨਿਕ ਹੈ ਜਿਸ ਨੂੰ ਸਸਕੈਚਵਾਨ ਦੀਆਂ 3 ਫਸਟ ਨੇਸ਼ਨਾਂ ਦੁਆਰਾ ਸਾਂਝੇ ਤੌਰ ਤੇ ਚਲਾਇਆ ਜਾਂਦਾ ਹੈ। ਨੈਸ਼ਨਲ ਡਾਇਗਨੋਸਟਿਕ ਇਮੇਜਿੰਗ ਕਲੀਨਿਕ ਨੇ ਹੁਣ 1.5 MRI ਮਸ਼ੀਨ ਨੂੰ ਸ਼ਾਮਲ ਕਰਕੇ ਆਪਣੇ ਕੰਮ ਦਾ ਵਿਸਤਾਰ ਕੀਤਾ ਹੈ ਜੋ ਨਾ ਸਿਰਫ ਸਾਡੇ ਫਸਟ ਨੇਸ਼ਨ ਲੋਕਾਂ ਸਗੋਂ ਸਾਰੇ ਨਾਗਰਿਕਾਂ ਨੂੰ ਇਕ ਮਹੱਤਵਪੂਰਨ ਸੇਵਾ ਪ੍ਰਦਾਨ ਕਰੇਗੀ। ਇਹ ਕਲੀਨਿਕ ਜਿਸਦਾ ਕੁਲ $34 ਲੱਖ ਦਾ ਵਿਸਤਾਰ ਸ਼ੇਅਰਧਾਰਕ ਰਾਸ਼ਟਰਾਂ ਅਤੇ ਕਲੀਨਿਕ ਨੇ ਖੁਦ ਫੰਡ ਕੀਤਾ ਹੈ, ਹੁਣ 2 MRI ਸਕੈਨਰਾਂ ਨਾਲ ਕੰਮ ਕਰ ਰਹੀ ਹੈ। ਜਿੱਥੇ 2024 ਵਿਚ ਸਾਸਕਟੂਨ ਵਿਚ MRI ਲਈ ਔਸਤਨ ਇੰਤਜ਼ਾਰ ਸਮਾਂ 100 ਦਿਨ ਸੀ, ਉੱਥੇ ਰੇਜੀਨਾ ਵਿਚ ਇਹ ਸਮਾਂ ਲਗਭਗ 300 ਦਿਨਾਂ ਤੱਕ ਪਹੁੰਚ ਜਾਂਦਾ ਸੀ, ਜਿਸ ਨਾਲ ਇਹ ਨਵੀਂ ਸਹੂਲਤ ਹੋਰ ਵੀ ਮਹੱਤਵਪੂਰਨ ਬਣ ਜਾਂਦੀ ਹੈ।
6: ਓਟਾਵਾ ਸਟੈਲਕੋ ਦੇ ਅਮਰੀਕੀ ਮਾਲਕ ਖਿਲਾਫ ਕਾਨੂੰਨੀ ਕਾਰਵਾਈ ਦੇ ਕਈ ਤਰੀਕਿਆਂ ਤੇ ਵਿਚਾਰ ਕਰ ਰਿਹਾ ਹੈ ਕਿਉਂਕਿ ਕੰਪਨੀ ਨੇ ਹੈਮਿਲਟਨ ਸਟੀਲ ਬਣਾਉਣ ਵਾਲੀ ਫੈਕਟਰੀ ਵਿਚ ਯੋਜਨਾਬੱਧ ਛਾਂਟੀ ਨੂੰ ਰੋਕਣ ਦੀ ਸਰਕਾਰ ਦੀ ਮੰਗ ਨੂੰ ਠੁਕਰਾ ਦਿੱਤਾ ਹੈ। ਇਹ ਗੱਲ ਫੈਡਰਲ ਇੰਡਸਟਰੀ ਮੰਤਰੀ ਮੇਲਾਨੀ ਜੌਲੀ ਨੇ ਬੁੱਧਵਾਰ ਨੂੰ ਕਹੀ। ਰਿਪੋਰਟਰਾਂ ਨਾਲ ਗੱਲਬਾਤ ਕਰਦਿਆਂ जॉली ने कहा कि सरकार क्लीवलैंड कलिफ्स तो आए एक पत्र की समीक्षा कर रही है अते 2024 विच स्टेलको खरीदन वेले कंपनी द्वारा कीतियां रोजगार प्रतिबद्धतावां नूं लागू करन लई दृढ़ है। जॉली ने कहा असी उम्मीद करते हां कि स्टेलको उन्हां प्रणालियां दी पालना करेगा जिन्हां प्रति उन्हां ने वचनबद्धता कीती है। उन्हां ने अग्गे कहा कि ओटावा कंपनी अते स्टेलको कामियां दी नुमाइंदगी करन वाले यूनियन नाल संपर्क विच है। यूनाइटेड स्टील वर्कर्स लोकल 1005 जो स्टेलको कामियां दी नुमाइंदगी करता है दे प्रधान रॉन वेल्स ने कहा कि छांटियां पहला ही मेंबरां नूं प्रभावित कर रही हैं। वेल्स ने दलील दिती है कि क्लीवलैंड क्लिफ्स अपनिया रोजगार प्रतिबद्धतावां दी उलंघना कर रहा है अते संघी सरकार नूं कानूनी कार्रवाई करन दी अपील कीती है। इस विवाद ने स्टील बनाउण वाली फैक्ट्री नूं जनतक मलकियत हेठ लियाउण दीआं मंगां नूं भी जन्म दिता है।
5: फेडरल सरकार मनीटोबा खास करके पेंडू अते दूर दराडे इलाकियां विच काम करन लई 2029 तक 90 अंतरराष्ट्री पद्धर ते सिखलाई प्राप्त डाक्टरां नूं नियुक्त करन लई लगभग 60 लख डालर दे रही है। फेडरल सरकार प्रांतां अते प्रदेशां नाल मिलके अंतरराष्ट्री पद्धर ते सिखलाई प्राप्त डाक्टरां दी योग्यता नूं तेजी नाल मंजूर करना चाहुंदी सी पर मनीटोबा नाल इक विलखण तरीके नाल काम करन लई तैयार सी। ए नवे डाक्टर निविकले तौर ते पेंडू अते दूर दराडे इलाकियां विच नहीं रखे जाणगे पर ए इलाके मुख ध्यान होणगे। मनीटोबा म्यूनिसिपल एसोसिएशन दे प्रधान मिशेल काथी वैलेंटिनो ने कहा कि उन्हां दी संस्था पेंडू अते दूर दराडे खेतरां विच होर डाक्टरां लई जोर दे रही है। एह फेडरल फंडिंग प्रांतां अते प्रदेशां दे कम नूं तेज करन लई है जिस नाल उन्हां दे सेहत संभाल प्रणालियां विच खास करके पेंडू दूर दराडे अते आदिवासी भाईचारियां विच होर अंतरराष्ट्री पद्धर ते सिखलाई प्राप्त डाक्टरां अते नर्सां नूं लियांदा जा सके। फेडरल सेहत मंत्री ने कहा कि अंतरराष्ट्री पद्धर ते सिखलाई प्राप्त मेडिकल पेशेवरां लई नवे रस्ते खोल के असी डाक्टरां नूं उत्थे कम ते लगा सकदे हां जिथे उन्हां दी लोड़ है अते एह सब कुछ उच्चे पेशेवर मापदंडां नूं कायम रखदे होए प्राप्त कीता जा सकदा है। ਇਹ ਐਲਾਨ ਉਦੋਂ ਕੀਤਾ ਗਿਆ ਜਦੋਂ ਫੈਡਰਲ ਸੂਬਾਈ ਅਤੇ ਪ੍ਰਦੇਸ਼ੀ ਸਿਹਤ ਮੰਤਰੀ ਇਸ ਹਫ਼ਤੇ ਫੰਡਿੰਗ ਤੇ ਚਰਚਾ ਕਰਨ ਲਈ ਵਿਨੀਪੈਗ ਵਿਚ ਹਨ।
4: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖ਼ਬਰਾਂ, ਖ਼ਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼
6: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।

0: ਆਕਾ ਧੋਖੇ ਦਿੰਦਾ ਆ
1: ਹਰਮਨ ਰੇਡੀਓ ਆਸਟ੍ਰੇਲੀਆ
2: ਚੌਵੀ ਘੰਟੇ ਸੱਤੇ ਦੇ
3: ਰੱਬ ਬਾਰੇ ਯਦੀਸ਼ ਦੀ ਕਹਾਵਤ ਹੈ ਕਿ ਜੇ ਰੱਬ ਧਰਤੀ ਉੱਪਰ ਰਹਿੰਦਾ ਹੁੰਦਾ ਤਾਂ ਲੋਕਾਂ ਨੇ ਉਸ ਦੇ ਘਰ ਦੀਆਂ ਬਾਰੀਆਂ ਪੰਨ ਦੇਣੀਆਂ ਸਨ।

ਯਾਤਰਾ ਬਾਰੇ ਸਿਆਣੇ ਕਹਿੰਦੇ ਹਨ ਕਿ ਘਰ ਬੈਠੇ ਬੁੱਢੇ ਨਾਲੋਂ ਯਾਤਰਾ ਕਰਕੇ ਮੁੜੇ ਬੱਚੇ ਨੂੰ ਜ਼ਿਆਦਾ ਕੁਝ ਪਤਾ ਹੁੰਦਾ ਹੈ। ਸੋਹਣੇ ਵਿਚਾਰਾਂ ਦੇ ਅੰਗ ਸੰਗ ਹਰਮਨ ਰੇਡੀਓ ਆਸਟ੍ਰੇਲੀਆ।

ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ। ਉਮਰ ਬਾਰੇ ਰੂਸ ਵਾਲੇ ਕਹਿੰਦੇ ਹਨ ਕਿ ਚੜਦਾ ਪੱਤਾ ਆਦਮੀ ਦੇ ਕੰਨਾਂ ਵਿਚ ਕੁਝ ਫੁਸਫੁਸਾ ਰਿਹਾ ਹੁੰਦਾ ਹੈ। ਵਿਦਿਆ ਵਿਚ

0: ਹਰਮਨ ਰੇਡੀਓ
1: 24 ਘੰਟੇ 7 ਦਿਨ।
2: ਆਏ ਨੀ ਨਿਹੰਗ ਬੋਹੇ ਖੋਲਦੇ ਨਿਸ਼ੰਗ।
3: ਇਸ ਅਖਾਣ ਵਿਚ ਨਿਹੰਗ ਸਿੰਘਾਂ ਦੇ ਚਰਿੱਤਰ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਹ ਆਪਣੀ ਲੋੜ ਤੋਂ ਵੱਧ ਕਿਸੇ ਚੀਜ਼ ਵੱਲ ਨਹੀਂ ਵੇਖਦੇ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇੱਕ ਬੇਲੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ।
1: ਇਸ ਦਾ ਮਤਲਬ ਹੈ ਕਿ ਦੋ ਇੱਕੋ ਜਿਹੇ ਤਕੜੇ ਡਾਢੇ ਬੰਦੇ ਇੱਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਓ ਆਜੋ ਆਜੋ ਤਾਇਆ ਜੀ, ਵੈਲਕਮ ਤਾਇਆ। ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਓ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਣੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
1: ਪੰਜਾਬੀ ਫਰਨੀਚਰ?
0: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ। ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ। ਤਾਇਆ ਜੀ, ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ, ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫੋਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
2: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
3: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
4: ਹਰਮਨ ਰੇਡੀਓ 24/7 ਐਲੀਕਟਸ ਟਰ ਵੇਲੇ ਅਨਸਾਰ ਇਤਿਹਾਸ ਤਸਵੀਰਾਂ ਦੀ ਉਸ ਗੈਲਰੀ ਵਾਂਗ ਹੁੰਦਾ ਹੈ ਜਿੱਥੇ ਅਸਲੀ ਤਸਵੀਰਾਂ ਘੱਟ ਅਤੇ ਨਕਲੀ ਤਸਵੀਰਾਂ ਜ਼ਿਆਦਾ ਹੁੰਦੀਆਂ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: 24 ਘੰਟੇ 7 ਦਿਨ।
1: ਮੁਸਕਰਾਟ ਬਾਰੇ ਅਮਰੀਕਾ ਦੀ ਕਹਾਵਤ ਹੈ ਕਿ ਇੱਕ ਮੁਸਕਰਾਟ 1000 ਸ਼ਬਦਾਂ ਤੋਂ ਵੱਧ ਕੀਮਤੀ ਹੁੰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: 24/7.
1: ਸਭ ਤੋਂ ਲਚਕਦਾਰ ਸਾਡਾ ਮਨ ਹੁੰਦਾ ਹੈ। ਅੱਜ ਇਹ ਕਿਸੇ ਦੇ ਚਿਹਰੇ ਦਾ ਦਿਲ ਵੀ ਬਰਦਾਸ਼ਤ ਨਹੀਂ ਕਰਦਾ, ਕੱਲ ਇਹ ਪਹਾੜ ਵੀ ਨਜ਼ਰ ਅੰਦਾਜ਼ ਕਰ ਦੇਵੇਗਾ। ਵਿਚਾਰ ਨਰਿੰਦਰ ਸਿੰਘ ਕਪੂਰ, ਕਿਤਾਬ ਮਾਲਾ ਮਣਕੇ। ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

ਸਪੇਸ ਬਾਰੇ ਬਹੁਤ ਸਵਾਨਾ ਦੀ ਕਹਾਵਤ ਹੈ ਕਿ ਜਿਸ ਨੂੰ ਦੇਖ ਕੇ ਕੁੱਤਾ ਪੌਂਕੇ, ਇਹ ਜ਼ਰੂਰੀ ਨਹੀਂ ਉਹ ਚੋਰ ਹੀ ਹੋਵੇ। ਸੁਣੇ ਵਿਚਾਰਾਂ ਲਈ ਸੁਣ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਗਗਨ ਮਸੌਣ ਹੁਣ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਦੀਆਂ ਪ੍ਰਸਿੱਧ ਕਹਾਣੀਆਂ, ਕਵਿਤਾਵਾਂ ਅਤੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵਧੇਰੇ ਰਚਨਾਵਾਂ ਸੁਣਨ ਅਤੇ ਫੀਡਬੈਕ ਦੇਣ ਲਈ ਮੇਰਾ ਯੂਟਿਊਬ ਚੈਨਲ ਪੰਜਾਬੀ ਕ੍ਰੀਏਸ਼ਨਸ ਸਬਸਕ੍ਰਾਈਬ ਕਰਨਾ ਨਾ ਭੁੱਲਣਾ।
1: Hey, yeah.

0: just too sick.
1: ਇੱਕ ਚੰਗੇ ਵੇਲੇ ਜਾਂ ਸੁੱਖ ਵਿੱਚ ਸਾਥੀ ਉਸ ਬੈਂਕਰ ਵਾਂਗ ਹੁੰਦਾ ਹੈ ਜਿਹੜਾ ਤੁਹਾਨੂੰ ਧੁੱਪ ਵੇਲੇ ਤਾਂ ਛਤਰੀ ਦੇ ਦਿੰਦਾ ਹੈ ਪਰ ਜਿਵੇਂ ਹੀ ਮੀਂਹ ਸ਼ੁਰੂ ਹੁੰਦਾ ਹੈ ਇੱਕਦਮ ਛਤਰੀ ਵਾਪਸ ਲੈ ਲੈਂਦਾ ਹੈ। ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਹਰਮਨ ਰੇਡੀਓ ਰੇਡੀਓ ਕਮਾਲ ਬਾ ਕਮਾਲ।
1: ਨਿਊਜ਼ੀਲੈਂਡ ਦੀ ਕਹਾਵਤ ਅਨੁਸਾਰ ਦਿਨ ਨੂੰ ਫੜਾ ਮਾਰ ਲਵੋ ਪਰ ਰਾਤ ਨੂੰ ਨਿਮਰਤਾ ਹੀ ਚੰਗੀ ਹੁੰਦੀ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: Harman Radio
1: 24/7
2: ਆਪਣਾ ਰੱਖੇ ਪਰਾਇਆ ਤੱਕੇ ਉਸ ਨੂੰ ਮਿਲਣ ਦਰਗਾਹ ਤੋਂ ਤੱਕੇ।
3: ਇਸ ਅਖਾਣ ਵਿਚ ਉਸ ਆਦਮੀ ਨੂੰ ਫਿਟਕਾਰਿਆ ਗਿਆ ਹੈ ਜੋ ਦੂਜੇ ਦੀ ਚੀਜ਼ ਉੱਤੇ ਅੱਖ ਰੱਖਦਾ ਹੈ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਨੂੰ।
1: ਜਦ ਯਤਨ ਤਾਂ ਕਰੀਏ ਕੋਈ ਵਰਤਣ ਯੋਗ ਸ਼ੈ ਲਈ, ਅਤੇ ਅੱਗੋਂ ਮਿਲ ਜਾਵੇ ਉਹ ਜਿਸ ਦਾ ਉਲਟਾ ਪਾਰ ਚੁੱਕਣਾ ਪਵੇ ਅਤੇ ਖੇਚਲ ਚੱਲਣੀ ਪਵੇ, ਤਾਂ ਇਹ ਅਖਾਣ ਕਹਿੰਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

0: ਧਰਮਾ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ ਦੇ।
2: ਫੌਜਾਂ ਬਾਰੇ ਸਿਆਣੇ ਕਹਿੰਦੇ ਹਨ ਕਿ ਜਿੱਥੇ ਫੌਜਾਂ ਤੈਨਾਤ ਹੁੰਦੀਆਂ ਹਨ ਉੱਥੇ ਸੂਲਾਂ ਤੇ ਕੰਡਿਆਲੀ ਝਾੜੀਆਂ ਦੀ ਫਸਲ ਪੈਦਾ ਹੁੰਦੀ ਹੈ। ਸੋਹਣੇ ਵਿਚਾਰਾਂ ਲਈ ਸੁਣਦੇ

0: ਇਸ ਉਮਰੇ ਸਾਨੂੰ ਕਿਹੜਾ ਹਮਦਮ ਮਿਲ ਗਿਆ?
1: ਭਾਗਵਾਨ ਨੇ ਮੈਂ ਉਸ ਹਮਦਮ ਦੀ ਗੱਲ ਕਰਦਾ, ਮੈਂ ਕਰਦਾ ਹਰਮਨ ਰੇਡੀਓ ਦੀ।
0: ਹਰਮਨ ਰੇਡੀਓ?
1: ਹਾਂ, ਹਰਮਨ ਰੇਡੀਓ ਜਿਹੜਾ 24 ਘੰਟੇ ਚੱਲਦਾ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ।

0: ਜਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਜਪਾਨ ਦੀ ਕਹਾਵਤ ਅਨੁਸਾਰ ਰਿਕਸ਼ੇ ਤੇ ਬੈਠਣ ਵਾਲਾ ਤੇ ਰਿਕਸ਼ੇ ਨੂੰ ਖਿੱਚਣ ਵਾਲੇ ਇੱਕ ਤਰ੍ਹਾਂ ਦੇ ਹੀ ਆਦਮੀ ਹੁੰਦੇ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣੋਤੇ ਸੁਣਾਓ ਅਰਬਨ ਰੇਡੀਓ।
1: ਰੀਤੀ ਰਿਵਾਜ ਬਾਰੇ ਸਿਆਣੇ ਕਹਿੰਦੇ ਹਨ ਕਿ ਨਵੀਂ ਥਾਂ ਦੇ ਰੀਤੀ ਰਿਵਾਜ ਮੰਨੋ, ਜੇ ਨਹੀਂ ਤਾਂ ਉਥੋਂ ਭੱਜਣ ਦੀ ਕਰੋ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਸ੍ਰੀ ਗੁਰੂ ਜੀ ਕੀ ਫਤਿਹ।
1: ਗੁਰ ਸਿੰਘਾਸਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਸ਼ਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦਿਆਂ ਆਏ ਅੱਜ ਦੇ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ ਪਾਵਨ ਦਰ ਤੋਂ ਸ਼ਰਵਣ ਕਰਨ ਲਈ ਤੇ ਸ਼ਬਦ ਦੇ ਵਿਚਾਰ ਸਾਂਝ ਪ੍ਰਾਪਤ ਕਰਨ ਲਈ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਬੜੇ ਅਦਬ ਨਾਲ ਬੜੇ ਸਤਿਕਾਰ ਭਾਵਨਾ ਸ਼ਰਧਾ ਤੇ ਪਿਆਰ ਨਾਲ ਮੇਰੇ ਮਾਲਕ ਜੀ ਦੇ ਦਰ ਤੇ ਆ ਕੇ ਮਸਤਕ ਚੁੱਕਿਆ, ਪਾਵਨ ਦਰ ਤੇ ਆ ਕੇ ਇਸ ਸੰਗਤ ਵਿੱਚ ਬੈਠਣ ਦਾ ਸੁਭਾਗ ਮੇਰੇ ਮਾਲਕ ਜੀ ਨੇ ਆਪ ਬਖਸ਼ਿਸ਼ ਕੀਤਾ। ਆਓ ਸਾਹਿਬ ਦੀ ਰਹਿਮਤ ਤੇ ਅਸੀਸ ਪ੍ਰਾਪਤ ਕਰੀਏ ਜੋ ਸਰਬੰਸ ਜਗਤ ਨੂੰ ਸਤਿਗੁਰੂ ਜੀ ਦਾ ਇਹ ਪਾਵਨ ਸੰਦੇਸ਼ ਉਪਦੇਸ਼ ਔਰ ਆਦੇਸ਼ ਇਹ ਸ਼ਰਵਣ ਕਰਨ ਦੀ ਅੰਦਰ ਭਾਵਨਾ ਪੱਕੀ ਹੋਵੇ ਤੇ ਪਾਵਨ ਸ਼ਬਦ ਦੇ ਉਪਦੇਸ਼ ਨੂੰ ਸ਼ਰਵਣ ਕਰਦਿਆਂ ਕਰਦਿਆਂ ਸੁਰਤ ਸ਼ਬਦ ਦੇ ਵਿਚਾਰ ਵਿੱਚ ਸਮੋ ਜਾਏ। ਇਹ ਮੇਰੇ ਸਾਹਿਬ ਆਪ ਕਿਰਪਾ ਕਰਨ ਸ਼ਬਦ ਵਿਚਾਰ ਕਰਨ ਦੀ ਤੇ ਵਿਚਾਰੇ ਹੋਏ ਸ਼ਬਦ ਨੂੰ ਹਿਰਦੇ ਵਿੱਚ ਟਿਕਾਵਣ ਦੀ ਸਮਰੱਥ ਮੇਰੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰਨ ਜੀ। ਆਓ ਅੱਜ ਦੇ ਪਾਵਨ ਹੁਕਮ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 690 ਅੰਕ ਦੇ ਸੁਭਾਈਮਾਨ ਨੇ ਸਾਹਿਬ ਰਹਿਮਤ ਕਰਨ ਸ਼ਬਦ ਵਿਚਾਰ ਸ਼ਰਵਣ ਕਰਨ ਦਾ ਅੰਦਰ ਟਿਕਾਓ ਸਹਿਜ ਤੇ ਸ਼ਰਧਾ ਬਣੀ ਰਹੇ। ਆਓ ਸਾਹਿਬ ਦੀ ਸੀਸ ਲਈਏ। ਸ਼ਬਦ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ

ਪਿਆਰ ਹੈ। ਦੋ ਗੱਲਾਂ ਧਿਆਨ ਚ ਰੱਖਿਓ, ਬਾਹਰੋਂ ਬਾਹਰੋਂ ਨਹੀਂ ਹੈ ਪਿਆਰ, ਅੰਦਰੋਂ ਧਰ ਕੇ ਹੈ, ਤੇ ਉਹ ਸੱਚੇ ਨਾਲ ਪਿਆਰ ਹੈ, ਹੋਰ ਕਿਸੇ ਨਾਲ ਨਹੀਂ ਹੈ। ਅੰਦਰ ਸੱਚਾ ਨੇਹੋ ਤੇ ਪੂਰੇ ਸਤਿਗੁਰਾਂ ਜੀਓ, ਪੂਰੇ ਸਤਿਗੁਰੂ ਦੇ ਰਾਹੀਂ ਉਸ ਸੱਚੇ ਨਾਲ ਉਸ ਦਾ

ਹਾਂ ਤਿਸ ਸੇਵੀ ਮੈਂ ਉਸ ਨੂੰ ਦਿਨ ਰਾਤ ਸਿਮਰਨ ਕਰਾਂ, ਉਸ ਦੀ ਸੇਵਾ ਵਿੱਚ ਰਹਾਂ, ਮੈਨੂੰ ਕਦੀ ਵੀ ਨਾ ਭੁੱਲੇ, ਆਖਾਂ ਜੀਵਾਂ ਵਿਸਰੈ ਮਰ ਜਾਓ, ਮੇਰੇ ਮਾਲਕ ਜੀ ਦੀ ਰਹਿਮਤ ਹੋ ਗਈ, ਹੁਣ ਦਿਨ ਰਾਤ ਉਸ ਮਾਲਕ ਨਾਲ ਪਿਆਰ ਪਾ ਕੇ ਜੁੜਿਆ ਹੋਇਆ, ਉੱਥੇ ਹੈ ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ, ਪ੍ਰੇਮ ਬਣ ਜਾਏ ਰੂਪ ਪ੍ਰੀਤਮ ਦਾ, ਪ੍ਰੇਮ ਦੀ ਜਦ ਸੌਗਾਤ ਪੀਂਦਾ ਹਾਂ, ਮਹਿਕ ਉੱਠਦਾ ਮੇਰਾ ਚੌ ਗਿਰਦਾ, ਉੱਠ ਕੇ ਜਦ ਮੈਂ ਪ੍ਰਭਾਤ ਪੀਂਦਾ ਹਾਂ, ਉਸ ਦਿਨ ਰਾਤ ਸੌਣ ਲੱਗਿਆ ਵੀ। ਸੋਹਲਾ ਸਾਹਿਬ ਜੀ ਦਾ ਪਾਠ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੀਂਦ ਲਈ, ਅੰਮ੍ਰਿਤ ਵੇਲੇ ਉੱਠਦਿਆਂ ਸਾਰ ਫਿਰ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਦਮ ਉਠਾਏ, ਤੇ ਸੱਚ ਇਹ ਹੈ ਫਿਰ ਦਿਨ ਰਾਤ ਉਸ ਮਾਲਕ ਨੂੰ ਚੇਤੇ ਰੱਖਦਾ, ਕਦੇ ਵੀ

0: ਸੋ ਕਿਉਂ ਵਿਸਰੈ ਜਿਨ ਸਭ ਕੁਛ ਦੀਆ, ਸਿਉ ਕਿਉਂ ਵਿਸਰੈ ਜੇ ਜੀਵਨ ਜੀਆ। ਉਹ ਕਦੇ ਨਾ ਵਸਾਰੀ ਅਣ ਦਿਨ ਸਮਾਰੀ, ਜਾਂ ਨਾਮ ਲਈ ਤਾਂ ਜੀਵਾਂ, ਮੈਨੂੰ ਕਦੇ ਵੀ ਨਾ ਵਿਸਾਰਾਂ, ਬਸ ਨਾਮ ਲਵਾਂ ਤੇ ਜੀਵਾਂ, ਚੂੰਕਿ ਨਾਮ ਦੀ ਬਰਕਤ ਨਾਲ ਹੀ ਤੇ ਮੈਂ ਜੀ ਰਿਹਾ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਤੇ ਜਿਸ ਨਾਮ ਦੀ ਸ਼ਕਤੀ ਨਾਲ ਮੈਂ ਜਿੰਦਾ ਹਾਂ ਉਹਨੂੰ ਭੁਲਾਵਾਂ ਕਿਉਂ। ਤੇ ਮੇਰੇ ਸਾਹਿਬ ਕਹਿੰਦੇ ਨੇ, ਮੈਂ ਨਾਮ ਲਵਾਂ ਤੇ ਮੈਨੂੰ ਇੰਜ ਲੱਗਦਾ ਹੈ ਮੇਰਾ ਅਸਲ ਵਿੱਚ ਆਤਮਕ ਜੀਵਨ ਜਿੰਦਾ ਹੈ, ਜਾਂ ਨਾਮ ਲਈ ਤਾਂ ਜੀਵਾਂ, ਤੇ ਜੇ ਨਾਮ ਭੁੱਲ ਜਾਏ ਤੇ ਸੱਚ ਕਰਕੇ ਜਾਣਿਓ ਮੈਂ ਚੱਲਦੀ ਫਿਰਦੀ ਇੱਕ ਲੋਥ ਹਾਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਨਾਮ ਲੈ ਕੇ ਹੀ ਮੈਂ ਜ਼ਿੰਦਗੀ ਜੀ ਰਿਹਾ ਹਾਂ ਜੀ।
1: ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ, ਗੁਰਮੁਖ ਅੰਮ੍ਰਿਤ ਪੀਵਾ।
0: ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੋ ਗਿਆ, ਕੰਨਾਂ ਨਾਲ ਸੁਣਿਆ ਮੈਂ ਰੱਜ ਗਿਆ। ਕੁਝ ਭੋਜਨ ਨੇ ਮੂੰਹ ਵਿੱਚ ਪਾਈਏ ਤੇ ਪੇਟ ਭਰਦਾ, ਪਰ ਨਾਮ ਦਾ ਭੋਜਨ ਐਸਾ, ਇਸ ਨੂੰ ਰਸਨਾ ਨਾਲ ਬੋਲੀਏ ਤਾਂ ਵੀ ਤ੍ਰਿਪਤੀ ਹੈ, ਇਸ ਨੂੰ ਕੰਨਾਂ ਨਾਲ ਸੁਣੀਏ ਤਾਂ ਵੀ ਤ੍ਰਿਪਤੀ ਹੈ, ਤੇ ਨਾਮ ਦੀ ਬਖਸ਼ਿਸ਼ ਨੂੰ ਸੰਸਾਰ ਵਿੱਚ ਅੱਖਾਂ ਨਾਲ ਵੇਖੀਏ ਵੀ ਜੋ ਦਿਸੈ ਸੋ ਤੇਰਾ ਰੂਪ, ਤਦ ਵੀ ਤ੍ਰਿਪਤੀ ਹੈ। ਤੇ ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ, ਗੁਰਮੁਖ ਅੰਮ੍ਰਿਤ ਪੀਵਾਂ। ਮੈਂ ਗੁਰੂ ਵੱਲ ਮੁੱਖ ਕਰਕੇ ਇਹ ਨਾਮ ਦਾ ਅੰਮ੍ਰਿਤ ਕੰਨਾਂ ਨਾਲ ਸੁਣ ਸੁਣ ਕੇ ਇੰਜ ਲੱਗਦਾ ਜਿਵੇਂ ਪੀ ਰਿਹਾ ਹਾਂ। ਇੱਕ ਗੱਲ ਧਿਆਨ ਚ ਰੱਖਿਓ, ਇਹ ਜ਼ੁਬਾਨ ਮੁੱਖ ਪਾਣੀ ਪੀਵੇ, ਕੋਈ ਹੋਰ ਰਸ ਪੀਵੇ, ਕੋਈ ਜੂਸ ਪੀਵੇ, ਤੇ ਇੰਜ ਲੱਗਦਾ ਜਿਵੇਂ ਮੈਂ ਮੂੰਹ ਨਾਲ ਪੀਤਾ ਤੇ ਮੇਰਾ ਪੇਟ ਭਰ ਗਿਆ, ਮੇਰੀ ਪਿਆਸ ਮੁੱਕ ਗਈ। ਤੇ ਜਦੋਂ ਵਾਹਿਗੁਰੂ ਦੇ ਨਾਮ ਨੂੰ ਸੁਣਿਆ, ਮੈਂ ਇੱਕ ਛੋਟੀ ਜਿਹੀ ਬੇਨਤੀ ਕਰਾਂਗਾ, ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ, ਆਪਣੇ ਮੁਖੋਂ ਬੋਲ ਕੇ ਵੀ ਕੰਨਾਂ ਨਾਲ ਸੁਣਨਾ। ਧਿਆਨ ਦਿਓ, ਇੱਕ ਹੈ ਦੂਜਾ ਬੋਲੇ ਤੇ ਸੁਣਦੇ ਹਾਂ, ਇੱਕ ਹੈ ਵੀ ਆਪੂ ਬੋਲੇ ਤੇ ਆਪੂ ਸੁਣਿਆ। ਬਸ ਸ਼੍ਰਵਣੀ ਸੁਣੀ, ਜਿਸ ਦਿਨ ਇਹ ਸੁਣਨ ਦੀ ਕਲਾ ਆ ਜਾਂਦੀ ਹੈ ਨਾ, ਸਮਝਣਾ ਸੁਣਿਆ ਦੁੱਖ ਪਾਪ ਕਾ ਨਾਸ, ਉਹ ਸੁਣਨ ਦੀ ਇੱਕ ਅਵਸਥਾ ਹੈ, ਇਹ ਔਖੀ ਹੈ। ਗੱਲ ਧਿਆਨ ਚ ਰੱਖਿਓ, ਬੋਲਣਾ ਸੌਖਾ, ਦੂਜਾ ਬੋਲੇ ਤੇ ਸੁਣਨਾ ਸੌਖਾ, ਪਰ ਆਪੂ ਬੋਲੀਏ, ਜਪਜੀ ਸਾਹਿਬ ਆਪੂ ਬੋਲੀਏ, ਜਾਪ ਸਾਹਿਬ ਆਪੂ ਬੋਲੀਏ ਤੇ ਆਪੂ ਸੁਣੀਏ, ਵਾਹਿਗੁਰੂ ਵਾਹਿਗੁਰੂ ਬੋਲੀਏ ਤੇ ਕੰਨਾਂ ਨਾਲ ਸੁਣੀਏ, ਸਮਝ ਲੈਣਾ ਤ੍ਰਿਪਤੀ ਹੋ ਜਾਂਦੀ ਹੈ, ਤ੍ਰਿਸ਼ਨਾ ਪਿਆਸ ਮੁੱਕ

0: ਜਾਂਦੀ ਹੈ। ਇਹ ਗੁਰੂ ਦੇ ਮੁਖ ਰਾਹੀਂ ਸੁਣੀ ਹੋਈ ਦਾਤ ਅੰਮ੍ਰਿਤ ਪੀਵਨ ਵਾਲੀ ਅਵਸਥਾ ਬਣ ਜਾਂਦੀ ਹੈ ਜੀ।
1: ਨਦਰ ਕਰੇ ਤਾਂ ਸਤਗੁਰ ਮੇਲੇ, ਆਨ ਦਿਨ ਵਿਵੇਕ ਬੁੱਧ ਵਿਚਰੈ।
0: ਨਦਰ ਕਰੇ ਤਾਂ ਸਤਗੁਰ ਮੇਲੇ, ਸਾਹਿਬ ਜੀ ਦੀ ਰਹਿਮਤ ਹੋਵੇ, ਕਿਰਪਾ ਦ੍ਰਿਸ਼ਟੀ ਹੋਵੇ ਤਾਂ ਸਤਿਗੁਰੂ ਦਾ ਮਿਲਣ ਹੁੰਦਾ। ਨਹੀਂ ਤੇ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ, ਕਿੰਨੇ ਨਹੁ ਪਰਚਿਓ ਲਾਇਓ, ਕਹਿਤ ਹੈ ਕਹਿਤੀ ਸੁਨੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਇ ਮਿਲਾਇਓ ਭਿਖਿਆ, ਜਿਵ ਤੂੰ ਰੱਖੈ ਤਿਵ ਰਹੋ। ਗੁਰੂ ਨੂੰ ਉਸ ਦਾਤੇ ਨੇ ਮਿਲਾਇਆ ਤੇ ਫਿਰ ਨਦਰ ਕਰੇ ਤਾਂ ਸਤਿਗੁਰ ਮੇਲੇ, ਇੱਕ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ, ਜਾਂ ਅਸੀਂ ਮੀਡੀਆ ਯੁੱਗ ਰਾਹੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜੇ ਬੈਠੇ ਹਾਂ। ਇਹ ਸਤਿਗੁਰੂ ਦਾ ਮਿਲਣ ਹੋਇਆ, ਮਾਲਕ ਦੀ ਬਹੁਤ ਵੱਡੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਹੋਈ ਹੈ। ਪਰ ਇੱਕ ਖਾਸ ਗੱਲ ਧਿਆਨ ਚ ਰੱਖਿਓ, ਆਣ ਦਿਨ ਵਿਵੇਕ ਬੁੱਧ ਵਿਚਰੈ ਸਾਡੇ ਲਈ ਇੱਕ ਸੰਦੇਸ਼ ਹੈ ਵੀ ਤੁਸੀਂ ਹਰ ਵੇਲੇ ਵਿਵੇਕ ਦੀ ਬੁੱਧੀ ਨਾਲ ਵਿਚਰਨਾ, ਵਿਵੇਕ ਭਲੇ ਬੁਰੇ ਦੀ ਪਹਿਚਾਣ ਕਰਕੇ ਵਿਚਰਨਾ। ਫਾਇਦਾ ਕਿੱਥੇ ਹੈ, ਨੁਕਸਾਨ ਕਿੱਥੇ ਹੈ? ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਇਹ ਵਿਵੇਕੀ ਮਤ ਨਾਲ ਵਿਚਰਨਾ। ਖਾਂਡ ਖਾਂਡ ਕਹਿ ਜੀਵਾ ਨਾ ਸਵਾਦ ਮਿੱਠੋ ਆਵੇ, ਅਗਨ ਅਗਨ ਕਹਿ ਸੀਤ ਨਾ ਬਿਨਾਸ ਹੈ। ਮੈਂ ਬੇਨਤੀ ਕਰਾਂਗਾ, ਬੈਦ ਬੈਦ ਕਹਿ ਰੋਗ ਮਿਟਤ ਨਾ ਕਾਹੂ ਕੋ, ਦਰਬ ਦਰਬ ਕਹਿ ਕੋ ਦਰਬੈ ਨਾ ਬਿਲਾਸ ਹੈ। ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਬਾਸ ਬਾਸ, ਚੰਦ ਚੰਦ ਕਹਿ ਉਜਿਆਰੋ ਨਾ ਪ੍ਰਗਾਸ਼ ਹੈ। ਤੈਸੇ ਗਿਆਨ ਗੋਸ਼ਟ ਕਰਤ ਨਾ ਰਹਿਤ ਆਵੈ, ਕਰਨੀ ਪ੍ਰਧਾਨ ਭਾਣ ਉਦਤ ਆਕਾਸ਼ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਇਹ ਗੱਲ ਅਕੇਲੀ ਮੁਖੋਂ ਬੋਲਣ ਦੀ ਨਹੀਂ ਹੈ, ਗੱਲ ਵਿਚਰਨ ਦੀ ਹੈ। ਤੁਸੀਂ ਕਿੱਥੇ ਵਿਚਰਦੇ ਹੋ, ਕਿੱਥੇ ਜਾ ਰਹੇ ਹੋ, ਕਿੱਥੇ ਬੈਠ ਰਹੇ ਹੋ, ਅੱਖਾਂ ਕਿੱਥੇ ਵਿਚਰ ਰਹੀਆਂ, ਕੰਨ ਤੁਹਾਡੇ ਕੀ ਸੁਣ ਰਹੇ ਨੇ? ਉੱਥੇ ਵਿਵੇਕੀ ਮਤ ਵਿੱਚ ਚਾਹੀਦੀ ਹੈ। ਅਣ ਦਿਨ ਵਿਵੇਕ ਬੁੱਧ ਵਿਚਰੈ। ਸਾਡੀ ਹਾਲਤ ਪਤਾ ਕੀ ਹੈ? ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਪਰਮਾਰਥ ਪ੍ਰਵੇਸ਼ ਨਾਹੀਂ। ਗੱਲ ਧਿਆਨ ਚ ਰੱਖਿਓ, ਸਾਨੂੰ ਪਤਾ ਹੈ ਔਗੁਣ ਹੈ, ਅਵਿਕਾਰ ਹੈ, ਪਤਾ ਸਾਨੂੰ। ਵਿਵੇਕ ਹੈ ਪਰ ਕਮਜ਼ੋਰ ਹੈ ਵਿਵੇਕ। ਵਿਵੇਕ ਦੀ ਬੁੱਧੀ ਵਿੱਚ ਵਿਚਰ ਨਹੀਂ ਰਹੇ। ਅਕੇਲੀ ਵਿਵੇਕ ਦੀ ਗੱਲ ਕਰਨੀ ਉਹ ਇੰਜ ਹੈ ਜਿਵੇਂ ਕੋਈ ਆਖੇ ਖੰਡ ਖੰਡ, ਮੂੰਹ ਤੇ ਮਿੱਠਾ ਨਹੀਂ ਹੋ ਜਾਏਗਾ। ਜਿਵੇਂ ਕੋਈ ਆਖੇ ਅੱਗ ਅੱਗ, ਪਾਲਾ ਤੇ ਨਹੀਂ ਦੂਰ ਹੋ ਜਾਏਗਾ। ਜਿਵੇਂ ਕੋਈ ਕਹੇ ਡਾਕਟਰ ਡਾਕਟਰ, ਵੈਦ ਵੈਦ, ਰੋਗ ਤੇ ਨਹੀਂ ਮਿਟ ਜਾਏਗਾ। ਕੋਈ ਆਖੇ ਪੈਸਾ ਪੈਸਾ, ਦਰਬ ਦਰਬ ਕਹੇ ਕੋ ਦਰਬੈ ਨਾ ਬਿਲਾਸ ਹੈ। ਲੱਖਾਂ ਰੁਪਇਆ ਲੱਖਾਂ ਰੁਪਇਆ ਕਹਿਣ ਨਾਲ ਤਾਂ ਨਹੀਂ ਲੱਖਾਂ ਰੁਪਇਆ ਆ ਜਾਏਗਾ। ਚੰਦਨ ਚੰਦਨ ਆਖਿਆ ਖੁਸ਼ਬੂ ਤੇ ਨਹੀਂ ਮਿਲ ਜਾਏਗੀ, ਚੰਦ ਚੰਦ ਆਖਿਆ ਹਨੇਰਾ ਤੇ ਨਹੀਂ ਦੂਰ ਹੋ ਜਾਏਗਾ। ਵਿਵੇਕ ਦੀਆਂ ਅਕੇਲੀਆਂ ਗੱਲਾਂ ਕਰਨ ਦੇ ਨਾਲ ਜ਼ਿੰਦਗੀ ਵਿੱਚ ਰਹਿਤ ਨਹੀਂ ਬਣੇਗੀ, ਜਿੰਨਾ ਚਿਰ ਅੰਦਰ ਕਰਨੀ ਪ੍ਰਧਾਨ ਨਹੀਂ ਬਣੇਗੀ। ਤੋ ਅਣ ਦਿਨ ਵਿਵੇਕ ਬੁੱਧ ਵਿਚਰੈ। ਜਿੱਥੇ ਵੀ ਜਾਓ, ਕੁਛ ਕਰਨ ਲੱਗੋ, ਉੱਥੇ ਵਿਚਾਰਿਓ ਗੁਰੂ ਦੀ ਆਗਿਆ ਹੈ, ਰੱਬ ਖੁਸ਼ ਹੋਏਗਾ, ਮੇਰੀ ਜ਼ਿੰਦਗੀ ਧਰਮ ਤੋਂ ਟੁੱਟਦੇ ਨਹੀਂ ਜਾਏਗੀ। ਇਹ ਹੈ ਅਣ ਦਿਨ ਵਿਵੇਕ ਬੁੱਧ ਵਿਚਰੈ। ਵਿਵੇਕੀ ਬੁੱਧ ਦੇ ਨਾਲ ਆਪਣਾ ਸੰਸਾਰ ਵਿੱਚ ਵਿਚਰਨਾ ਕਰਨਾ ਜੀ।
1: ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ।
0: ਅੰਦਰ ਸੱਚਾ ਨੇਹੋ ਹੈ ਪੂਰੇ ਸਤਿਗੁਰੂ ਜੀ ਦੇ ਨਾਲ। ਚ ਬੇਨਤੀ ਕਰਾਂਗਾ, ਜਿਨ੍ਹਾਂ ਦਾ ਦਿਲੋਂ ਧਰ ਕੇ ਰੱਬ ਨਾਲ ਪਿਆਰ ਪੈ ਜਾਂਦਾ, ਜਿਨ੍ਹਾਂ ਦਾ ਦਿਲੋਂ ਧਰ ਕੇ ਸੱਚਾ ਪਿਆਰ ਸਤਿਗੁਰੂ ਨਾਲ ਪੈ ਜਾਂਦਾ, ਉਹਨਾਂ ਦਾ ਬੰਦ ਬੰਦ ਤੇ ਭਾਵੇਂ ਕੱਟਿਆ ਜਾਂਦਾ ਪਰ ਅੰਦਰ ਦਾ ਪਿਆਰ ਨਹੀਂ ਕੋ ਕੱਟ ਸਕਦਾ। ਇਹ ਮੇਰੇ ਸਾਹਿਬ ਜੀ ਦੀ ਰਹਿਮਤ ਕਿ ਅੰਦਰੋਂ ਸੱਚਾ ਪਿਆਰ ਸਤਿਗੁਰੂ ਨਾਲ ਤੇ ਰੱਬ ਨਾਲ ਪੈ ਗਿਆ ਹੈ ਜੀ।
1: ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਉ।
0: ਸਤਸੰਗਤ ਮਿਲੈ ਵੱਡ ਭਾਗ, ਵੱਡਿਆਂ ਭਾਗਾਂ ਨਾਲ ਸਤਸੰਗਤ ਮਿਲਦੀ ਹੈ ਬਿਨ ਭਾਗਾਂ। ਸਤਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀ ਜੈ ਜੀਉ। ਲੋਕ ਕਹਿੰਦੇ ਨੇ ਚੰਗਾ ਮਕਾਨ ਬਣੇ ਭਾਗਾਂ ਨਾਲ ਬਣਦਾ, ਚੰਗੀ ਕਾਰ ਆਏ ਭਾਗਾਂ ਨਾਲ ਆਉਂਦੀ। ਘਰ ਵਿੱਚ ਪੁੱਤਰ ਧੀਆਂ ਵਿਆਹ ਸ਼ਾਦੀ ਹੋ ਜਾਏ ਭਾਗਾਂ ਨਾਲ ਮਿਲਦੀ, ਪਰ ਸੱਚ ਕਰਕੇ ਜਾਣਿਓ ਇਹ ਸਭ ਕੁਛ ਤੇ ਭਾਗਾਂ ਨਾਲ ਮਿਲਦਾ, ਪਰ ਸਤਸੰਗਤ ਵੀ ਵੱਡਿਆਂ ਭਾਗਾਂ ਨਾਲ ਮਿਲਦੀ ਏ। ਤੇ ਵੱਡਿਆਂ ਭਾਗਾਂ ਨਾਲ ਸਤਸੰਗਤ ਮਿਲੇ ਤਾਂ ਹਰ ਰਸ ਆਮਦਾ। ਇਹ ਗੱਲ ਧਿਆਨ ਚ ਰੱਖਿਓ, ਇਹ ਰਸ ਬਾਹਰੋਂ ਨਹੀਂ ਅੰਦਰੋਂ ਪ੍ਰਗਟ ਹੁੰਦਾ। ਸਿਮਰਨ ਕਰਦਿਆਂ ਕਰਦਿਆਂ ਅੰਦਰੋਂ ਦਸਮ ਦੁਆਰ ਵਿੱਚੋਂ ਰਸ ਚੋਣ ਲੱਗ ਜਾਂਦਾ। ਰਸ ਅੰਮ੍ਰਿਤ ਦਸਵੇਂ ਚੂਈ ਜੈ, ਫਿਰ ਕਹਿ ਲਈਏ ਸਿਮਰਨ ਕਰਦਿਆਂ ਕਰਦਿਆਂ। ਦੇਖੋ ਕਿੱਡੀ ਬਖਸ਼ਿਸ਼ ਹੋਈ, ਰੱਬ ਨੇ ਕੀਤੀ ਰਹਿਮਤ, ਸਤਿਗੁਰੂ ਜੀ ਦੇ ਕੋਲ ਆਏ, ਸਤਿਗੁਰੂ ਜੀ ਨੇ ਸਤਸੰਗਤ ਬਖਸ਼ਿਸ਼ ਕੀਤੀ, ਸਤਸੰਗਤ ਰਾਹੀਂ ਨਾਮ ਸਿਮਰਨ ਮਿਲ ਗਿਆ। ਸਿਮਰਨ ਉਹ ਕੰਨਾਂ ਨਾਲ ਸੁਣਨ ਲੱਗ ਪਏ, ਉਹ ਸੁਰਤ ਵਾਹਿਗੁਰੂ ਵਾਹਿਗੁਰੂ ਕਰਦਿਆਂ ਅੰਦਰੋਂ ਹਰ ਰਸ ਪ੍ਰਗਟ ਕਰ ਦਿੰਦੀ ਹੈ ਜੀ।
1: ਆਨੰਦੇ ਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਉ।
0: ਇੱਕ ਹੈ ਸੰਗਤ ਵਿੱਚ ਬੈਠਿਆਂ ਬੈਠਿਆਂ ਲਿਵ ਜੁੜੀ, ਧਿਆਨ ਦਿਓ, ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਹੈ ਅਣਦਿਨ ਰਹੇ ਲਿਵ ਲਾਏ, ਹਰ ਵੇਲੇ ਲਿਵ ਜੁੜੀ ਹੋਈ ਹੈ, ਲਿਵ ਟੁੱਟਦੀ ਨਹੀਂ ਹੈ, ਬਹੁਤ ਉੱਚੀ ਅਵਸਥਾ ਹੈ। ਲਿਵ ਕਦੀ ਕਦੀ ਜੁੜ ਜਾਏ ਤੇ ਸਹਿਜ ਗੱਲ ਹੈ, ਲਿਵ ਸੰਗਤ ਵਿੱਚ ਬੈਠਿਆਂ ਬੈਠਿਆਂ ਜੁੜੀ ਰਹੇ ਸਹਿਜ ਗੱਲ ਹੈ, ਪਰ ਇੱਥੋਂ ਉੱਠ ਕੇ ਵੀ ਚਲੇ ਜਾਈਏ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਇਹ ਹਕੀਕਤ ਹੈ ਕਿ ਪੰਚ ਜਨਾ ਸੋ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਉਹ ਵਾਲੀ ਅਵਸਥਾ ਬਣ ਜਾਏ ਉਹ ਹੈ ਫਿਰ ਬਾਹਰੋਂ ਦੁਨੀਆਂ ਦਾ ਕੰਮ ਕਾਰ ਕਰਦਿਆਂ ਅੰਦਰ ਦੀ ਲਿਵ ਨੂੰ ਉਸ ਵਿੱਚ ਖਚਤ ਨਹੀਂ ਹੋਣ ਦੇਣਾ। ਅੰਦਰ ਦੀ ਲਿਵ, ਅੰਦਰ ਦਾ ਰੱਬੀ ਪਿਆਰ, ਮੈਂ ਫਿਰ ਬੇਨਤੀ ਕਰਨ ਲੱਗਾ, ਲਿਵ ਦੇ ਅਰਥ ਕੀ ਨੇ? ਆਪਣੇ ਪਿਆਰੇ ਪ੍ਰੀਤਮ ਵਾਹਿਗੁਰੂ ਜੀ ਦੀ ਤਰਫ ਪਿਆਰ ਭਰੀ ਬਿਰਤੀ, ਪਿਆਰੇ ਵੱਲ ਪਿਆਰ ਭਰੀ ਬਿਰਤੀ ਨੂੰ ਲਿਵ ਕਹਿੰਦੇ ਨੇ। ਉਹ ਹੁਣ ਰੱਬ ਨਾਲ ਐਸੀ ਲਿਵ ਅਣਦਿਨ ਲੱਗ ਗਈ, ਹੁਣ ਸਹਿਜ ਵਿੱਚ ਹੀ ਵਾਹਿਗੁਰੂ ਵਿੱਚ ਉਹ ਸਮਾਇਆ।

0: ਜਦੋਂ ਸਹਿਜ ਵਿੱਚ ਇਹ ਸਮਾ ਗਿਆ, ਟਿਕ ਗਿਆ, ਵਾਹਿਗੁਰੂ ਵਿੱਚ ਸਮਾ ਗਿਆ ਤੇ ਰੱਬ ਦੀ ਨਜ਼ਰ ਵਿੱਚ ਪ੍ਰਵਾਨ ਹੋ ਗਿਆ। ਸਹਿਜ ਸਮਾਵੈ ਤਾਂ ਹਰ ਮਨ ਭਾਵੈ, ਫਿਰ ਕੀ ਹੈ, ਸਦਾ ਅਤੀਤ ਅਤੀਤ ਰਹਿੰਦਾ, ਵਿਰਕਤ ਰਹਿੰਦਾ। ਤੇ ਅਤੀਤ ਰਹਿਣ ਦਾ ਇੱਕ ਸੁੰਦਰ ਜਿਹਾ ਨੁਕਤਾ ਸਤਿਗੁਰਾਂ ਨੇ ਸਮਝਾਇਆ, ਰਹਿ ਅਤੀਤ ਜਾਣੈ ਸਭ ਤਿਸ ਕਾ, ਤਨ ਮਨ ਅਰਪੇ ਹੈ ਉਹ ਜਿਸ ਕਾ। ਵਾਹਿਗੁਰੂ ਜੀਓ, ਘਰ ਤੁਹਾਡਾ, ਪਰਿਵਾਰ ਤੁਹਾਡਾ, ਕਾਰੋਬਾਰ ਤੁਹਾਡਾ, ਅੰਦਰ ਪਾਈ ਸ਼ਕਤੀ ਤੁਹਾਡੀ, ਮਹਾਰਾਜ ਮੇਰੇ ਇਰਦ ਗਿਰਦ ਜੋ ਰਿਸ਼ਤੇਦਾਰ ਸੰਬੰਧੀ ਬਣਾਏ ਉਹ ਸਾਰੇ ਤੁਹਾਡੇ, ਹੁਣ ਮੈਂ ਤੁਹਾਡੇ ਨਾਲ ਜੁੜਾਂ ਕਿ ਸੰਸਾਰ ਨਾਲ ਜੁੜਾਂ। ਬਸ ਇਹ ਹੈ ਅਤੀਤ ਹੋਣ ਦਾ ਇੱਕ ਲਕਸ਼ਣ, ਰਹਿ ਅਤੀਤ ਜਾਣੈ ਸਭ ਤਿਸ ਕਾ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਇਸ ਢੰਗ ਨਾਲ ਸਦਾ ਅਤੀਤ ਬੈਰਾਗੀ, ਕੁਝ ਸੰਸਾਰ ਵਿੱਚ ਸਾਧੂ ਜਮਾਤ ਦੇ ਉਹ ਲੋਕ ਜਿਨ੍ਹਾਂ ਨੇ ਘਰ ਪਰਿਵਾਰ ਛੱਡਿਆ ਤੇ ਜੰਗਲ ਵਿੱਚ ਚਲੇ ਗਏ ਤੇ ਕਹਿਣ ਲੱਗੇ ਜੀ ਇਹ ਮਹਾਤਮਾ ਅਤੀਤ ਨੇ। ਮੇਰੇ ਸਾਹਿਬ ਕਹਿਣ ਲੱਗੇ ਤੁਸੀਂ ਘਰ ਵਿੱਚ ਪਰਿਵਾਰ ਵਿੱਚ ਬੈਠੇ ਬੈਠੇ ਹੀ ਅਤੀਤ ਹੋ ਸਕਦੇ ਹੋ, ਜਦੋਂ ਅੰਦਰੋਂ ਧਰ ਕੇ ਬੈਰਾਗੀ ਅਵਸਥਾ ਬਣ ਗਈ, ਅੰਦਰ ਦੁਨੀਆਂ ਨਾਲ ਮੋਹ ਪਿਆਰ ਨਹੀਂ ਰਹਿ ਗਿਆ, ਅੰਦਰੋਂ ਪਿਆਰ ਰੱਬ ਨਾਲ ਜੁੜ ਗਿਆ, ਤੇ ਫਿਰ ਇਹ ਜਾਣਦੇ ਰਹੇ ਮਾਲਕ ਸਭ ਕੁਛ ਤੇਰਾ ਹੀ ਹੈ। ਤੇ ਸਾਹਿਬ ਕਹਿਣ ਲੱਗੇ ਰੱਬ ਨਾਲ ਲਿਵ ਜੁੜੀ ਹੈ, ਫਿਰ ਅਣ ਦਿਨ ਉਹ ਅਤੀਤ ਤੇ ਬੈਰਾਗੀ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੈ ਜੀ।
1: ਹਲਤ ਪਲਤ ਸੋਭਾ ਜਗ ਅੰਤਰ, ਰਾਮ ਨਾਮ ਲਿਵ ਲਾਗੀ।
0: ਹਲਤ ਇਸ ਲੋਕ ਵਿੱਚ, ਪਲਤ ਪਰਲੋਕ ਵਿੱਚ ਉਸ ਦੀ ਸ਼ੋਭਾ, ਕਿਉਂਕਿ ਰੱਬ ਨਾਲ ਜੁੜਿਆ। ਬਸ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਇਸ ਵਾਸਤੇ ਹਲਤ ਪਲਤ ਸ਼ੋਭਾ ਜਾਗ ਅੰਤਰ, ਰਾਮ ਨਾਮ ਲਿਵ ਲਾਗੀ। ਰੱਬ ਨਾਲ ਜੁੜਿਆ, ਰੱਬ ਦੇ ਪਿਆਰ ਵਿੱਚ ਭੇਜਿਆ। ਗੱਲ ਥੋੜੀ ਧਿਆਨ ਚ ਰੱਖ ਲਿਓ, ਉਸ ਦੀ ਹਰ ਵੇਲੇ ਲਿਵ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਏ, ਉਸ ਦੀ ਸ਼ੋਭਾ ਸਾਰੇ ਸੰਸਾਰ ਤੇ ਹੈ। ਬਸ ਜੈ ਜੈਕਾਰ ਕਰੇ ਸਭ ਉਸਤਤ, ਸੰਗਤ ਸਾਧ ਪਿਆਰੀ, ਸਾਧ ਬਲਹਾਰ ਜਾਉ ਪ੍ਰਭ ਆਪਣੇ, ਜਿਨ ਪੂਰਨ ਪੈਜ ਸਵਾਰੀ। ਇਹ ਮੇਰੇ ਮਾਲਕ ਦੀ ਰਹਿਮਤ ਬਖਸ਼ਿਸ਼ ਐਸੀ ਹੋ ਜਾਂਦੀ ਹੈ ਜੀ।
1: ਹਰਖ ਸੋਗ ਦੋਹਾ ਤੇ ਮੁਕਤਾ, ਜੋ ਪ੍ਰਭ ਕਰੇ ਸੋ ਭਾਵੇ।
0: ਕਿਉਂਕਿ ਹਰਖ ਖੁਸ਼ੀਆਂ ਦਾ ਸਮਾਂ, ਸ਼ੋਕ ਕੋਈ ਦੁੱਖ ਦਾ ਸਮਾਂ, ਇਹ ਦੋਵੇਂ ਆਉਂਦੇ ਨੇ, ਗੱਲ ਧਿਆਨ ਚ ਰੱਖਿਓ। ਪਰ ਸੁੱਖ ਦੁੱਖ ਰਹਿਤ ਸਦਾ ਨਿਰਲੇਪੀ, ਜਾਂ ਕੋ ਕਹਿਤ ਗੁਸਾਈ, ਸੋ ਤੁਮ ਹੀ ਮੈਂ ਬਸੈ ਨਿਰੰਤਰ, ਨਾਨਕ ਦਰਪਣ ਨਿਆਈ। ਸੁੱਖ ਦੁੱਖ ਦੋਨੋਂ ਸਮ ਕਰ ਜਾਣੈ, ਔਰ ਮਾਨ ਅਪਮਾਨਾ, ਇਸ ਅਵਸਥਾ ਦੇ ਵਿੱਚ ਹਰਖ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ। ਜੋ ਰੱਬ ਕਰਦਾ ਉਹ ਮੈਨੂੰ ਭਾ ਗਿਆ, ਉਹ ਮੈਨੂੰ ਚੰਗਾ ਲੱਗਾ। ਗੱਲ ਥੋੜੀ ਧਿਆਨ ਚ ਰੱਖਿਓ, ਐਸੀ ਅਵਸਥਾ ਦੇ ਵਿੱਚ ਕਿਤਿਆਂ ਦੁੱਖ ਭੁੱਖ ਸੱਦ ਮਾਰ, ਕਈ ਐਸੇ ਨੇ ਜਿਨ੍ਹਾਂ ਨੂੰ ਦੁੱਖ ਦੀ ਤੇ ਭੁੱਖ ਦੀ ਸਦਾ ਮਾਰ ਵੱਜੀ ਰਹਿੰਦੀ ਹੈ। ਧਿਆਨ ਚ ਰੱਖਿਓ, ਇਹ ਕਿਤੇ ਨੇ ਵੀ ਦੁੱਖ ਕਿਤੇ ਕਿਤੇ ਆਇਆ, ਇੱਕ ਇਹ ਵੀ ਦੁੱਖ ਹਰ ਵੇਲੇ ਬਣਿਆ ਰਿਹਾ, ਇੱਕ ਤੇ ਵੀ ਕਦੀ ਭੁੱਖਾ ਰਹਿਣਾ ਪਿਆ, ਇੱਕ ਰੋਜ਼ ਹੀ ਭੁੱਖਾ ਰਹਿਣਾ ਪਿਆ। ਦੁੱਖ ਤੇ ਭੁੱਖ ਦੀ ਸਦਾ ਮਾਰ ਵੱਜੀ ਹੋਵੇ ਤੇ ਅੰਦਰ ਦਾ ਇਹ ਆਖੇ ਇਹ ਭੇ ਦਾਤ ਤੇਰੀ ਦਾਤਾਰ, ਮਾਲਕ ਇਹ ਸੁੱਖ ਦੁੱਖ ਤੇਰੀ ਆਗਿਆ ਪਿਆਰੇ, ਬਸ ਉਸ ਦੇ ਹੁਕਮ ਵਿੱਚ ਰਹਿ ਕੇ। ਇਹਨੂੰ ਕਹਿੰਦੇ ਨੇ ਭਾਣਾ, ਤੇ ਭਾਣੇ ਦੇ ਅਰਥ ਨੇ ਜੋ ਭਾ ਗਿਆ ਤਾਂ ਭਾਣਾ ਹੈ ਨਾ। ਜੇ ਐਸੀ ਅਵਸਥਾ ਵਿੱਚ ਆ ਗਿਆ, ਹਰਖ ਸੋਗ ਦੋਹਾਂ ਤੇ ਮੁਗਤਾ, ਜੋ ਪ੍ਰਭ ਕਰੇ ਸੋ ਭਾਵੇ, ਉਹ ਮੈਨੂੰ ਭਾ ਜਾਏ, ਤੇ ਫਿਰ ਹਰਸ਼ ਸ਼ੋਕ ਵਿੱਚ ਉਹ ਆਪਣਾ ਜੀਵਨ ਮੁਕਤ ਰੱਖਦਾ ਹੈ ਜੀ।
1: ਸਤ ਸੰਗਤ ਮਿਲੈ ਵੱਡ ਭਾਗ, ਤਾਂ ਹਰ ਰਸ ਆਵੇ ਜੀਓ।
0: ਸਤਿਗੁਰੂ ਫਿਰ ਦੁਹਰਾਉਂਦੇ ਨੇ ਵੀ ਸਤਸੰਗਤ ਮਿਲਦੀ ਹੈ ਵੱਡਿਆਂ ਭਾਗਾਂ ਨਾਲ, ਤੇ ਸਤਸੰਗਤ ਵਿੱਚ ਬੈਠਿਆਂ ਹਰੀ ਰਸ ਹੁੰਦਾ, ਵਾਹਿਗੁਰੂ ਜੀ ਦੀ ਅੰਦਰ ਸਵਾਦਲੀ ਗੱਲ ਬਣ ਜਾਂਦੀ ਹੈ ਜੀ।
1: ਦੂਜੇ ਭਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਓ,
0: ਤੇ ਜਿਹੜੇ ਦੂਜੇ ਭਾਏ ਵਿੱਚ ਜ਼ਿੰਦਗੀ ਬਤੀਤ ਕਰਦੇ ਨੇ, ਹੋਰ ਹੋਰ ਪਾਸੇ ਪਿਆਰ ਪਾਈ ਬੈਠੇ ਨੇ, ਉੱਥੇ ਦੁੱਖ ਹੈ, ਉੱਥੇ ਜਮ ਦੀ ਪਕੜ ਵਿੱਚ ਆ ਰਿਹਾ ਹੈ, ਉੱਥੇ ਜਮ ਤੱਕਦਾ ਇੱਕ ਦਿਨ ਇਹਨੂੰ ਮੈਂ ਫੜ ਕੇ ਲੈ ਕੇ ਜਾਣਾ, ਇੱਕ ਦਿਨ ਇਸ ਕੋਲੋਂ ਹਿਸਾਬ ਲੈਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਤੂੰ ਜੰਮ ਦੇ ਨਜ਼ਰ ਵਿੱਚ ਹਰ ਵੇਲੇ ਰਹੇ ਇਹ ਚੰਗਾ, ਕਿ ਰੱਬ ਦੀ ਨਜ਼ਰ ਵਿੱਚ ਤੇ ਗੁਰੂ ਦੀ ਨਜ਼ਰ ਵਿੱਚ ਰਹੇ ਤੇ ਚੰਗਾ? ਨਹੀਂ, ਰੱਬ ਨਾਲ ਪਿਆਰ ਪਾਇਓ, ਰੱਬ ਦੀ ਨਜ਼ਰ ਬਣੀ ਰਹੇਗੀ, ਤੇ ਜੇ ਦੂਜੇ ਸੰਸਾਰ ਦੀ ਮੋਹ ਮਮਤਾ ਤੇ ਔਗਣਾਂ ਵਿੱਚ ਡੁੱਬ ਗਏ ਤੇ ਫਿਰ ਜਮ ਦੀ ਨਜ਼ਰ ਵਿੱਚ ਹਰ ਵੇਲੇ ਉਹ ਸਾਨੂੰ ਪਕੜ ਵਿੱਚ ਰੱਖੇਗਾ ਜੀ।
1: ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ,
0: ਬਸ ਉੱਥੇ ਦਿਨ ਰਾਤ ਹਾਏ ਹਾਏ ਹੈ। ਮੈਂ ਬੇਨਤੀ ਕਰਦੇ ਹਾਂ, ਬਸ ਮਨਮੁੱਖਾਂ ਦੇ ਜੀਵਨ ਵਿੱਚ ਦਿਨ ਰਾਤ ਦੁੱਖ ਹੀ ਦੁੱਖ ਨੇ, ਤੇ ਐਸੀ ਅਵਸਥਾ ਦੇ ਵਿੱਚ ਸਮਝ ਲੈਣਾ ਮਾਇਆਵੀ ਜਾਲ ਵਿੱਚ ਐਸਾ ਮੋਹਿਆ ਹੋਇਆ ਕਿ ਜਿੱਥੇ ਦੁੱਖ ਹੀ ਦੁੱਖ ਝੋਲੀ ਵਿੱਚ ਪੈਂਦੇ ਹਨ ਜੀ।
1: ਮਾਇਆ ਦੁੱਖ ਮੋਹਿਆ ਹਾਂ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
0: ਮਾਇਆ ਦੇ ਦੁੱਖ ਵਿੱਚ ਫਸਿਆ ਪਿਆ ਜੋ ਕਿ ਮੋਹਿਆ ਹੋਇਆ, ਤੇ ਐਸੀ ਅਵਸਥਾ ਵਿੱਚ ਹਉਮੈ ਰੋਹਿਆ, ਹਉਮੈ ਅੰਦਰ ਬੋਲਦੀ ਹੈ, ਰੋਹ ਵਿੱਚ ਭਰਿਆ ਰਹਿੰਦਾ, ਗੁੱਸੇ ਵਿੱਚ ਭਰਿਆ ਰਹਿੰਦਾ, ਅੰਦਰ ਕ੍ਰੋਧ ਪ੍ਰਧਾਨ ਹੋ ਜਾਂਦਾ, ਕ੍ਰੋਧ ਪ੍ਰਧਾਨ ਮਹਾਂ ਬੜ ਦੰਦਰ ਤਹਿ ਮਨ ਮਾਵਾਸੀ ਰਾਜਾ। ਸਤਿਗੁਰੂ ਕਹਿੰਦੇ ਨੇ ਤੇਰੇ ਅੰਦਰ ਨਿਮਰਤਾ ਚਾਹੀਦੀ, ਤੇਰੇ ਅੰਦਰ ਪਿਆਰ ਚਾਹੀਦਾ, ਤੇਰੇ ਅੰਦਰ ਸ਼ਾਂਤੀ ਚਾਹੀਦੀ ਹੈ, ਤੇ ਜੇ ਅੰਦਰ ਹਉਮੈ ਵਿੱਚ ਹੈ ਤੇ ਫਿਰ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਹਰ ਵੇਲੇ ਕ੍ਰੋਧ ਤੇ ਹੰਕਾਰ ਵਿੱਚ ਜ਼ਿੰਦਗੀ ਕਰਦਿਆਂ ਮੇਰੀ ਮੇਰੀ ਕਰਤ ਵਿਹਾਵੇ, ਦਿਨ ਰਾਤ ਕਹਿੰਦਾ ਇਹ ਚੀਜ਼ ਮੇਰੀ, ਇਹ ਮੇਰੀ, ਇਹ ਮੇਰੀ, ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ, ਹਾਲਤ ਕੀ ਹੋ ਗਈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਤੂੰ ਮੇਰੀ ਮੇਰੀ ਨਾ ਕਰ, ਇਹ ਕਹਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਲਤਾਨਪੁਰ ਲੋਧੀ ਬੈਠੇ ਮੋਦੀ ਖਾਨੇ ਦੇ ਉਹਨਾਂ ਬੋਲਾਂ ਨਾਲ ਜੁੜ ਜਾ, ਤੇ ਤੇਰਾ ਤੇਰਾ ਅੰਦਰ ਕਰਨਾ ਸਿੱਖ ਲੈ, ਤਨ ਮਨ ਤੇਰਾ, ਧਨ ਭੀ ਤੇਰਾ। ਥੋੜੀ ਜੀ ਗੱਲ ਧਿਆਨ ਚ ਰੱਖਿਓ, ਜਿਹੜਾ ਹੁਕਮ ਅਸੀਂ ਪੜ੍ਹਦੇ ਆ ਨਾ, ਜਿਸ ਕਾ ਤਨ ਮਨ, ਇੱਥੇ ਥੋੜਾ ਵਿਸ਼ਰਾਮ ਦੇ ਕੇ ਧਨ ਸਭ ਤਿਸ ਕਾ। ਇਹ ਗੱਲ ਤੇ ਆਮ ਲੋਕ ਕਹਿੰਦੇ ਨੇ ਤਨ ਰੱਬ ਦਾ ਬਣਾਇਆ, ਤਨ ਰੱਬ ਨੇ ਬਣਾਇਆ, ਤੇ ਇਸ ਵਿੱਚ ਮਨ ਵੀ ਰੱਬ ਨੇ ਪਾਇਆ। ਚਲੋ ਇਹ ਤੇ ਮੰਨਿਆ ਵੀ ਤਨ ਮਨ ਤੇਰਾ ਹੈ, ਪਰ ਜਿਹੜਾ ਪੈਸਾ ਕਮਾਇਆ ਉਹ ਤੇ ਮੈਂ ਕਮਾਇਆ ਨਾ, ਮੈਂ ਮਿਹਨਤ ਕੀਤੀ, ਨਸ ਭੱਜ ਕੀਤੀ, ਅਕਲ ਵਰਤੀ, ਸਿਆਣਪ ਵਰਤੀ, ਪੈਸਾ ਤੇ ਮੈਂ ਕਮਾਇਆ ਨਾ। ਤੇ ਸਤਿਗੁਰੂ ਕਹਿੰਦੇ ਨਹੀਂ, ਜਿਸ ਕਾ ਤਨ ਮਨ, ਧਨ ਸਭ ਤਿਸ ਕਾ, ਤਨ ਮਨ ਤੇਰਾ ਤੇ ਧਨ ਵੀ ਤੇਰਾ। ਬਸ ਉਸ ਅਵਸਥਾ ਵਿੱਚ ਉਹ ਮੇਰੀ ਮੇਰੀ ਨਹੀਂ ਕਰਦਾ, ਉਹ ਤੇਰਾ ਤੇਰਾ ਕਰਦਾ। ਪਰ ਸਤਿਗੁਰੂ ਕਹਿੰਦੇ ਨੇ ਮਨਮੁਖ ਲੋਕ ਉਹ ਮੇਰੀ ਮੇਰੀ ਕਰਦਿਆਂ ਕਰਦਿਆਂ ਜ਼ਿੰਦਗੀ ਬਤੀਤ ਕਰੀ ਜਾਂਦੇ ਹਨ ਜੀ।
1: ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੇ।
0: ਜੋ ਰੱਬ ਨੇ ਦਿੱਤਾ ਉਹ ਦੇਣ ਵਾਲੇ ਨੂੰ ਚੇਤਾ ਨਹੀਂ ਕੀਤਾ, ਉਸ ਨੂੰ ਚੇਤਿਆ ਨਹੀਂ। ਤੇ ਸੱਚ ਤੇ ਇਹ ਹੈ ਦੇਣ ਵਾਲਾ ਕੋਈ ਹੋਰ ਏ, ਤੇ ਕਹਿੰਦਾ ਇਹ ਮੈਂ ਮੈਂ ਮੈਂ ਕੀਤਾ। ਬਸ ਭਾਈ ਵੀਰ ਸਿੰਘ ਜੀ ਕਹਿੰਦੇ ਨੇ ਆਬਾਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ। ਆਬਾਸ਼ਾਰ ਕਹਿੰਦੇ ਨੇ ਜਿਹੜਾ ਉਹ ਉੱਚੀਆਂ ਪਹਾੜੀਆਂ ਤੋਂ ਜਿੱਥੇ ਪਾਣੀ ਡਿੱਗ ਕੇ ਹੌਦ ਬਣ ਜਾਂਦਾ ਉਹ ਆਬਾਸ਼ਾਰ ਹੈ। ਆਬਾਸ਼ ਉਹ ਨਗੋ ਨਾ, ਉਸ ਹੌਦ ਚੋਂ ਪਾਣੀ ਅਗਾਂਹ ਨਾਲੀ ਬਣ ਕੇ, ਨਦੀਆਂ ਬਣ ਕੇ ਨਿਕਲਦਾ ਉੱਥੋਂ। ਤੇ ਆਬਾਸ਼ਾਰ ਆਖੇ ਸੁਣ ਭੋਲੇ ਮੈਂ ਤਾਂ ਵਸਤ ਨਾ ਕਾਈ, ਅਰਸ਼ੋਂ ਲੈਣਾ ਤੇ ਫਰਸ਼ੀ ਦੇਣਾ, ਇਹ ਰੀਤ ਸਾਡੀ ਆਹੀ ਲੱਗਦਾ ਵੀ ਹੌਦ ਚੋਂ ਪਾਣੀ ਨਿਕਲ ਰਿਹਾ। ਕਹਿੰਦਾ ਨਹੀਂ, ਮੈਂ ਪਾਣੀ ਨਹੀਂ ਅੱਗੇ ਦੇ ਰਿਹਾ, ਅਰਸ਼ ਚੋਂ ਪਾਣੀ ਆ ਰਿਹਾ, ਮੇਰੇ ਵਿੱਚ ਡਿੱਗ ਰਿਹਾ ਤੇ ਮੈਂ ਅੱਗੇ ਭੇਜੀ ਜਾ ਰਿਹਾ। ਬਸ ਉਸ ਅਵਸਥਾ ਦੇ ਵਿੱਚ ਜੇ ਸੇਵਾ ਵੀ ਕਰੀਏ, ਮੈਂ ਬੇਨਤੀ ਕਰਾਂ ਕਿਸੇ ਦਾ ਭਲਾ ਵੀ ਕਰੀਏ, ਇਹ ਨਹੀਂ ਆਖਣਾ ਮੈਂ ਕੀਤਾ, ਮਾਲਕ ਮੇਰੀ ਝੋਲੀ ਵਿੱਚ ਪਾਇਆ, ਮੈਂ ਵਾਪਸ ਅੱਗੇ ਮਾਲਕ ਦੀ ਭੇਟ ਕਰ ਦਿੱਤਾ ਹੈ। ਬਸ ਸਾਹਿਬ ਕਹਿਣ ਲੱਗੇ ਇਸ ਅਵਸਥਾ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਉਹ ਰੱਬ ਨੂੰ ਚੇਤੇ ਰੱਖਦਾ, ਪਰ ਦੁਨੀਆਂ ਦੇ ਮਨਮੁਖ ਲੋਕ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ, ਅਖੀਰ ਵੇਲੇ ਉਹ ਪਛਤਾਤਾਪ ਕਰਦੇ ਦੁਨੀਆਂ ਤੋਂ ਤੁਰਦੇ ਹਨ ਜੀ।
1: ਬਿਨ ਨਾਵੇ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਧੋਹਿਆ।
0: ਬਿਨਾਂ ਨਾਮ ਤੋਂ ਕੋਈ ਸਾਥ ਨਹੀਂ ਜਾਂਦਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹਿ ਨਾਲ ਪਛਾਨੂ, ਜੈ ਮਹਾ ਪਿਹਾਨ ਦੂਤ ਜਮ ਦਲੈ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਬਿਨ ਨਾਮੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਸਾਰਾ ਧੋਖਾ ਸਾਡੇ ਨਾਲ। ਗੱਲ ਧਿਆਨ ਚ ਰੱਖ ਲਿਓ, ਚਾਹੇ ਪੁੱਤਰ ਨੇ, ਚਾਹੇ ਔਰਤ ਹੈ, ਚਾਹੇ ਪੈਸਾ ਹੈ ਸਾਡੇ ਕੋਲ, ਉਹ ਜੋ ਕੁਛ ਵੀ ਹੈ, ਇਸ ਵਿੱਚ ਮੋਹ ਮਮਤਾ ਪਾ ਕੇ ਇੰਨਾ ਕੁ ਸਾਥ ਬਣਾ ਲਿਆ, ਜਿਸ ਨੇ ਸਾਡਾ ਸਾਥ ਨਹੀਂ ਦੇਣਾ, ਜਿਸ ਨੇ ਸਾਡੇ ਨਾਲ ਨਹੀਂ। ਰੱਖੋ, ਇਹਨਾਂ ਵਿੱਚ ਵਿਚਰੋ ਰਹੋ, ਪਰ ਦਿਨ ਰਾਤ ਇਹਨਾਂ ਦਾ ਕੀੜਾ ਬਣ ਕੇ ਬਸ ਜ਼ਿੰਦਗੀ ਇੱਥੇ ਹੀ ਸੀਮਤ ਰਹਿ ਜਾਏ। ਤੇ ਸਤਿਗੁਰੂ ਸੁਚੇਤ ਕਰਦੇ ਨੇ ਵੀ ਤੇਰੇ ਨਾਲ ਨਾਮ ਤੋਂ ਬਿਨਾਂ ਕੁਝ ਨਹੀਂ ਜਾਣਾ, ਇਹ ਸਾਰਾ ਤੇਰੇ ਨਾਲ ਧੋਖਾ ਹੀ ਹੋ ਰਿਹਾ ਹੈ ਜੀ।
1: ਪੁੱਤਰ ਕਲੱਤਰ ਮਾਇਆ ਧੋਹਿਆ।
0: ਇਸ ਕਰਕੇ ਸਾਹਿਬ ਕਹਿਣ ਲੱਗੇ ਇਹ ਸਾਰਾ ਬਿਨ ਨਾਵੇ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ, ਇਹ ਪੁੱਤਰ ਚਾਹੇ ਔਰਤ ਚਾਹੇ ਮਾਇਆ ਹੈ, ਇਹ ਸਾਰਾ ਤੇਰੇ ਨਾਲ ਇੱਕ ਧੋਖਾ ਕਰ ਰਹੇ ਹਨ ਜੀ।
1: ਦੂਜੇ ਭਾਏ ਦੁੱਖ ਹੋਏ, ਮਨ ਮੁਖ ਜਮ ਜੋਹਿਆ ਜੀਓ।
0: ਇਹ ਦੂਜੇ ਭਾਏ ਹੈ ਇੱਥੇ ਦੁੱਖ, ਇਹ ਮਾਇਆ ਦਾ ਮੋਹ ਕਹਿੰਦੇ ਨੇ ਸਾਨੂੰ ਜਮ ਦੀ ਪਕੜ ਵਿੱਚ ਲੈ ਜਾਂਦਾ ਹੈ ਜੀ।
1: ਕਰ ਕਿਰਪਾ ਲੇ ਹੋ ਮਿਲਾਏ, ਮਹਿਲ ਹਰ ਪਾਇਆ ਜੀਓ।
0: ਮਹਾਰਾਜ ਅਰਦਾਸ ਹੈ, ਕਰੋ ਕਿਰਪਾ ਆਪਣੇ ਨਾਲ ਮਿਲਾ ਲਓ, ਇਸ ਦੁਨੀਆਂ ਦੇ ਪਸਾਰੇ ਵਿੱਚ ਰਹਿ ਕੇ ਮੈਂ ਦੁਨੀਆਂ ਨਾਲ ਮਿਲ ਗਿਆ, ਤੁਸੀਂ ਕਿਰਪਾ ਕਰ ਦਿਓ, ਰਹਿਮਤ ਕਰ ਦਿਓ, ਮੈਨੂੰ ਆਪਣੇ ਨਾਲ ਮਿਲਾ ਲਓ। ਪਾਤਸ਼ਾਹ ਮੁਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਸਾਹਿਬ ਜੀ ਕਿਰਪਾ ਕਰੋ, ਆਪਣੇ ਮਹਿਲ ਵਿੱਚ ਆਪਣੀ ਹਜ਼ੂਰੀ ਵਿੱਚ ਰੱਖ ਲਓ ਜੀ।
1: ਸਦਾ ਰਹੇ ਕਰ ਜੋੜ, ਪ੍ਰਭ ਮਨ ਭਾਇਆ ਜੀਓ।
0: ਉਹ ਰੱਬ ਅੱਗੇ ਸਦਾ ਹੱਥ ਜੋੜੀ ਰੱਖਦਾ, ਯਾਨੀ ਰੱਬ ਦੀ ਅਧੀਨਗੀ ਵਿੱਚ ਰਹਿੰਦਾ। ਹੱਥ ਜੋੜਨ ਤੋਂ ਮੁਰਾਦ ਹੈ ਇੱਕ ਤੇ ਵੈਸੇ ਹੱਥ ਜੁੜੇ ਹੋਣ ਤੇ ਅੰਦਰ ਅਧੀਨਗੀ ਹੈ, ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ। ਧਿਆਨ ਚ ਰੱਖਿਓ, ਜਿਸ ਅੱਗੇ ਹੱਥ ਜੋੜੇ ਉਸ ਦਾ ਸਤਿਕਾਰ ਹੈ, ਤੇ ਜਿਸ ਨੇ ਹੱਥ ਜੋੜੇ ਉਸ ਦੀ ਨਿਮਰਤਾ ਹੈ। ਮਾਲਕ ਰਹਿਮਤ ਕਰੋ, ਐਸੀ ਅਵਸਥਾ ਬਣ ਜਾਏ, ਸਦਾ ਰਹੇ ਕਰ ਜੋੜ, ਫਿਰ ਪ੍ਰਭ ਮਨ ਭਾਇਆ ਜੀਓ, ਉਹ ਰੱਬ ਦੇ ਮਨ ਵਿੱਚ ਕਬੂਲ ਪੈ ਜਾਂਦੇ ਹਨ ਜੀ।
1: ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
0: ਰੱਬ ਨੂੰ ਉਹ ਪ੍ਰਵਾਨ ਹੁੰਦੇ ਨੇ ਜਿਹੜੇ ਉਹਦੇ ਹੁਕਮ ਨੂੰ ਮੰਨਦੇ ਨੇ, ਤੇ ਹੁਕਮ ਵਿੱਚ ਹੀ ਹਰ ਵੇਲੇ ਰਹਿ ਕੇ, ਚੂੰਕਿ ਇਹ ਜਾਣਦੇ ਨੇ ਇਹ ਸਭ ਰੱਬ ਦੇ ਹੁਕਮ ਵਿੱਚ ਹੈ। ਬਸ ਸਤਿਗੁਰੂ ਜੀ ਇੱਕ ਬੜਾ ਸੁੰਦਰ ਸੰਦੇਸ਼ ਦਿੰਦੇ ਨੇ, ਨਾਨਕ ਹੁਕਮ ਹੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਈ। ਬਸ ਹੁਕਮ ਮੰਨ ਲਿਆ ਤੇ ਹੁਕਮ ਮੰਨ ਕੇ ਸਾਹਿਬ ਕਹਿੰਦੇ ਨੇ ਸੁਖ ਮਿਲਦਾ ਹੈ ਜੀ।
1: ਅਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ।
0: ਬਾਰ ਬਾਰ ਪ੍ਰੇਰਨਾ ਦਿੱਤੀ ਏ, ਨਾਮ ਜਪਿਓ, ਅਨ ਦਿਨ ਨਾਮ ਵਿੱਚ ਸਮਾਏ ਰਹਿਓ, ਅਣ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਤੇ ਆਇਆ। ਹੁਣ ਸਹਿਜੇ ਹੀ ਮੈਂ ਬੇਨਤੀ ਕਰਾਂ ਨਾਮ ਦੀ ਰੋਂ ਅੰਦਰ ਧਿਆਮਨ ਵਿੱਚ ਚਲੀ ਜਾਂਦੀ ਹੈ ਜੀ।
1: ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
0: ਬਸ ਨਾਮ ਚੋ ਹੀ, ਨਾਮੋ ਨਾਮ ਮਿਲੀ ਵਡਿਆਈ, ਨਾਮ ਨਾਲ ਵਡਿਆਈ, ਸ਼ੋਭਾ, ਬਖਸ਼ਿਸ਼। ਤੇ ਇੱਕ ਗੱਲ ਇਹ ਵੀ ਕਹਿ ਲਵਾਂ, ਨਾਮ ਦੀ ਬਖਸ਼ਿਸ਼ ਹੋ ਜਾਏ ਨਾ ਤੇ ਦੁਨੀਆਂ ਦੀਆਂ ਸਾਰੇ ਸੁੱਖ ਸੰਪਦਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਝੋਲੀ ਵਿੱਚ ਪੈਂਦੀਆਂ ਨੇ। ਐ ਭਲਿਆ ਇਸ ਨਾਮ ਨਾਲ ਜੁੜੀ, ਸੰਗਤ ਨਾਲ ਜੁੜੀ, ਸਤਿਗੁਰੂ ਦੇ ਦਰ ਨਾਲ ਜੁੜੀ ਤੇ ਨਾਨਕ ਨਾਮ ਮਨ ਭਾਵੇ। ਤੈਨੂੰ ਮਨ ਵਿੱਚ ਨਾਮ ਚੰਗਾ ਲੱਗੇ, ਮਨ ਵਿੱਚ ਭਾਏ, ਨਾਮ ਨਾਲ ਤੇਰੀ ਖਿੱਚ ਵਧੇ ਤੇ ਇਸ ਨਾਮ ਦੀ ਬਰਕਤ ਨਾਲ ਉਹ ਰੱਬ ਵੀ ਖੁਸ਼ ਹੋ ਜਾਂਦਾ।

0: ਇਹ ਪਾਵਨ ਲੜੀਵਾਰ ਸ਼ਬਦ 1127 ਅੰਗ ਤੋਂ ਆਰੰਭ ਹੋ ਕੇ 1128 ਤੇ ਸੰਪੂਰਨ ਹੁੰਦਾ। ਭੈਰੋ ਰਾਗ ਹੈ ਤੇ ਹਜ਼ੂਰ ਚੌਪਦੇ ਪਦ ਦੇ ਅਰਥ ਨੇ ਬੰਦ। ਇਹ ਚਾਰ ਬੰਦਾਂ ਵਾਲਾ ਸ਼ਬਦ ਹੈ। ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਇੱਕ ਕਰਤੇ ਦਾ ਆਰਾਧਨ ਕਰਦੇ ਹਾਂ, ਉਹ ਇੱਕ ਓੰਕਾਰ ਜਿਸ ਨੂੰ ਸਤਿਗੁਰੂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ ਜੀ।
1: ਜਾਤ ਕਾ ਗਰਬ ਨਾ ਕਰੀਓ ਕੋਈ।
0: ਸੰਸਾਰ ਵਿੱਚ ਵੰਡ ਪੈ ਗਈ, ਕੋਈ ਕਹਿੰਦੇ ਮੈਂ ਉੱਚੀ ਜਾਤ ਦਾ ਹਾਂ, ਤੂੰ ਨੀਵੀਂ ਜਾਤ ਦਾ ਹੈ। ਸਤਿਗੁਰੂ ਕਹਿੰਦੇ ਨੇ ਭਲਿਓ, ਇਸ ਜਾਤ ਦਾ ਗਰਬ ਕਿਉਂ ਕਰਦੇ ਹੋ? ਜਾਤ ਬ੍ਰਾਹਮਣ ਹੋਵੇ, ਖੱਤਰੀ ਹੋਵੇ, ਵੈਸ਼ ਹੋਵੇ, ਸ਼ੂਦਰ ਹੋਵੇ, ਇਹ ਚਾਰੇ ਵਰਨ ਕਰਤੇ ਵੱਲੋਂ ਜੋ ਬਣਾਏ ਨੇ, ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਹੰਕਾਰ ਉੱਚੀ ਜਾਤ ਵਾਲੇ ਨੂੰ ਨਹੀਂ ਕਰਨਾ ਚਾਹੀਦਾ ਹੈ ਜੀ।
1: ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ।
0: ਜਿਹੜਾ ਬ੍ਰਹਮ ਬਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ, ਬ੍ਰਾਹਮਣ ਨਾਲ ਜੁੜਦੇ, ਉਹ ਬ੍ਰਾਹਮਣ। ਤੇ ਜਿਹੜਾ ਬ੍ਰਾਹਮਣ ਹੋ ਕੇ, ਮੈਂ ਬੇਨਤੀ ਕਰਾਂ, ਉਸ ਵਾਹਿਗੁਰੂ ਦਾ ਸਿਮਰਨ ਨਾ ਕਰੇ, ਕਾਹਦਾ ਬ੍ਰਾਹਮਣ ਹੈ? ਇਸ ਕਰਕੇ ਜਾਤ ਦਾ ਗਰਬ ਨਹੀਂ ਕਰਨਾ। ਮੈਂ ਉੱਚੀ ਜਾਤ ਦਾ ਹਾਂ, ਸੱਚ ਤੇ ਹੈ ਸਾ ਜਾਤ ਸਾ ਪਤ ਹੈ, ਜੇ ਕਰਮ ਕਮਾਏ। ਸਤਿਗੁਰੂ ਕਹਿੰਦੇ ਜਿਹੋ ਜੇ ਕਰਮ ਕਮਾਏਗਾ ਗੱਲ ਤੇ ਉਸ ਕਰਮਾਂ ਦੇ ਆਧਾਰ ਤੇ ਉਸਦਾ ਜੀਵਨ ਬਣੇਗਾ, ਨਾ ਕਿ ਇੱਕ ਰੱਬ ਵੱਲੋਂ ਮਿਲੀ ਹੋਈ ਸਰੀਰਕ ਜਾਤ ਨਾਲ ਜੁੜ ਕੇ ਉਸ ਜੋਤ ਨੂੰ ਭੁੱਲ ਜਾਏਗਾ। ਜਾਤ ਮੈਂ ਜੋਤ, ਸ਼ੂਦਰ ਵਿੱਚ ਵੀ ਉਹੀ ਜੋਤ, ਵੈਸ਼ ਵਿੱਚ ਵੀ ਉਹੀ ਜੋਤ, ਬ੍ਰਾਹਮਣ ਤੇ ਖੱਤਰੀ ਵਿੱਚ ਵੀ ਉਹੀ ਜੋਤ। ਜਾਤ ਮੈਂ ਜੋਤ ਤੇ ਜੋਤ ਮੈਂ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੇ ਇਸ ਕਰਕੇ ਸਾਹਿਬ ਕਹਿੰਦੇ ਨੇ ਜਿਹੜਾ ਬ੍ਰਹਮ ਬਿੰਦੇ, ਜੋ ਬ੍ਰਹਮ ਮੈਂ ਜਨ, ਜਨ ਮੈਂ ਪਾਰ ਬ੍ਰਹਮ ਦਾ ਅਨੁਭਵ ਕਰੇ, ਅਸਲ ਵਿੱਚ ਉਹ ਬ੍ਰਾਹਮਣ ਹੈ ਜੀ।
1: ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ।
0: ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਮੇਰੇ ਪਾਤਸ਼ਾਹ ਕੀ ਕਹਿੰਦੇ ਨੇ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ। ਐ ਮੂਰਖ ਗਵਾਰ, ਤੂੰ ਜਾਤ ਦਾ ਹੰਕਾਰ ਨਾ ਕਰ। ਤੇ ਗਵਾਰ ਦੇ ਵਿਦਵਾਨਾਂ ਅਰਥ ਕੀਤੇ ਨੇ ਜੋ ਗਾਮ ਤੋਂ ਆਰ ਰਹੇ। ਗਾਮ ਪਿੰਡ, ਇਹ ਸਰੀਰ ਪਿੰਡ ਹੈ, ਇਸ ਪਿੰਡ ਤੋਂ ਬਾਹਰ ਨਾ ਨਿਕਲੇ। ਉਹ ਸਮਝ ਲੈਣਾ ਸਰੀਰ ਵਿੱਚ ਹੀ ਫਸਿਆ ਰਹਿ ਗਿਆ ਤੇ ਸਰੀਰ ਵਿੱਚ ਅੰਦਰ ਦੀ ਜਾਤ ਨਾਲ ਫਸ ਗਿਆ ਤੇ ਜਾਤ ਤੋਂ ਬਾਹਰ ਨਾ ਨਿਕਲਿਆ, ਸਰੀਰ ਦੀ ਲਾਲਸਾ ਤੋਂ ਬਾਹਰ ਨਾ ਨਿਕਲਿਆ ਤੇ ਸਮਝ ਲੈਣਾ ਉਹ ਮੂਰਖ ਹੈ, ਉਹ ਗਵਾਰ ਹੈ ਜੀ।
1: ਇਸ ਗਰਭ ਤੇ ਚੱਲੇ ਬਹੁਤ ਵਿਕਾਰਾ।
0: ਇਸ ਹੰਕਾਰ ਨਾਲ ਅੱਗੋਂ ਹੋਰ ਬੜੇ ਵਿਕਾਰ ਚੱਲਦੇ ਨੇ। ਹੰਕਾਰ ਪੈਦਾ ਹੋਇਆ, ਮੈਂ ਬੇਨਤੀ ਕਰਾਂ, ਹਉਮੈ ਵਿੱਚ ਭਰਿਆ, ਪਤਾ ਨਹੀਂ ਕਿਹੜੇ ਕਿਹੜੇ ਉਪਦਰਵ ਕਰੇਗਾ, ਨਫ਼ਰਤ ਵਿੱਚ ਭਰੇਗਾ, ਈਰਖਾ ਕਰੇਗਾ, ਵੈਰ ਵਿਰੋਧ ਕਰੇਗਾ, ਬੋਲੋ ਕਿੰਨੇ ਵਿਕਾਰ ਅੱਗੋਂ ਹੋਰ ਚੱਲਣਗੇ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾਂ, ਅੱਗੋਂ ਹੋਰ ਵਿਕਾਰੀ ਜੀਵਨ ਬਣੇਗਾ। ਬੰਨਾ ਸੀ ਨਿਰਵਿਕਾਰ ਤੇ ਭਰ ਗਿਆ ਵਿਕਾਰਾਂ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਭਰ ਗਿਆ। ਇਸ ਕਰਕੇ ਇਸ ਗਰਭ ਤੇ ਚੱਲ ਹੈ ਬਹੁਤ ਵਿਕਾਰਾਂ
1: ਰਹਾਓ।
0: ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਨ ਕਰਦੇ ਹਨ ਜੀ,
1: ਚਾਰੇ ਵਰਨ ਆਖੇ ਸਭ ਕੋਈ।
0: ਇਹ ਸਾਰੇ ਕਹਿੰਦੇ ਨੇ ਚਾਰ ਵਰਨ ਹੈ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ, ਇਹ ਤੇ ਗੱਲ ਸਾਰੇ ਕਰਦੇ ਹਨ ਜੀ।
1: ਬ੍ਰਹਮ ਬਿੰਦ ਤੇ ਸਭ ਉਪਤ ਹੋਈ।
0: ਇਹ ਪੈਦਾ ਕਿੱਥੋਂ ਹੋਏ ਨੇ? ਬ੍ਰਹਮ ਤੋਂ। ਤੇ ਪੈਦਾ ਕਰਨ ਵਾਲਾ ਬ੍ਰਹਮ ਹੈ ਤੇ ਧਿਆਨ ਚ ਰੱਖਿਓ। ਤੇ ਜਿਸ ਬ੍ਰਹਮ ਤੋਂ ਪੈਦਾ ਹੋਏ, ਫਿਰ ਬ੍ਰਹਮ ਰੂਪ ਹੋਏ ਕਿ ਜਾਤ ਵਿੱਚ ਜੁੜ ਗਏ ਅਸੀਂ, ਜਿਸ ਤੋਂ ਬਣੇ ਉਹਨੂੰ ਭੁੱਲ ਗਏ ਤੇ ਜੋ ਬਣੇ ਸੀ ਉੱਥੇ ਆ ਕੇ ਜੁੜ ਗਏ। ਇਸ ਕਰਕੇ ਸਾਹਿਬ ਕਹਿੰਦੇ ਨੇ ਇਹ ਸਾਰਾ ਸੰਸਾਰ ਤੇ ਸਾਰੀ ਰਚਨਾ ਉਸ ਬ੍ਰਹਮ ਤੋਂ ਹੀ ਪੈਦਾ ਹੋਈ ਹੈ ਜੀ।
1: ਮਾਟੀ ਏਕ ਸਗਲ ਸੰਸਾਰ,
0: ਮਿੱਟੀ ਇੱਕ ਹੈ, ਸਾਰਾ ਸੰਸਾਰ ਇੱਕ ਮਿੱਟੀ ਤੋਂ ਬਣਿਆ। ਗੱਲ ਧਿਆਨ ਚ ਰੱਖ ਲਿਓ, ਕੁਮਾਰ ਹੈ ਏਕ ਜੋ ਮਾਟੀ ਗੂੰਦੀ, ਬਹੁਵਿਧ ਬਾਨੀ ਲਾਈ, ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਘੁਮਿਆਰ ਨੇ ਮਿੱਟੀ ਗੁੰਨੀ, ਉਸ ਤੋਂ ਭਾਂਡੇ ਬਣਾਏ। ਇੱਕ ਭਾਂਡਾ ਸਰਾਫ ਲੈ ਗਿਆ, ਸੁਨਿਆਰਾ ਲੈ ਗਿਆ, ਉਹਨੇ ਉਸ ਮਿੱਟੀ ਦੇ ਭਾਂਡੇ ਵਿੱਚ ਮੋਤੀ ਰੱਖੇ, ਮੁਕਤਾਹਲ ਰੱਖੇ, ਹੀਰੇ ਲਾੜ ਰੱਖੇ। ਇੱਕ ਭਾਂਡਾ ਕੋਈ ਬਿਮਾਰ ਸੀ ਬੰਦਾ, ਉਸ ਨੇ ਮਲ ਮੂਤਰ ਕਰਨਾ ਸੀ, ਉਸ ਦੇ ਕੋਲ ਜਾ ਕੇ ਰੱਖ ਦਿੱਤਾ। ਹੁਣ ਭਾਂਡੇ ਵਿੱਚ ਮੈਂ ਬੇਨਤੀ ਕਰਾਂ, ਫਰਕ ਕੋਈ ਨਹੀਂ ਹੈ। ਕਾਹੂ ਮੈਂ ਮੋਤੀ ਮੁਕਤਾਹਲ, ਕਾਹੂ ਵਿਆਦ ਲਗਾਈ। ਗੱਲ ਥੋੜੀ ਧਿਆਨ ਚ ਰੱਖ ਲਿਓ, ਸਰੀਰ ਦਾ ਭਾਂਡਾ ਹੈ, ਕਿਸੇ ਨੇ ਇਸ ਵਿੱਚ ਵਾਹਿਗੁਰੂ ਨਾਮ ਦੇ ਮੋਤੀ ਪਾ ਲਏ, ਕਿਸੇ ਨੇ ਇਸ ਸਰੀਰ ਵਿੱਚ ਹੰਕਾਰ ਗੰਦਗੀ ਭਰ ਲਈ। ਮਾਲਕ ਦੀ ਬਣਾਈ ਮਿੱਟੀ ਇੱਕ ਹੈ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਪਹਿਲੇ ਕੋ ਮੰਦੇ। ਮੈਂ ਇੱਕ ਬੇਨਤੀ ਕਰਾਂ, ਅਗਰ ਜ਼ਿੰਦਗੀ ਵਿੱਚ ਉਸ ਇੱਕ ਮਿੱਟੀ ਨੂੰ ਸਮਝ ਲਈਏ ਵੀ ਉਸ ਪੰਜ ਤੱਤ ਦੀ ਮਿੱਟੀ ਦੇ ਨਾਲ ਇਹ ਸਾਰਾ ਸੰਸਾਰ ਬਣਿਆ, ਤੇ ਸਾਹਿਬ ਜੀ ਕਹਿਣ ਲੱਗੇ ਮਾਟੀ ਏਕ ਸਗਲ ਸੰਸਾਰ,
1: ਬਹੁਵਿਧ ਭਾਂਡੇ ਘੜੇ ਕੁਮਾਰ,
0: ਬਹੁਵਿਧ ਭਾਂਡੇ ਘੜੇ। ਕੋਈ ਛੋਟੀ ਜਿਹੀ ਕੀੜੀ ਬਣਾ ਦਿੱਤੀ, ਧਿਆਨ ਚ ਰੱਖ ਲਿਓ, ਏਕਲ ਮਾਟੀ, ਕੁੰਜਰ ਚੀਟੀ, ਕੁੰਜਰ ਕੁੰਚਰ ਹਾਥੀ, ਚੀਂਟੀ ਕੀੜੀ, ਏਕਲ ਮਾਟੀ, ਕੁੰਜਰ ਚੀਟੀ, ਭਾਜਨ ਹੈ ਬਹੁ ਨਾਨਾ ਰੇ, ਭਾਜਨ ਬਰਤਨ, ਭਾਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ, ਘੱਟ ਘੱਟ ਰਾਮ ਸਮਾਨਾ ਰੇ। ਉਸ ਇੱਕ ਮਿੱਟੀ ਤੋਂ ਇਹ ਸਾਰਾ ਸੰਸਾਰ ਬਣਿਆ। ਕਿਹੜੇ ਛੂਤ ਛਾਤ ਵਿੱਚ, ਊਚ ਨੀਚ ਦੇ ਭੇਦ ਵਿੱਚ ਪੈ ਗਏ ਹੋ? ਸਾਡੇ ਤੇ ਪਤਾ ਗੁਰੂ ਸਾਹਿਬ ਜੀ ਨੇ ਕਿੰਨੀ ਬਖਸ਼ਿਸ਼ ਕੀਤੀ, ਸਾਨੂੰ ਪੰਜ ਇਕੱਠੇ ਦਿੱਤੇ, ਸੰਗਤ ਪੰਗਤ ਧਿਆਨ ਚ ਰੱਖਿਓ, ਸਾਨੂੰ ਸੰਗਤ ਇਕੱਠੀ, ਸਾਨੂੰ ਪੰਗਤ ਇਕੱਠੀ, ਸਾਡਾ ਸਰੋਵਰ ਇਕੱਠਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ, ਸਾਡਾ ਬਾਟਾ ਇਕੱਠਾ, ਕਿੱਡੀ ਬਖਸ਼ਿਸ਼ ਹੈ। ਗੁਰੂ ਨਾਨਕ ਆਏ, ਉਹਨਾਂ ਸੰਗਤ ਇਕੱਠੀ ਕੀਤੀ, ਗੁਰੂ ਅਮਰਦਾਸ ਆਏ, ਉਹਨਾਂ ਨਾਲ ਪੰਗਤ ਇਕੱਠੀ ਕਰ ਦਿੱਤੀ, ਧੰਨ ਗੁਰੂ ਰਾਮਦਾਸ ਪਾਤਸ਼ਾਹ ਆਏ, ਉਹਨਾਂ ਸਾਡਾ ਸਰੋਵਰ, ਇੱਕੋ ਚ ਸਾਰੇ ਇਸ਼ਨਾਨ ਕਰ ਸਕਦੇ ਹੋ, ਸਰੋਵਰ ਇਕੱਠਾ। ਧੰਨ ਗੁਰੂ ਅਰਜਨ ਦੇਵ ਜੀ ਆਏ, ਗੁਰੂ ਗ੍ਰੰਥ ਸਾਹਿਬ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਸਾਡਾ ਗੁਰੂ ਗ੍ਰੰਥ ਸਾਹਿਬ ਇਕੱਠਾ ਕਰ ਦਿੱਤਾ। ਦਸਮ ਪਾਤਸ਼ਾਹ ਆਏ, ਸਾਨੂੰ ਇੱਕ ਬਾਟੇ ਵਿੱਚ ਸਾਰਿਆਂ ਨੂੰ ਅੰਮ੍ਰਿਤ ਛਕਾ ਦਿੱਤਾ। ਉਹ ਭਲਿਓ ਸਾਡੇ ਪੰਜ ਇਕੱਠੇ, ਸੰਗਤ ਪੰਗਤ ਸਰੋਵਰ ਗੁਰੂ ਗ੍ਰੰਥ ਸਾਹਿਬ ਤੇ ਬਾਟਾ ਇਕੱਠਾ, ਉਹ ਕਿਹੜੇ ਭੇਦ ਭਾਵ ਵਿੱਚ ਪੈ ਗਏ। ਤੇ ਧੰਨ ਗੁਰੂ ਅਮਰਦਾਸ ਜੀ ਨੇ ਤੇ ਬੌਲੀ ਲਾਈ ਸੀ ਵੀ ਸਾਰੇ ਇੱਥੋਂ ਇਸ਼ਨਾਨ ਕਰੋਗੇ, ਪੰਗਤ ਬਣਾ ਦਿੱਤੀ, ਸਾਰੇ ਇੱਕੋ ਪੰਗਤ ਵਿੱਚ ਬੈਠੋਗੇ। ਅੱਜ ਕਿਹੜੇ ਭੇਦ ਭਾਵ ਵਿੱਚ ਅਸੀਂ ਪੈ ਗਏ? ਤੇ ਮੇਰੇ ਸਾਹਿਬ ਕਹਿਣ ਲੱਗੇ, ਇੱਕੋ ਮਿੱਟੀ ਤੋਂ ਸਾਰਾ ਸੰਸਾਰ ਬਣਿਆ, ਤੇ ਤੁਸੀਂ ਕਿਹੜੀ ਊਚ ਨੀਚ ਤੇ ਭੇਦ ਭਾਵ ਦੀ ਗੱਲ ਪੈ ਕਰਦੇ ਹੋ ਜੀ?
1: ਪੰਚ ਤੱਤ ਮਿਲ ਦੇਹੀ ਕਾ ਆਕਾਰ,
0: ਕਿਉਂਕਿ ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਇਹ ਪੰਜ ਤੱਤ ਮਿਲ ਦੇਹੀ ਕਾ ਆਕਾਰ, ਆਕਾਸ਼ ਵਾਯੂ ਅਗਨ ਜਲ ਤੇ ਧਰਤੀ, ਇਹ ਪੰਜਾਂ ਤੱਤਾਂ ਨਾਲ ਸਾਰਾ ਸੰਸਾਰ ਬਣਿਆ। ਪੰਚ ਤੱਤ ਮਿਲ ਦੇਹੀ ਕਾ ਅਕਾਰਾ, ਅੱਗੋਂ ਹਜ਼ੂਰ ਅਗਲੀ ਪੰਕਤੀ ਚ ਫਰਮਾਨ ਕਰਦੇ ਹਨ ਜੀ,
1: ਘੱਟ ਵੱਧ ਕੋ ਕਰੇ ਵਿਚਾਰ,
0: ਕੋਈ ਵਿਚਾਰ ਕਰਕੇ ਦੱਸੋ ਵੀ ਕੋ ਘੱਟ ਵੱਧ ਹੈ। ਉੱਚੀ ਜਾਤ ਵਾਲੇ ਦੇ ਅੰਦਰ ਕੋਈ ਪੰਜ ਤੱਤ ਦੀ ਮਿੱਟੀ ਵੱਧ ਨਹੀਂ ਲੱਗੀ, ਉੱਚੀ ਜਾਤ ਵਾਲੇ ਦੇ ਅੰਦਰ ਕੋਈ ਜੋਤ ਵੱਧ ਨਹੀਂ ਜਗਦੀ, ਨੀਵੀਂ ਜਾਤ ਵਾਲੇ ਦੇ ਤਨ ਨੂੰ ਕੋਈ ਮਿੱਟੀ ਘੱਟ ਨਹੀਂ ਲੱਗੀ। ਘੱਟ ਵੱਧ ਕੋ ਕਰੇ ਵਿਚਾਰ, ਕੋਈ ਕਰੋ ਵਿਚਾਰ। ਤਮਾਮ ਸੰਸਾਰ ਇੱਕੋ ਜੀ ਰਚਨਾ ਤੋਂ ਬਣਿਆ, ਤੇ ਫਿਰ ਇਹ ਸਾਡੇ ਮਾਨਸੀ ਭੇਦ ਨੇ, ਅੰਦਰ ਦੀ ਸਾਡੀ ਨੀਚ ਭਾਵਨਾ कि अपने नू आपस को दीर्घ कर जाना औरन को लगमात मनसा बाचा कर्मना मैं देखे दोजक जात अपने आप नू जानदा मैं दीर्घ मैं वड्डा ते दूजे नू कहंदा लगुमात ए लघु है छोटा है। साहब कहन लगे ना ना भलिया इको जी करते रचना रचाई इको जी सब दे अंदर जोत पाई तो तू केड़ी अवस्था दे विच एक घट वध ऊच नीच दे भेद भाव विच चला गया है जी।
1: कहत नानक एहो जीओ कर्म बंध होई।
0: धन गुरु अमरदास पातशाह जी फरमान करदे ने कहत नानक एहो जीओ कर्म बंद होई। एक कर्मा दे बंधन विच फसिया हो जाए कर्म की करदा जरा गलती अंश रखियो। गंगू ब्राह्मण है बहुत उची जात है पर काम किन्ने नीच कीते ने। साहबजादियां नू माता गुजर कौर जी नू घर विश्राम दे के सिर ठाणे फड़ौंदा पिया। जात ब्राह्मण है कर्म शूद्रां तो भैड़े ने। इधर भाई जाता जी जात शूद्र है कर कर्म ओ रंगरेटे गुरु के बेटे पै बांधे ने। यह है कर्म की करदा है कहत नानक एहो जियो कर्म बंद होई। ए जी कर्मां दे बंधन विच की कर्म पिया करदा दे आधार ते गल है जी।
1: बिन सतगुर भेटे मुक्त ना होई।
0: देखो धन गुरु ग्रंथ साहिब जी ने किड्डी बख्शिश कीती है इत्थे आके सानू इन्हां चीजां तो मुक्त कीता है। भलियो एहो जी ऊच नीच भेद भाव तो मुक्त हो जाओ वैर विरोध ईरखा निंदा चुगली तो मुक्त हो जाओ। भलिया अपने आप नू हंकार विच पार के उच्चे ते दूजे नू नीवा दिखाउण दी कोशिश ना करो मुक्त हो जाओ। औगुणा तो मुक्त हो जाओ होमै हंकार तो मुक्त हो जाओ जातिवाद दे बंधना तो मुक्त हो जाओ। एक प्लेटफार्म ते कठे हो के अज श्री श्री अकाल तख्त साहब जी की छत्र छाया हेठ ते धन गुरु रामदास पातशाह जी दियां जिथे दिन रात बरकतां पईयां वगदियां अज उस दर नाल जुड़ के मैं एक बेनती करदे हां। जदों असीं धन गुरु रामदास जी दे दर ते आउंदे हां मैं बेनती करा इत्थे संगत कठी मिल गई इत्थे पंगत कठी मिल गई इत्थे सरोवर सारियां लई कठा मिल गया इत्थे धन गुरु रामदास जी दी बरकत नाल सारे संसार नू गुरु ग्रंथ साहिब जी दा उपदेश कठा मिल गया। इन्हां मार्गां ते चलदियां चलदियां कदी सानू दसम पातशाह जी दे दर खंडे बाटे दी अमृत पहल इक बाटा इकट्ठा मिल गया आपस विच प्रेम भाव दे नाल होए इकत्र मिलो मेरे भाई दुबदा दूर करो लिव लाए हर नाम के होवो जोड़ी गुरमुख बैसो सफा विछाए। ए बिन सतगुर भेटे मुक्त न हुई। धन गुरु ग्रंथ साहिब जी दे चरणा नाल गुरु रामदास जी दे दर नाल जुड़े रहो अनंत बरकतां झोली विच इस दर दियां पवन ते जीवन सुहेला ते सफला होवे। इन्हां अखरां नाल धन गुरु ग्रंथ साहिब महाराज जी दा कोटान कोट धन्नवाद। धन गुरु रामदास महाराज जी दा कोटान कोट धन्नवाद जिन्हां दी बरकत नाल सारा संसार झोलियां पिया भरदा उस मेरे साहब जी दे दर ते कोटान कोट नमस्कार। समूह गुरु घर दे प्रबंध दा बहुत धन्नवाद। सिंह साहब मुख ग्रंथी सचखंड श्री हरिमंदर साहब सिंह साहब ज्ञानी अमरजीत सिंह साहब जी का तह दिलों धन्नवाद। आईया संगतां नू हाथ जोड़ अदब अदाब सहित जी आया आखदिया सारिया संगतां दा तह दिलों धन्नवाद। भाई साहब जी ने शब्द सरवण करवाया तिन्हां दा तह दिलों धन्नवाद। आओ दासरे दियां भुल्लां दी खिमा करदे हां पावन शब्द दियां अंतम पंक्तियां फिर सरवण करके मुड़ फतेह नाल सांझ

0: ਵਾਹਿਗੁਰੂ ਜੀ ਕੀ ਫਤਿਹ।
1: ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
2: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
3: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ।
4: ਕੁਲਦੀਪ ਸਿੰਘ ਔਲਖ ਵੱਲੋਂ ਸਪੋਰਟਸ ਨਿਊਜ਼ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖੇਡ ਜਗਤ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ। ਵਾਲਾਰੂਸ ਨੇ ਕੈਟਲਿਨ ਹਾਲਸ ਨੂੰ ਗੁਆ ਦਿੱਤਾ, ਪਰ ਸਿਡਨੀ ਚੌਗੁਣੀ ਹੈਡਰ ਵਿਚ ਸਕਾਟਲੈਂਡ ਟੈਸਟ ਲਈ ਮਾਇਆ ਸਟੀਵਰਟ ਨੂੰ ਵਾਪਸ ਪ੍ਰਾਪਤ ਕੀਤਾ। ਵਾਲਾਬੀਜ਼ ਨੇ ਆਲ ਬਲੈਕਸ ਦੇ ਖਿਲਾਫ ਬਲੇਡੀ ਸਲੋ ਕੱਪ ਦੇ ਆਖਰੀ ਟੈਸਟ ਲਈ ਡੈਕਲਨ ਮੈਰੀਡਿਥ ਤੇ ਭਰੋਸਾ ਜਤਾਇਆ। ਆਸਟ੍ਰੇਲੀਆ ਦਾ ਰਗਬੀ ਲੀਗ ਵਿਸ਼ਵ ਕੱਪ ਤੇ ਦਬਦਬਾ। 17 ਸਾਲਾਂ ਬਾਅਦ ਪੰਜਾਬ ਵਿਚ ਹਾਕੀ ਦਾ ਅੰਤਰਰਾਸ਼ਟਰੀ ਰੰਗ ਏਸ਼ੀਅਨ ਚੈਂਪੀਅਨਸ ਟਰਾਫੀ ਨਾਲ ਵਾਪਸੀ। ਵੈਸਟ ਇੰਡੀਜ਼ ਨੇ ਭਾਰਤ ਨੂੰ ਹਰਾ ਕੇ ਸੀਰੀਜ਼ ਬਰਾਬਰ ਕੀਤੀ। ਕੀ ਨਿਊਜ਼ੀਲੈਂਡ ਭਾਰਤ ਦੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਨੂੰ ਰੋਕ ਸਕੇਗਾ? ਮਿਸ਼ੇਲ ਸੈਂਟਨਰ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਹੁਣ ਖਬਰਾਂ ਵਿਸਥਾਰ ਨਾਲ। ਵਾਲਾਰੂਸ ਨੇ ਕੈਟਲਿਨ ਹਾਲਸ ਨੂੰ ਗੁਆ ਦਿੱਤਾ, ਪਰ ਸਿਡਨੀ ਚੌਗੁਣੀ ਹੈਡਰ ਵਿਚ ਸਕਾਟਲੈਂਡ ਟੈਸਟ ਲਈ ਮਾਇਆ ਸਟੀਵਰਟ ਨੂੰ ਵਾਪਸ ਪ੍ਰਾਪਤ ਕੀਤਾ। ਮਾਇਆ ਸਟੀਵਰਟ ਸ਼ਨੀਵਾਰ ਨੂੰ ਸਕਾਟਲੈਂਡ ਦੇ ਖਿਲਾਫ ਸਿਡਨੀ ਵਿਚ ਹੋਣ ਵਾਲੇ ਮੁਕਾਬਲੇ ਲਈ ਵਾਲਰੂਸ ਟੀਮ ਵਿਚ ਵਿੰਗਰ ਵਜੋਂ ਵਾਪਸ ਪਰਤ ਰਹੀ ਹੈ। ਫੁੱਲਬੈਕ ਕੈਟਲਿਨ ਹਾਲਸ ਸਿਰ ਵਿਚ ਸੱਟ ਲੱਗਣ ਕਾਰਨ ਮੈਚ ਨਹੀਂ ਖੇਡ ਸਕੇਗੀ, ਜਿਸ ਨਾਲ ਟੀਮ ਨੂੰ ਝਟਕਾ ਲੱਗਾ ਹੈ, ਪਰ ਸਟੀਵਰਟ ਦੀ ਵਾਪਸੀ ਟੀਮ ਲਈ ਇਕ ਵੱਡੀ ਰਾਹਤ ਹੈ। ਜੋ ਕਿ 20 ਸਾਲਾਂ ਦੀ ਹੈ, ਉਸ ਦੀ ਸਿਰ ਦੀ ਸੱਟ ਕਾਰਨ ਗੈਰ ਹਾਜ਼ਰੀ ਟੀਮ ਲਈ ਨੁਕਸਾਨਦੇਹ ਹੈ, ਪਰ ਵਾਲਰੂਸ ਨੇ ਤਜਰਬੇਕਾਰ ਵਿੰਗਰ ਮਾਇਆ ਸਟੀਵਰਟ ਨੂੰ ਟੀਮ ਵਿਚ ਵਾਪਸ ਸ਼ਾਮਲ ਕਰ ਲਿਆ ਹੈ, ਜਿਸ ਨਾਲ ਨੂੰ ਫਿਰ ਤੋਂ ਬਲ ਮਿਲਿਆ ਹੈ। ਆਪਣੇ ਆਖਰੀ ਟੈਸਟ ਮੈਚ ਵਿਚ ਵਾਲਰੂਸ ਨੇ ਪਿਛਲੇ ਮਹੀਨੇ ਐਡਿਨਬਰਗ ਵਿਚ 30-10 ਦੇ ਵੱਡੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਵਾਲਾਬੀਜ਼ ਨੇ ਆਲ ਬਲੈਕਸ ਦੇ ਖਿਲਾਫ ਬਲੇਡੀ ਸਲੋ ਕੱਪ ਦੇ ਆਖਰੀ ਟੈਸਟ ਲਈ ਡੈਕਲਨ ਮੈਰੀਡਿਥ ਤੇ ਭਰੋਸਾ ਜਤਾਇਆ। ਡੈਕਲਨ ਮੈਰੀਡਿਥ ਆਪਣੇ ਜਵਾਨ ਟੈਸਟ ਕੈਰੀਅਰ ਵਿਚ ਸਿਰਫ ਚੌਥੀ ਵਾਰ ਆਲ ਬਲੈਕਸ ਦੇ ਖਿਲਾਫ ਫਲਾਈ ਹਾਫ ਦੇ ਤੌਰ ਤੇ ਖੇਡਣਗੇ, ਕਿਉਂਕਿ ਵਾਲਾਬੀਜ਼ ਸੈਟਡੇ ਨੂੰ ਸਿਡਨੀ ਦੇ ਸਟੇਡੀਅਮ ਆਸਟ੍ਰੇਲੀਆ ਵਿਚ ਹੋਣ ਵਾਲੇ ਬਲੈਡੀ ਸਲੋ ਕੱਪ ਦੇ ਆਖਰੀ ਮੁਕਾਬਲੇ ਲਈ ਬਦਲਾ ਕਰ ਰਹੇ ਹਨ, ਜਿਨ੍ਹਾਂ ਨੇ ਜੁਲਾਈ ਵਿਚ ਫਰਾਂਸ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਮੈਰੀਡਿਥ ਨੇ ਨੰਬਰ 10 ਦੀ ਜਰਸੀ ਵਿਚ ਬੇਨ ਡੋਨਲਡਸਨ ਦੀ ਥਾਂ ਲਈ ਹੈ। ਬੈਕਅਪ ਫਲਾਈ ਹਾਫ ਹੈਰੀ ਮੈਕਲੋਗਲਿਨ ਫਿਲਿਪਸ, ਜੇਕਰ ਉਹ ਸਿਡਨੀ ਵਿਚ ਰਿਜ਼ਰਵ ਵਜੋਂ ਆਉਂਦਾ ਹੈ ਤਾਂ ਆਪਣਾ ਟੈਸਟ ਡੈਬਿਊ ਕਰੇਗਾ। ਉਸ ਦੇ ਨਾਲ ਬੈਂਚ ਤੇ ਰਿਜ਼ਰਵ ਸਕਰਮ ਹਾਫ ਕਲਾਨੀ ਥੌਮਸ ਵੀ ਸ਼ਾਮਲ ਹੈ, ਜਿਸ ਨੇ ਅਜੇ ਤੱਕ ਕੋਈ ਬਲੈਡੀ ਸਲੋ ਕੱਪ ਟੈਸਟ ਨਹੀਂ ਖੇਡਿਆ ਹੈ। ਬਾਕੀ ਵਾਲਾਬੀਜ਼ ਦੀ ਮੈਚ ਡੇ ਟੀਮ ਵਿਚ ਸਾਬਕਾ ਆਲ ਬਲੈਕ ਏਡਨ ਰਾਸ ਲੂਜ਼ਹੈੱਡ ਪ੍ਰਾਪ ਦੇ ਤੌਰ ਤੇ ਹੁੱਕਰ ਜੋਸ਼ ਨਾਸਰ ਦੇ ਨਾਲ ਖੇਡਣਗੇ। ਹੁੱਕਰ ਬਿਲੀ ਪੋਲਾਰਡ, ਲੋਕ ਜੋਸ਼ ਕੈਨੈਮ, ਓਪਨ ਸਾਈਡ ਫਲੈਕਰ ਕਾਰਲੋ ਟਿਜਾਨੋ ਅਤੇ ਯੂਟਿਲਿਟੀ ਬੈਕ ਫਿਲਿਪੋ ਡੋਗਨੋ ਰਿਜ਼ਰਵ ਵਜੋਂ ਵਾਲਾਬੀਜ਼ ਦੀ ਟੀਮ ਵਿਚ ਵਾਪਸ ਆ ਗਏ ਹਨ। ਬਲੈਡੀ ਸਲੋ ਕੱਪ ਟੈਸਟ ਸਟੇਡੀਅਮ ਆਸਟ੍ਰੇਲੀਆ ਵਿਚ ਇਕ ਇਤਿਹਾਸਕ ਚੌਕੜੀ ਹੈਡਰ ਦਾ ਸਮਾਪਤ ਕਰੇਗਾ। ਆਸਟ੍ਰੇਲੀਆ ਦਾ ਰਗਬੀ ਲੀਗ ਵਿਸ਼ਵ ਕੱਪ ਤੇ ਦਬਦਬਾ। ਲਗਭਗ 10 ਸਾਲ ਪਹਿਲਾਂ ਔਰਤਾਂ ਦੇ ਰਗਬੀ ਲੀਗ ਵਿਸ਼ਵ ਕੱਪ ਦਾ ਫਾਈਨਲ ਉਹ ਆਖਰੀ ਦਿਨ ਸੀ ਜਦੋਂ ਸਭ ਕੁਝ ਬਦਲ ਗਿਆ। ਇਸ ਦੇ ਬਾਅਦ ਵਾਲੇ ਸੀਜ਼ਨ ਵਿਚ ਇੰਟਰਸਟੇਟ ਸੀਰੀਜ਼ NRL ਦੇ ਝੰਡੇ ਹੇਠ ਆ ਗਈ। ਪਹਿਲਾ NRLW ਸੀਜ਼ਨ ਸ਼ੁਰੂ ਹੋਇਆ ਅਤੇ ਔਰਤਾਂ ਦੇ ਰਗਬੀ ਲੀਗ ਨੇ ਵੱਡੀਆਂ ਛਲਾਂਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਇਤਿਹਾਸਕ ਪਲ ਦੇ ਕੁਝ ਖਿਡਾਰੀ ਜੋ ਅੱਜ ਕੱਲ ਪੈਰਾਮਾਟਾ ਵਿਚ ਸ਼ੁਰੂ ਹੋਣ ਵਾਲੇ ਆਸਟ੍ਰੇਲੀਆ ਤੇ ਸਮੋਆ ਦੇ ਮੈਚ ਨਾਲ ਸ਼ੁਰੂ ਹੋ ਰਹੇ ਇਸ ਸਾਲ ਦੇ ਰਗਬੀ ਲੀਗ ਵਿਸ਼ਵ ਕੱਪ ਲਈ ਅਜੇ ਵੀ ਮੌਜੂਦ ਹਨ। ਉਹ ਔਰਤਾਂ ਦੇ ਰਗਬੀ ਲੀਗ ਦੇ ਵਿਸਤਾਰ ਲਈ ਅਤੇ NRLW ਤੱਕ ਪਹੁੰਚਣ ਵਾਲੇ ਸੁਧਰੇ ਹੋਏ ਰਾਂ ਦੇ ਲਾਭਪਾਤਰੀਆਂ ਵਜੋਂ ਜੋ ਸੰਭਵ ਹੈ ਉਸ ਦੀ ਇਕ ਝਲਕ ਪੇਸ਼ ਕਰਦੇ ਹਨ। ਔਰਤਾਂ ਦੀ ਖੇਡ ਵੀ ਉਸੇ ਰਸਤੇ ਤੇ ਹੈ ਪਰ ਅਜੇ ਓਨੀ ਅੱਗੇ ਨਹੀਂ। ਇੱਕ ਦਿਨ ਸਮੋਆ ਵਰਗੀ ਟੀਮ ਵਿਸ਼ਵ ਕੱਪ ਨੂੰ ਸੱਚਮੁੱਚ ਚੁਣੌਤੀ ਦੇ ਸਕਦੀ ਹੈ। ਫਿਜੀ ਵਿਸ਼ਵ ਕੱਪ ਵਿੱਚ ਆਪਣੀ ਸ਼ੁਰੂਆਤ ਕਰੇਗੀ ਅਤੇ ਪਾਪੂਆ ਨਿਊ ਗਿਨੀ ਹਾਲ ਦੇ ਸਾਲਾਂ ਵਿੱਚ ਆਪਣੀ ਲਗਾਤਾਰ ਤਰੱਕੀ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ। ਏਸ਼ੀਆਈ ਖੇਡਾਂ 2023 ਦੇ ਮੈਨਜ਼ ਹਾਕੀ ਦੇ ਫਾਈਨਲ ਜਿੱਥੇ ਮਲੇਸ਼ੀਆ ਤੇ ਭਾਰਤ ਦਾ ਮੁਕਾਬਲਾ ਹੋਇਆ, ਉਸ ਮੈਚ ਵਿੱਚ ਭਾਰਤੀ ਖਿਡਾਰੀਆਂ ਨੇ ਗੋਲ ਕਰਕੇ ਖੁਸ਼ੀ ਮਨਾਈ। ਹੁਣ 17 ਸਾਲਾਂ ਬਾਅਦ ਪੰਜਾਬ ਵਿੱਚ ਮੁੜ ਅੰਤਰਰਾਸ਼ਟਰੀ ਹਾਕੀ ਦਾ ਦੌਰ ਸ਼ੁਰੂ ਹੋਵੇਗਾ, ਜਦੋਂ ਭਾਰਤ ਜਲੰਧਰ ਅਤੇ ਮੋਹਾਲੀ ਵਿੱਚ 27 ਅਕਤੂਬਰ ਤੋਂ 2 ਨਵੰਬਰ ਤੱਕ ਦੂਜੀ ਵਾਰ ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਕਰੇਗਾ। ਇਸ ਰਾਜ ਵਿੱਚ ਆਖਰੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ 2009 ਵਿੱਚ ਪੰਜਾਬ ਗੋਲਡ ਕੱਪ ਆਯੋਜਿਤ ਹੋਇਆ ਸੀ। ਇਸ ਟੂਰਨਾਮੈਂਟ ਵਿੱਚ 6 ਟੀਮਾਂ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ, ਮਲੇਸ਼ੀਆ, ਦੱਖਣੀ ਕੋਰੀਆ, ਚੀਨ, ਜਾਪਾਨ ਅਤੇ ਬੰਗਲਾਦੇਸ਼ ਸ਼ਾਮਲ ਹਨ, ਖਿਤਾਬ ਲਈ ਜੂਝਣਗੀਆਂ। ਪੰਜਾਬ ਦਾ ਭਾਰਤੀ ਹਾਕੀ ਵਿੱਚ ਉਧਮ ਸਿੰਘ ਅਤੇ ਬਲਬੀਰ ਸਿੰਘ ਸੀਨੀਅਰ ਵਰਗੇ ਦਿੱਗਜਾਂ ਤੋਂ ਲੈ ਕੇ ਮਨਪ੍ਰੀਤ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਰਗੇ ਮੌਜੂਦਾ ਖਿਡਾਰੀਆਂ ਤੱਕ ਪੀੜ੍ਹੀਆਂ ਤੋਂ ਯੋਗਦਾਨ ਰਿਹਾ ਹੈ। ਜਲੰਧਰ ਦੇ ਬਲਟਨ ਪਾਰਕ ਵਿੱਚ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ 27 ਅਕਤੂਬਰ ਤੋਂ 2 ਨਵੰਬਰ ਤੱਕ ਉਦਘਾਟਨ ਸਮਾਰੋਹ ਅਤੇ ਲੀਗ ਪੜਾਅ ਦੇ ਮੈਚਾਂ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਬਾਅਦ ਟੂਰਨਾਮੈਂਟ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਮੈਡਲ ਮੈਚਾਂ ਲਈ ਅੱਗੇ ਵਧੇਗਾ। ਵੈਸਟ ਇੰਡੀਜ਼ ਨੇ ਭਾਰਤ ਨੂੰ ਹਰਾ ਕੇ ਸੀਰੀਜ਼ ਬਰਾਬਰ ਕੀਤੀ। ਵੀਰਵਾਰ ਨੂੰ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ ਵਿਖੇ ਖੇਡੇ ਗਏ 4th T20I ਮੈਚ ਵਿੱਚ ਭਾਰਤ 248 ਦੇ ਟੀਚੇ ਦਾ ਪਿੱਛਾ ਕਰਦੇ ਹੋਏ 24 ਦੌੜਾਂ ਨਾਲ ਹਾਰ ਗਿਆ, ਜਿਸ ਨਾਲ 5 ਮੈਚਾਂ ਦੀ ਲੜੀ 2-2 ਨਾਲ ਬਰਾਬਰ ਹੋ ਗਈ। ਤਿਲਕ ਵਰਮਾ ਅਤੇ ਨਿਤੀਸ਼ ਰੈਡੀ ਨੇ 6ਵੀਂ ਵਿਕਟ ਲਈ 70 ਦੌੜਾਂ ਜੋੜ ਕੇ ਭਾਰਤ ਨੂੰ ਮੈਚ ਵਿੱਚ ਵਾਪਸੀ ਕਰਵਾਈ, ਪਰ 17ਵੇਂ ਓਵਰ ਵਿੱਚ ਤਿਲਕ ਅਤੇ 19ਵੇਂ ਓਵਰ ਵਿੱਚ ਰੈਡੀ ਦੇ ਆਊਟ ਹੋਣ ਕਾਰਨ ਭਾਰਤ ਲਈ ਜਿੱਤਣਾ ਬਹੁਤ ਔਖਾ ਹੋ ਗਿਆ। ਪੌਲ ਨੇ ਵੈਸਟ ਇੰਡੀਜ਼ ਵੱਲੋਂ ਗੇਂਦਬਾਜ਼ੀ ਵਿੱਚ 4 ਓਵਰਾਂ ਵਿੱਚ 41 ਦੌੜਾਂ ਦੇ ਕੇ 5 ਵਿਕਟਾਂ ਲਈਆਂ, ਜਿਸ ਨਾਲ ਉਸਦੀ ਟੀਮ ਨੂੰ ਜਿੱਤ ਹਾਸਲ ਕਰਨ ਵਿੱਚ ਮਦਦ ਮਿਲੀ। ਇਸ ਤੋਂ ਪਹਿਲਾਂ ਸ਼ਾਈ ਹੋਪ ਨੇ ਅਜੇਤੂ ਸੈਂਕੜਾ ਜੜਿਆ, ਜਿਸ ਨਾਲ ਵੈਸਟ ਇੰਡੀਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 247 ਦਾ ਸਕੋਰ ਬਣਾਇਆ। ਵੈਸਟ ਇੰਡੀਜ਼ ਨੇ 16 ਛੱਕੇ ਅਤੇ 18 ਵਾਧੂ ਦੌੜਾਂ ਬਣਾਈਆਂ, ਜਦੋਂ ਕਿ ਭਾਰਤੀ ਗੇਂਦਬਾਜ਼ਾਂ ਨੂੰ ਰੋਕਣ ਵਿੱਚ ਕਾਫੀ ਮੁਸ਼ਕਲ ਆਈ। ਹੋਪ ਦਾ ਇਹ ਸੈਂਕੜਾ ਉਸਦੀ ਲੜੀ ਵਿੱਚ ਦੂਜਾ, ਟੂਰ ਤੇ ਚੌਥਾ ਅਤੇ T20 ਅੰਤਰਰਾਸ਼ਟਰੀ ਮੈਚਾਂ ਵਿੱਚ ਤੀਜਾ ਸੀ। ਕੀ ਨਿਊਜ਼ੀਲੈਂਡ ਭਾਰਤ ਦੇ ਵੱਡੇ ਸ਼ਾਟ ਖੇਡਣ ਵਾਲੇ ਬੱਲੇਬਾਜ਼ਾਂ ਨੂੰ ਰੋਕ ਸਕੇਗਾ? ਮਿਸ਼ੇਲ ਸੈਂਟਨਰ ਨੇ ਆਪਣੀ ਯੋਜਨਾ ਦਾ ਖੁਲਾਸਾ ਕੀਤਾ। ਨਿਊਜ਼ੀਲੈਂਡ ਦੇ ਵਾਈਟ ਬਾਲ ਕਪਤਾਨ ਮਿਸ਼ੇਲ ਸੈਂਟਨਰ ਭਾਰਤ ਦੇ ਧਮਾਕੇਦਾਰ ਬੱਲੇਬਾਜ਼ਾਂ ਖਿਲਾਫ ਆਪਣੀ ਟੀਮ ਸਾਹਮਣੇ ਆਉਣ ਵਾਲੀ ਚੁਣੌਤੀ ਬਾਰੇ ਪੂਰੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ, ਤੁਹਾਨੂੰ ਉਸ ਮੁਤਾਬਿਕ ਯੋਜਨਾ ਬਣਾਉਣੀ ਪੈਂਦੀ ਹੈ, ਹਾਲਾਤਾਂ ਦਾ ਜਾਇਜ਼ਾ ਲੈਣਾ ਪੈਂਦਾ ਹੈ ਅਤੇ ਉਨ੍ਹਾਂ ਦਾ ਫਾਇਦਾ ਉਠਾਉਣਾ ਪੈਂਦਾ ਹੈ। ਸੈਂਟਨਰ ਨੇ ਮੰਨਿਆ ਕਿ ਇਹੋ ਜਿਹੇ ਹਮਲਾਵਰ ਵਿਰੋਧੀਆਂ ਵਿਰੁੱਧ ਬਾਉਂਡਰੀਆਂ ਆਉਣਗੀਆਂ, ਪਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਗੇਂਦਬਾਜ਼ਾਂ ਨੂੰ ਉਨ੍ਹਾਂ ਦਰਮਿਆਨ ਪੈਣ ਵਾਲੀਆਂ ਗੇਂਦਾਂ ਤੇ ਧਿਆਨ ਦੇਣਾ ਚਾਹੀਦਾ ਹੈ। ਅਭਿਸ਼ੇਕ, ਈਸ਼ਾਨ ਅਤੇ ਸੰਜੂ ਦਾ ਸਾਹਮਣਾ ਕਰਨ ਦੀ ਸੰਭਾਵਨਾ ਨੇ ਸੈਂਟਨਰ ਨੂੰ ਖਾਸ ਕਰਕੇ ਪਾਵਰ ਪਲੇ ਦੌਰਾਨ ਰਣਨੀਤਕ ਲਚਕਤਾ ਤੇ ਜ਼ੋਰ ਦੇਣ ਲਈ ਪ੍ਰੇਰਿਤ ਕੀਤਾ ਹੈ। ਸੈਂਟਨਰ ਨੇ ਸਵੀਕਾਰ ਕੀਤਾ ਕਿ ਆਧੁਨਿਕ T20 ਕ੍ਰਿਕਟ ਦੇ ਪਾਵਰ ਪੈਕ ਸੁਭਾਅ ਨੇ ਗੇਂਦਬਾਜ਼ਾਂ ਲਈ ਜੀਵਨ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ, ਜਿਸ ਵਿੱਚ ਇੱਕ ਸਪੈਲ ਵਿੱਚ 30-40 ਦੌੜਾਂ ਦੇਣਾ ਵੀ ਵਧੀਆ ਪ੍ਰਦਰਸ਼ਨ ਹੋ ਸਕਦਾ ਹੈ। IPL ਵਿੱਚ ਇਸ ਨੌਜਵਾਨ ਬੱਲੇਬਾਜ਼ ਦੇ ਕਾਰਨਾਮੇ ਵੇਖਣ ਤੋਂ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਨੂੰ ਉਮੀਦ ਹੈ ਕਿ ਭਾਰਤ ਦੇ ਪਾਵਰ ਹਿੱਟਰ ਸ਼ੁਰੂਆਤ ਤੋਂ ਹੀ ਉਨ੍ਹਾਂ ਦੇ ਗੇਂਦਬਾਜ਼ਾਂ ਨੂੰ ਪਰਖਣਗੇ। ਭਾਵੇਂ ਉਹ ਸੂਰਿਆਵੰਸ਼ੀ ਹੋਵੇ, ਅਭਿਸ਼ੇਕ, ਈਸ਼ਾਨ ਜਾਂ ਸੰਜੂ, ਭਾਰਤ ਕੋਲ ਪੂਰੀ ਲਾਈਨ ਅਪ ਵਿੱਚ ਪਾਵਰ ਹੈ। ਹਰਮਨ ਰੇਡੀਓ ਹਰ ਰੋਜ਼ ਲੈ ਕੇ ਆਉਂਦਾ ਹੈ ਖੇਡ ਖਬਰਾਂ। ਖੇਡਾਂ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸੰਪਰਕ ਕਰੋ। ਮਿਲਦੇ ਹਾਂ ਅਗਲੇ ਬੁਲੇਟਿਨ ਵਿੱਚ। ਧੰਨਵਾਦ।
5: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿੱਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ। ਪੰਜਾਬ ਜਿਸ ਨੂੰ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ। ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ। ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ। ਸੁਣਦੇ ਰਹੋ ਅਤੇ

0: ਅੱਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੱਗੇ ਅਗੇਰੇ ਜਾ, ਕਰਮਾਂ ਦਾ ਖੱਟਿਆ ਖਾ।
1: ਭਾਵ ਇਹ ਹੈ ਕਿ ਜਿੱਥੇ ਮਰਜ਼ੀ ਚਲੇ ਜਾਓ, ਦੇਸ਼ਾਂ ਪ੍ਰਦੇਸ਼ਾਂ ਚ ਫਿਰ ਲਵੋ, ਕਮਾਈ ਤਾਂ ਕਰਮਾਂ ਦੀ ਹੀ ਖਾਣੀ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

ਕੋਂਗੋ ਦੀ ਇੱਕ ਕਹਾਵਤ ਅਨੁਸਾਰ ਜਿਸ ਨੂੰ ਔਰਤ ਦਾ ਗਾਲੜੀ ਹੋਣਾ ਚੰਗਾ ਨਹੀਂ ਲੱਗਦਾ ਉਸ ਨੂੰ ਵਿਆਹ ਨਹੀਂ ਕਰਾਉਣਾ ਚਾਹੀਦਾ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਜਸਪਿੰਦਰ ਭੱਲਾ ਭਗਵੰਤ ਮਾਨ
1: ਸਾਡੀ ਰੈਲੀ ਚ ਪਹਿਲੀ ਬੜੇ ਨੰਗ ਤੇ ਮਲੰਗ ਇਕੱਠੇ ਹੋਏ ਆ।
0: ਭਜਨਾ ਅਮਲੀ
2: ਤਾਂ ਬੜੇ ਵੱਡੇ ਸ਼ਿਕਾਰੀ ਰਹੇ ਆ ਸੰਤਕੇ।
0: ਗੁਰਪ੍ਰੀਤ ਘੁੱਗੀ
3: ਮੈਂ ਤੇ ਉਹਨੂੰ ਕਰਦਾ ਸੌਰੀ ਦਿਓ।
0: ਮਾਈ ਮੋਨੋ
4: ਮੈਂ ਪੋਸਤੀਆਂ
0: ਪੋਸਤੀ
5: ਨਹੀਂ ਆਪਣੀ ਮਾਰੀ ਜਾਂਦੇ ਹੋ ਮੇਰੀ ਵੀ ਸੁਣੋ।
0: ਪੋਟੂ ਸ਼ਾਹ
6: ਪੋਟੂ ਸ਼ਾਹ ਯਾਰ ਜੇਲ ਜਾ ਕੇ ਬੁੱਲੇ ਸ਼ਾਹ ਤਾਂ ਨਹੀਂ ਬਣ ਗਿਆ।

0: ਹੋਰ ਤੇ ਹੋਰ ਅੱਜ ਕੱਲ ਇੱਕ ਪੋਸਟਰ ਲੋਕਾਂ ਦੇ ਹੱਥ ਆ ਗਿਆ, ਇੱਕ ਫੋਟੋ ਜੇ ਜਿਹਦੇ ਚ ਇੱਕ ਕੁੜੀ ਕਿੱਕਰ ਥੱਲੇ ਗੋਡਿਆਂ ਚ ਮੂੰਹ ਲੁਕੋ ਕੇ ਬੈਠੀ ਹੈ।
1: ਇਹ ਤੇ ਗੱਲ ਠੀਕ ਹੈ, ਪੰਜਾਬ ਦਾ ਕਿਹੜਾ ਟਰੱਕ, ਰਿਕਸ਼ਾ, ਬੱਸ, ਟੈਂਪੂ, ਟਰਾਲੀ, ਰੇਹੜੀ, ਸਕੂਟਰ ਐਸਾ ਹੋਏਗਾ ਜਿਹਦੇ ਪਿੱਛੇ ਪੋਸਟਰ ਨਹੀਂ ਲੱਗਾ ਹੋਏਗਾ।
0: ਉਹ ਸੁਣੀ ਭਲਵਾਨ, ਹੋਰ ਤੇ ਕੀ, ਪਿੱਛੇ ਜੇ ਮੈਂ ਵੇਖਿਆ ਸਾਡੇ ਲਾਗੇ ਇੱਕ ਰੋੜੀ ਕੁੱਟਣ ਵਾਲਾ ਰੁਲਦੂ ਰਹਿੰਦਾ ਈ, ਉਹਨੂੰ ਹੋਰ ਕੁਛ ਨੀ ਲੱਭਾ, ਉਹਨੇ ਆਪਣੇ ਖੋਤੇ ਦੀ ਪੂਛ ਮਗਰੇ ਪੋਸਟਰ ਬਣਿਆ ਹੋਇਆ। ਇਹ ਤੇ ਸ਼ੁਕਰ ਹੈ ਕੁੜੀ ਦਾ ਮੂੰਹ ਗੋਡਿਆਂ ਚ ਲੁਕਿਆ, ਨਹੀਂ ਤੇ ਵਿਚਾਰੀ ਵੈਸੇ ਨਹੀਂ ਸੀ ਕਿਸੇ ਨੂੰ ਮੂੰਹ ਵਿਖਾਉਣ ਜੋਗੀ ਰਹਿਣੀ।
1: ਮਹਾਰਾਜ ਉਹ ਪੋਸਟਰ ਹੈ ਹੀ ਬਹੁਤ ਕਮਾਲ ਦਾ, ਤੇ ਲੋਕਾਂ ਨੇ ਕਦਰ ਤਾਂ ਕਰਨੀ ਸੀ ਨਾ। ਉਹ ਇਹੀ ਤਾਂ ਪੰਜਾਬੀਆਂ ਦੀ ਖਾਸੀਅਤ ਆ ਵੀ ਪੰਜਾਬੀ ਹਰ ਚੰਗੀ ਚੀਜ਼ ਦੀ, ਹਰ ਚੰਗੇ ਕਲਾਕਾਰ ਦੀ ਕਦਰ ਕਰਦੇ ਆ।
2: ਹਾਰਮਨ ਰੇਡੀਓ 24/7।

0: ਸਾਰਾਂ ਦੇ ਹਾਸੇ ਠੱਠੇ ਹਰਮਨ ਰੇਡੀਓ ਤੇ।
1: ਅੰਕੂ ਬੇਟੇ ਅੱਜ ਤੂੰ ਸਕੂਲ ਗਿਆ ਸੀ, ਵਾਪਸ ਕਿਉਂ ਆ ਗਿਆ?
2: ਡੈਡੀ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਸਕੂਲ ਕਿਉਂ ਬੰਦ ਹੋ ਗਏ? ਅੱਜ ਤਾਂ ਸੋਮਵਾਰ ਹੈ।
2: ਡੈਡੀ ਅੱਜ ਹੈਡ ਮਾਸਟਰ ਤੇ ਸਾਇੰਸ ਮਾਸਟਰ ਦਾ ਆਸ ਚ ਖੜਕਾ ਹੋਇਆ, ਨਾਲੇ ਪੰਜਾਬੀ ਵਾਲੀ ਭੈਣ ਜੀ ਦੇ ਦਿਓਰ ਕੋਲੇ ਲੜਕਾ ਹੋਇਆ, ਪੀਟੀ ਮਾਸਟਰ ਨੇ ਰਾਤ ਦਾਰੂ ਪੀ ਕੇ ਆਪਣੇ ਘਰ ਵਾਲੀ ਕੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਪੁੱਤ ਅੱਜ ਤਾਂ ਮੰਗਲਵਾਰ ਹੈ, ਤੂੰ ਅੱਜ ਵੀ ਵਾਪਸ ਆ ਗਿਆ?
2: ਅੱਜ ਆਪਣੇ ਸ਼ਹਿਰ ਚ ਕਿਸੇ ਮੰਤਰੀ ਨੇ ਆਉਣਾ, ਇਸ ਕਰਕੇ CRP ਤੇ ਪੁਲਿਸ ਵਾਲਿਆਂ ਨੇ ਸਾਡੇ ਸਕੂਲ ਚ ਡੇਰਾ ਲਾਉਣਾ। ਸਰਕਾਰੀ ਹੁਕਮ ਹੈ ਕਿ ਮਾਸਟਰਾਂ ਨੇ ਜਲਸੇ ਦਾ ਇਕੱਠ ਵਧਾਉਣਾ। ਜਿਹੜੀ ਬੈਂਕ ਚੋਂ ਮਾਸਟਰਾਂ ਨੂੰ ਤਨਖਾਹ ਮਿਲਦੀ ਹੈ, ਕਿਸੇ ਨੇ ਉਹ ਬੈਂਕ ਲੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਬੇਟਾ ਅੱਜ ਤੂੰ ਕਾਹਤੋਂ ਸਕੂਲੋਂ ਮੁੜਿਆ ਹੈ? ਅੱਜ ਤਾਂ ਬੁੱਧਵਾਰ ਹੈ।
2: ਡੈਡੀ ਅੱਜ ਅਖਬਾਰ ਦੇ ਪਹਿਲੇ ਪੰਨੇ ਤੇ ਖਬਰ ਛਪੀ ਹੈ, ਕੱਲ ਅਯੁੱਧਿਆ ਮਸਲੇ ਤੇ ਪਾਰਲੀਮੈਂਟ ਚ ਦੁਹਾਈ ਮਚੀ ਹੈ, ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਰੱਖੀ ਹੈ, ਨਾਲੇ ਕਿਸੇ ਵੱਡੇ ਸਾਰੇ ਸੂਬੇ ਦੀ ਸਰਕਾਰ ਟੁੱਟੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਪੁੱਤ ਸਰਕਾਰਾਂ ਤਾਂ ਨੀਤੀ ਟੁੱਟਦੀਆਂ ਰਹਿੰਦੀਆਂ, ਤੈਂ ਸਰਕਾਰਾਂ ਤੋਂ ਕੀ ਲੈਣਾ? ਤੂੰ ਚੁੱਪ ਕਰਕੇ ਅੱਜ ਸਕੂਲ ਜਾ, ਅੱਜ ਤਾਂ ਵੀਰਵਾਰ ਹੈ।
2: ਅੱਜ ਹੈਡ ਮਾਸਟਰ ਨੇ PTA ਫੰਡ ਚੋਂ ਕੈਸ਼ ਕਢਾਉਣਾ, ਨਾਲੇ ਅੱਜ TV ਤੇ ਭਾਰਤ ਇੰਗਲੈਂਡ ਦਾ ਕ੍ਰਿਕਟ ਦਾ ਮੈਚ ਆਉਣਾ। ਮਾਸਟਰ ਕਹਿੰਦੇ ਅੱਜ ਮੈਚ ਦੇਖੋ, ਬੱਚਿਆਂ ਨੂੰ ਤਾਂ ਰੋਜ਼ ਪੜਾਉਣਾ, ਨਾਲੇ ਸਕੂਲ ਦੀ ਸਫਾਈ ਹੋਊਗੀ, ਕਿਉਂਕਿ ਸਕੂਲ ਚੋਂ CRP ਉੱਠੀ ਹੈ, ਇਸ ਕਰਕੇ ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ।
1: ਅੱਜ ਤਾਂ ਸ਼ੁੱਕਰਵਾਰ ਹੈ, ਤੂੰ ਅੱਜ ਵੀ ਸਕੂਲੇ ਗਿਆ, ਕੀ ਗੱਲ ਹੋ ਗਈ?
2: ਅੱਜ ਅੱਧੇ ਮਾਸਟਰ ਚੋਣ ਡਿਊਟੀ ਤੇ ਗਏ ਨੇ, ਕਿਉਂਕਿ ਵੋਟਾਂ ਪੈਣੀਆਂ ਨੇ। ਦੋ ਨੇ ਕਿਤਾਬਾਂ ਦੀ ਦੁਕਾਨ ਕਰ ਲਈ, ਅੱਧੀ ਤਨਖਾਹ ਤੇ ਛੁੱਟੀਆਂ ਲੈ ਲਈਆਂ ਨੇ। 3-4 ਮਰਦਮਸ਼ੁਮਾਰੀ ਤੇ ਗਏ ਨੇ, ਕਲਾਸਾਂ ਖਾਲੀ ਰਹਿਣੀਆਂ ਨੇ। ਡੈਡੀ ਤਾਹੀਓ ਤਾਂ ਸਕੂਲੀ ਬੱਚਿਆਂ ਦੀ ਤਕਦੀਰ ਬੁੱਤੀ ਹੈ, ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਅੱਜ ਸਕੂਲ ਬੰਦ ਹੈ, ਕੱਲ ਨੂੰ ਸਰਕਾਰੀ ਛੁੱਟੀ ਹੈ। ਹਰਮਨ ਰੇਡੀਓ 24/7।

0: ਸਕਦੀ, ਬਾਕੀ ਜਮਾਤ ਦਾ ਇਹ ਰਿਜ਼ਲਟ ਖਰਾਬ ਕਰੂਗਾ।
1: ਫੇਰ ਭਜਨੇ ਆ।
0: ਮੈਂ ਕਿਹਾ ਬੀਬੇ ਇੱਦਾਂ ਤਾਂ ਨਹੀਂ ਹੋ ਸਕਦਾ, ਜਾਂ ਤਾਂ ਇਹ ਉਪਰਾ ਜਿਹਾ ਕਰਦਾ ਤੇ ਜਾਂ ਘਰੇ ਤਾਂ ਉਦਾਂ ਹੀ ਬਥੇਰਾ ਬੋਲਦਾ ਵਾ। ਮੈਂ ਕਿਹਾ ਬੀਬੀ ਐਂ ਕਰੋ ਫਿਰ, ਭੈਣ ਜੀ ਮੈਨੂੰ ਕੋਈ ਹੋਰ ਸਵਾਲ ਪੁੱਛ ਕੇ ਦੇਖੋ, ਮੈਂ ਬੈਠਾ।
1: ਅੱਛਾ।
0: ਸ਼ਾਂਤੀ ਉਹਨੇ ਫਿਰ ਸਵਾਲ ਪੁੱਛਿਆ,
1: ਕੀ
0: ਕਹਿੰਦੀ? ਬੱਚੇ ਦੱਸੋ ਬਈ ਪੇਟ ਕਿਹੜੇ ਕਿਹੜੇ ਕੰਮ ਆਉਂਦਾ?
1: ਫੇਰ ਭਜਨੇ ਆ।
0: ਆਂਟੀ ਇਹ ਸਾਰੇ ਨਿਆਣੇ ਨੀਵੀਆਂ ਪਾ ਕੇ ਬਹਿ ਗਏ
1: ਤੇ ਡਮਰੂ
0: ਡਮਰੂ ਨਿੱਤਰ ਗਿਆ, ਡਮਰੂ ਨੇ ਬਾਂਹ ਖੜੀ ਕਰ ਲਈ।
1: ਅੱਛਾ।
0: ਮੈਂ ਕਿਹਾ ਭੈਣ ਜੀ ਮੈਂ ਤੁਹਾਨੂੰ ਦੱਸਿਆ ਸੀ ਨਾ ਬਈ ਇਹ ਤਾਂ ਪੂਰਾ ਚੰਟਾ। ਮੈਂ ਕਿਹਾ ਬੱਲੇ ਉਹ ਪੁੱਤਰਾ ਡਮਰੂ, ਮੈਂ ਕਿਹਾ ਦੱਸ ਪੁੱਤ ਬਈ ਪੇਟ ਕਿਹੜੇ ਕੰਮ ਆਉਂਦਾ?
1: ਕੀ ਕਹਿੰਦਾ ਡਮਰੂ?
0: ਕਹਿੰਦਾ ਭੈਣ ਜੀ ਪੇਟ ਨਾ ਪਜਾਮੇ ਦਾ ਨਾਲ ਬੰਨਣ ਦੇ ਕੰਮ ਆਉਂਦਾ।
1: ਭਜਨੀਆ ਭੰਬੀਰੀ ਦਾ ਕੀ ਹਾਲ ਆ ਵੱਡੇ ਦਾ?
2: ਹਰਮਨ ਰੇਡੀਓ 24 ਘੰਟੇ।

0: ਭਜਨੇ ਛੋਟੇ ਜਵਾਕ ਦਾ ਕੀ ਹਾਲ ਆ ਪਹਿਲਾਂ ਉਹਦਾ ਦੱਸ।
1: ਛੋਟਾ ਆਪਣਾ ਡਮਰੂ ਜਾਣ ਲੱਗ ਗਿਆ ਸਕੂਲ।
0: ਨੀ ਭਜਨੇ ਕਿਹੜੀ ਕਲਾਸ ਚ ਪੜ੍ਹਦਾ?
1: ਉਹ ਕਲਾਸ ਨੂੰ ਉਹ ਬੀ ਏ ਕਰ ਗਿਆ, ਹਜੇ ਤਾਂ ਆਪਣਾ ਪਹਿਲੀ ਕੱਚੀ ਚੀ ਆ ਉਹ ਕਹਿੰਦੇ ਜੇ ਉਹ ਮੂਰਤ ਵਾਲਾ ਨੀ ਹੁੰਦਾ ਕਹਿੰਦਾ।
0: ਆਹੋ
1: ਉਹ ਹਜੇ ਤਾਂ ਲੈ ਕੇ ਦਿੱਤਾ ਉਹਨੂੰ।
0: ਅੱਛਾ ਭਜਨੇ ਕਿਵੇਂ ਪੜ੍ਹਨ ਨੂੰ ਹੁਸ਼ਿਆਰ ਹੈਗਾ ਆ?
1: ਹੁਸ਼ਿਆਰ ਕਾਹਦਾ ਸੰਤੀਏ, ਨਿਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ, ਨਿਤ ਭੈਣ ਜੀ ਤੋਂ ਕੁੱਟ ਖਾ ਕੇ ਆਉਂਦਾ। ਭੈਣ ਜੀ ਵੀ ਐਡੀ ਦੇਖੀ ਉਹਨੇ, ਕੰਨ ਖਿੱਚ ਖਿੱਚ ਕੇ ਉਹਦੇ ਪਕੌੜਿਆਂ ਅਰਕੇ ਕੀਤੇ ਪਏ।
0: ਵੇ ਕਮਲਿਆ, ਸਕੂਲ ਜਾ ਕੇ ਪੁੱਛਣਾ ਸੀ ਵੀ ਗੱਲ ਕੀ ਆ, ਕਿਉਂ ਕੁੱਟਦੇ ਜਵਾਕ ਨੂੰ?
1: ਮੈਂ ਗਿਆ ਸੀ ਕੱਲ।
0: ਅੱਛਾ,
1: ਮੈਂ ਕਿਹਾ ਭੈਣ ਜੀ ਕੀ ਗੱਲ ਹੋ ਗਈ, ਇਹਨੂੰ ਕਾਹਤੋਂ ਕੁੱਟਦੇ ਹੋ?
0: ਭੈਣ ਜੀ ਕੀ ਕਹਿੰਦੀ?
1: ਕਹਿੰਦੀ ਭਜਨੇ ਸਾਰੇ ਨਿਆਣੇ ਨੇ ਕਾਇਦਾ ਪੂਰਾ ਕਰ ਲਿਆ, ਇਹ ਹਜੇ ਊੜੇ ਤੇ ਖੜਾ। ਕਹਿੰਦੀ ਮੈਨੂੰ ਨਿਤ ਕਹਿੰਦੀਆਂ, ਕਹਿ ਊੜਾ ਊਠ। ਇਹ ਅੱਗੋ ਕਹਿੰਦਾ, ਨਹੀਂ ਭੈਣ ਜੀ ਊੜਾ ਬੋਤਾ।
0: ਅੱਛਾ ਭਜਨਿਆ, ਊੜੇ ਦੇ ਨਾਲ ਬੋਤੇ ਦੀ ਫੋਟੋ ਛਪੀ ਹੋਣੀ ਆ,
1: ਇਸੇ ਕਰਕੇ ਤਾਂ ਮਾਰ ਖਾਂਦਾ। ਮੈਂ ਕਿਹਾ ਲੈ ਐਂ ਕਰੋ ਭੈਣ ਜੀ, ਹੁਣ ਇਹਨੂੰ ਮੇਰੇ ਸਾਹਮਣੇ ਪੁੱਛ ਕੇ ਦੇਖੋ।
0: ਅੱਛਾ,
1: ਭੈਣ ਜੀ ਨੇ ਫੇਰ ਪੁੱਛਿਆ, ਕਹਿੰਦੀ ਕਹਿ ਕਾਕਾ ਊੜਾ ਊਠ
0: ਨਾ। ਫੇਰ ਡਮਰੂ ਕੀ ਕਹਿੰਦਾ?
1: ਕਹਿੰਦਾ ਨਹੀਂ ਭੈਣ ਜੀ ਊੜਾ ਬੋਤਾ। ਮੈਂ ਇੱਕ ਹੋਰ ਛੱਡੀ ਕੰਨ ਤੇ।
0: ਕਿਉਂ?
1: ਮੈਂ ਕਿਹਾ ਭੂਤ ਨੀ ਰਿਹਾ ਖੜਾ, ਕੁੱਟ ਖਾਈ ਜਾਂਦਾ, ਪੂ ਚੱਕ ਕੇ ਦੇਖ ਲੈ ਕਿਤੇ ਬੋਤੀ ਨਾ ਹੋਵੇ। ਭੈਣ ਜੀ ਤਾਂ ਦੁਖੀ ਹੋ ਗਈ।
0: ਕੀ ਕਹਿੰਦੀ?
1: ਕਹਿੰਦੀ ਭਾਈ ਸਾਹਿਬ ਆਪਣੇ ਬੱਚੇ ਨੂੰ ਘਰੇ ਲੈ ਜਾਓ, ਮੈਂ ਨੀ ਇਹਨੂੰ

0: ਚੱਟਾ ਚ ਮੁੰਡੇ ਸਾਡੇ ਨਾਂ ਲੈ ਕੇ ਚੰਡਾ ਗਾੜ ਕੇ ਬਦਮਾਸ਼ੀ ਕਰਨਾ ਹੈਗਾ
1: ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਏ
0: ਰੁਕਦੇ ਫੱਟਾ
2: ਔਲਾਦ ਲਈ ਬੰਦੇ ਨੂੰ ਕੀ ਪਾਪੜ ਵੇਲਨੇ ਪੈਂਦੇ ਆ
3: ਆਹੋ ਤੇ ਔਲਾਦ ਭਾਵੇਂ ਅੱਗੋਂ ਪਾਪੜਾਂ ਦਾ ਕੌਡੀ ਮੋਲਣਾ ਪਾ ਅੱਜ ਕੱਲ ਦੀ ਕਲਯੁਗੀ ਔਲਾਦ ਵੇਖੀ ਦੀ ਏ ਮੁੰਡਾ ਆਪਣੀ ਵਹੁਟੀ ਤੇ ਆਪਣੇ ਬੱਚੇ ਲੈ ਕੇ ਅੰਦਰ ਏਅਰ ਕੰਡੀਸ਼ਨ ਕਮਰੇ ਚ ਸੁੱਤਾ ਹੁੰਦਾ ਤੇ ਬਲਦੀ ਦੁਪਹਿਰੇ ਬੁੱਢਾ ਪਿਓ ਬਾਹਰ ਆਪਣੀ ਮੰਜੀ ਤੋਂ ਖੂੰਡੀ ਨਾਲ ਕੁੱਤੇ ਨੂੰ ਉਠਾਉਣ ਡਿਆ ਹੁੰਦਾ ਤੇ ਕੁੱਤਾ ਵੀ ਅੱਗੋਂ ਘੂਰੀਆਂ ਪਾ ਕੇ ਆਖਣ ਡਿਆ ਹੁੰਦਾ ਬਹੁਤਾ ਚੌਧਰੀ ਨਾ ਬਣ ਮੇਰੀ ਤੇ ਤੇਰੀ ਕੁਝ ਨੀ ਇੱਜ਼ਤ ਇਸ ਘਰ ਚ
2: ਤੇ ਘੁੱਗੀ ਸਾਹਿਬ ਕਈ ਨੂੰਹਾਂ ਐਡੀਆਂ ਕਰਖਤ ਹੁੰਦੀਆਂ ਨੇ ਬੰਦੇ ਨੂੰ ਸ਼ਿਕਾਇਤ ਲਾਉਣਗੀਆਂ ਕਿ ਬਾਪੂ ਜੀ ਸਾਰਾ ਸਾਰਾ ਦਿਨ ਵਿਹਲੇ ਰਹਿੰਦੇ ਨੇ
3: ਤੇ ਬੰਦਾ ਪੁੱਛੇ ਵੀ ਭਲੀਏ ਲੋਕ 90 ਸਾਲਾਂ ਤੋਂ ਉੱਪਰ ਦਾ ਹੋ ਗਿਆ ਬਾਬਾ ਉਹਨੂੰ ਹੁਣ ਮਿਲਟਰੀ ਚ ਭਰਤੀ ਕਰਾ ਦਈਏ
2: ਤੇ ਕਈ ਕਹਿਣਗੀਆਂ ਬਾਪੂ ਜੀ ਕੋਲੋਂ ਬੋਹ ਬੜੀ ਆਉਂਦੀ ਏ
3: ਤੇ ਹੁਣ ਦੱਸ ਵੀ ਬਾਪੂ ਲਾ ਕੇ ਧੂਫ ਬਾਲ ਕੇ ਰੱਖੀਏ
2: ਤੇ ਕਈਆਂ ਨੂੰ ਤਾਂ ਇਤਰਾਜ਼ ਹੁੰਦਾ ਬਈ ਸਾਡਾ ਬਾਬਾ ਬੋਲਦਾ ਬੜਾ ਏ
3: ਆਹੋ ਤੁਸੀਂ ਤੇ ਉਡੀਕਣ ਡਏ ਹੋ ਵੀ ਕਦੋਂ ਬਾਬੇ ਦੀ ਬੋਲਤੀ ਬੰਦ ਹੋਵੇ ਤੇ ਸਾਰਾ ਮਾਲ ਸਾਂਭੀਏ ਸਾਡਾ ਇੱਕ ਤਾਇਆ ਸਰਕਾਰੀ ਮਹਿਕਮੇ ਚੋਂ ਰਿਟਾਇਰ ਹੋਇਆ ਰਿਟਾਇਰ ਕਦੋਂ ਹੋਇਆ ਵਿਚਾਰੇ ਨੂੰ ਵਖਤ ਹੀ ਪੈ ਗਿਆ ਇੱਕ ਨੂੰ ਆਉਂਦੀ ਆ ਕੇ ਕਹਿੰਦੀ ਪਾਪਾ ਜੀ ਹਲਦੀ ਤੇ ਲਿਆ ਦਿਓ ਦੂਜੀ ਕਹੇਗੀ ਪਾਪਾ ਜੀ ਸੋਨ ਦੀ ਦੁਕਾਨ ਤੋਂ ਵੇਸਣ ਤੇ ਫੜਿਓ ਹਾਂ ਤੀਜੀ ਕਹੇਗੀ ਪਾਪਾ ਜੀ ਆ ਕਾਕਾ ਚੁੱਕਿਓ ਜਰਾ ਕੋਈ ਮੁੰਡਾ ਆ ਕੇ ਕਹੇਗਾ ਬਾਪੂ ਜੀ ਕੱਪੜੇ ਤੇ ਪ੍ਰੈਸ ਕਰਾ ਕੇ ਲਿਆ ਦੋ ਨੂੰ ਜਾ ਕੇ ਕਹੇਗਾ ਡੈਡੀ ਜੀ ਆ ਬਿਜਲੀ ਦਾ ਬੇਲੀ ਜਮਾ ਕਰਾਇਓ ਇੱਕ ਦਿਨ ਸਾਡਾ ਤਾਇਆ ਦੁਖੀ ਹੋ ਕੇ ਕਹਿੰਦਾ ਯਾਰ ਮੈਨੂੰ ਤੇ ਸਮਝ ਨਹੀਂ ਆਉਣ ਡਈ ਮੈਂ ਤੁਹਾਡਾ ਫਾਦਰ ਹਾਂ ਕਿ ਬਹਾਦਰ ਹਾਂ
2: ਦਰਅਸਲ ਘੁੱਗੀ ਸਾਹਿਬ ਇਹ ਬਜ਼ੁਰਗਾਂ ਦੀ ਉਮਰ ਫਿਰ ਐਸੀ ਹੁੰਦੀ ਏ ਕਿ ਇਸ ਉਮਰ ਚ ਹਰ ਬਜ਼ੁਰਗ ਇਹੀ ਚਾਹੁੰਦਾ ਕਿ ਉਹਨੂੰ ਘਰ ਚੋਂ ਪਿਆਰ ਇੱਜ਼ਤ ਤੇ ਆਰਾਮ ਮਿਲੇ
3: ਪਰ ਕਈ ਮਤਲਬ ਪ੍ਰਸਤ ਬੱਚੇ ਇਹਨਾਂ ਗੱਲਾਂ ਦਾ ਜ਼ਰਾ ਵੀ ਖਿਆਲ ਨਹੀਂ ਰੱਖਦੇ ਆਪਣੇ ਪਿੰਡ ਵਾਲਾ ਬਚੇਤਰ ਸਿੰਘ ਨੀ ਉਹਦਾ ਕਿੱਸਾ ਯਾਦ ਹੀ
2: ਹਾਂਜੀ
3: ਇੱਕ ਦਿਨ ਆਪਣੇ ਮੁੰਡੇ ਨੂੰ ਕਹਿੰਦਾ ਪੁੱਤਰ ਮੇਰੀ ਉਮਰ ਵਡੇਰੀ ਹੋ ਗਈ ਕਾਕਾ ਮੇਰੇ ਕੋਲ ਹੁਣ ਕੰਮ ਨਹੀਂ ਹੁੰਦਾ ਮੈਨੂੰ ਕਮਾਂ ਕਰਾਂ ਤੂੰ ਛੁੱਟੀ ਦੇ
2: ਅੱਛਾ
3: ਤੇ ਮੁੰਡਾ ਅੱਗੋਂ ਫਰਾਖ ਦਿਲੀ ਨਾਲ ਕਹਿੰਦਾ ਇਹ ਕਿਹੜੀ ਗੱਲ ਏ ਬਾਪੂ ਲੈ ਫਿਰ ਅੱਜ ਤੋਂ ਬਾਅਦ ਤੈਨੂੰ ਕੋਈ ਕੰਮ ਨਹੀਂ ਕਹਿਣਾ ਅੱਜ ਤੋਂ ਬਾਅਦ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਅਗਲੇ ਦਿਨ ਸਵੇਰੇ ਉੱਠਦੇ ਕਹਿੰਦਾ ਬਾਪੂ ਮੈਂ ਚੱਲਿਆ ਖੇਤ ਨੂੰ ਡੰਗਰ ਛਾਵੇਂ ਬੰਨ ਕੇ ਗਤਾਵਾ ਕਰ ਦਈ ਤੇ ਫੇਰ ਤੂੰ ਮੌਜੀ ਠਾਕਰ ਬਸ ਮੌਜਾਂ ਲੈ ਕੇ ਜਾਣ ਲੱਗਾ ਫੇਰ ਕਹਿ ਗਿਆ ਡੰਗਰਾਂ ਨੂੰ ਨਵਾ ਕੇ ਦੁਪਹਿਰੀ ਮੇਰੇ ਲਈ ਰੋਟੀ ਲੈ ਆਵੀਂ ਖੇਤ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਬਾਪੂ ਮਰ ਗਿਆ ਵਿਚਾਰਾ ਡੰਗਰਾਂ ਨੂੰ ਛਾਵੇਂ ਬੰਨ ਡੰਗਰਾਂ ਨੂੰ ਗਤਾਵਾ ਕਰ ਡੰਗਰ ਨਵਾ ਦੁਪਹਿਰ ਹੋ ਗਈ
2: ਅੱਛਾ
3: ਉਤੋਂ ਰੋਟੀ ਲੈ ਕੇ ਖੇਤ ਵੱਲ ਤੁਰ ਪਿਆ ਵਿਚਾਰਾ ਤੇ ਖੇਤ ਜਾ ਕੇ ਮੁੰਡਾ ਕਹਿੰਦਾ ਬਾਪੂ ਜਦ ਤੱਕ ਮੈਂ ਰੋਟੀ ਖਾਣਾ ਬਲਦ ਖੜੇ ਕਿਉਂ ਕਰਨੇ ਆ ਤੂੰ ਏਦਾਂ ਕਰ ਦੋ ਸਿਆੜ ਤੂੰ ਕੱਢ ਲੈ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਦੁਖੀ ਹੋਇਆ ਬਾਪੂ ਵਿਚਾਰਾ ਹਲ ਫੜ ਕੇ ਹਲ ਵਾਹੁਣ ਲੱਗ ਪਿਆ ਮੁੰਡਾ ਰੋਟੀ ਖਾ ਕੇ ਸੌ ਗਿਆ ਸ਼ਾਮ ਤੱਕ ਵਿਚਾਰਾ ਬਾਪੂ ਕੱਲਾ ਹੀ ਹਲ ਵਾਹੁੰਦਾ ਰਿਹਾ ਸ਼ਾਮ ਨੂੰ ਜਦੋਂ ਮੁੰਡਾ ਉੱਠਿਆ ਤੇ ਉੱਠ ਕੇ ਕਹਿੰਦਾ ਬਾਪੂ ਲਿਆ ਹਲ ਮੈਨੂੰ ਫੜਾ ਤੇ ਤੂੰ ਇੱਥੋਂ ਪੱਠੇ ਵੱਢ ਕੇ ਲੈ ਜਾ ਘਰ ਜਾ ਕੇ ਕੁਦਰ ਕੇ ਡੰਗਰਾਂ ਨੂੰ ਪਾ ਦੇ ਫੇਰ ਤੂੰ ਮੌਜੀ ਠਾਕਰ ਮੌਜਾਂ ਲੈ ਕੇ ਗੁੱਸੇ ਦਾ ਭਰਿਆ ਪੀਤਾ ਬਾਪੂ ਬੜੇ ਦੁਖੀ ਜੇ ਮਾਨਾ ਪੱਠੇ ਵੱਢੇ ਪੱਠਿਆਂ ਦੀ ਪੰਡ ਸਿਰ ਤੇ ਰੱਖੀ ਤੁਰ ਪਿਆ ਹੁਣ ਸਾਰੇ ਦਿਨ ਦਾ ਥੱਕਿਆ ਸੀ ਤੁਰੇ ਜਾਂਦੇ ਦਾ ਪੈਰ ਥਿੜਕ ਗਿਆ ਬਾਪੂ ਥੱਲੇ ਤੇ ਪੰਡ ਉੱਤੇ ਹੁਣ ਬਜ਼ੁਰਗ ਸਰੀਰ ਸੀ ਪੰਡ ਥੱਲਿਓਂ ਨਿਕਲਿਆ ਨਾ ਗਿਆ ਉਧਰੋਂ ਮੁੰਡਾ ਜਦੋਂ ਖੇਤੋਂ ਵਿਹਲਾ ਹੋ ਕੇ ਘਰ ਨੂੰ ਤੁਰਿਆ ਹਨੇਰੇ ਚ ਉਹਨੇ ਪੰਡ ਥੱਲਿਓਂ ਦੋ ਪੈਰ ਜੇ ਨਿਕਲੇ ਵੇਖੇ
2: ਅੱਛਾ
3: ਤੇ ਫਿਰ ਉਤੋਂ ਹੀ ਪੁੱਛਦਾ ਕਹਿੰਦਾ ਓਏ ਆਹ ਕਿਹੜਾ ਉਹ ਪੰਡ ਥੱਲੇ ਪਿਆ ਤੇ ਬਾਪੂ ਫਿਰ ਸੜਿਆ ਬਲਿਆ ਪੰਡ ਥੱਲਿਓਂ ਬੋਲਿਆ
2: ਕੀ
3: ਕਹਿੰਦਾ ਪੰਡ ਚਾਖੇ ਵੇਖ ਤੇਰੀ ਬੇਬੇ ਦਾ ਖਸਮ ਪਿਆ ਆਈ ਮੌਜੀ ਠਾਕਰ ਮੌਜਾਂ ਲੈਣ ਡਿਆ ਕੇ
4: ਕਲਾਸਿਕ ਪੰਜਾਬੀ ਕਾਮੇਡੀ ਹਰਮਨ ਰੇਡੀਓ ਹਰਮਨ ਰੇਡੀਓ

0: ਭਾਈ ਧੋਤੀ ਸ਼ਾਹ ਜੀ ਮੰਨ ਗਏ ਨਾ, ਤੁਹਾਡਾ ਦਿਮਾਗ ਬਹੁਤ ਹੈ, ਹਰ ਥਾਂ ਜਾ ਕੇ ਰੇਟ ਮਾਰੀ ਜਾਂਦੇ ਹੋ।
1: ਲੈ ਹੁਣ ਤੂੰ ਦੱਸ ਵੀ ਸਾਡੇ ਤੋਂ ਵੀ ਕਿਸੇ ਦਾ ਦਿਮਾਗ ਤੇਜ ਹੈਗਾ?
0: ਭੋਟੂ ਸ਼ਾਹ ਜੀ ਐ ਨਾ ਕਹੋ, ਤੁਹਾਨੂੰ ਪਤਾ ਨਹੀਂ ਜੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੋਈ ਤੇਜ ਹੈ ਤੇ ਉਹ ਅੰਗਰੇਜ਼ ਹੈ।
2: Take me, I'm yours.
0: ਜਿਸ ਨੇ ਬਹੁਤ ਵੱਡਾ ਪਲੇਨ ਬਣਾ ਦਿੱਤਾ ਤੇ ਬੰਦੇ ਨੂੰ ਹਵਾ ਵਿੱਚ ਉਡਾ ਦਿੱਤਾ।
1: ਓਏ ਹੁਣ ਤੂੰ ਅੰਗਰੇਜ਼ਾਂ ਦੀ ਗੱਲ ਨਾ ਕਰ, ਹੁਣ ਤਾਂ ਆਪਣੇ ਰੋਡਵੇਜ ਵਾਲੇ ਪਲੇਨ ਪਾਉਣ ਨੂੰ ਫਿਰਦੇ ਆ।
0: ਨਾ ਭੋਟੂ ਸ਼ਾਹ ਜੀ, ਜੇ ਰੋਡਵੇਜ ਵਾਲੇ ਪਲੇਨ ਪਾਲਣਗੇ ਫਿਰ ਹੋਊਗਾ ਕੀ?
1: ਲੈ ਹੋਊਗਾ ਕੀ, ਬੰਦੇ ਨੇ ਜਾ ਕੇ ਕਿਆ ਕਰਨਾ, ਅਜੀ ਦੱਸੋ ਭਾਜੀ ਅੰਮ੍ਰਿਤਸਰ ਕਿਹੜੀ ਬੱਸ ਜਾਣੀ ਆ? ਤੇ ਅੱਗੇ ਉਹਨਾਂ ਨੇ ਕਿਆ ਕਰਨਾ, ਉਹ ਬੱਸਾਂ ਨੀ ਜੀ, ਹੁਣ ਤੇ ਰੋਡਵੇਜ ਨੇ ਪਲੇਨ ਪਾ ਲਏ ਆ, ਹੁਣ ਤੇ ਪਲੇਨ ਹੀ ਜਾਇਆ ਕਰੂਗੇ।
3: ਅੱਛਾ ਫੇਰ ਦੱਸੋ ਲੁਧਿਆਣੇ ਕਿਹੜਾ ਪਲੇਨ ਜਾਣਾ? ਓ ਦੇਖੋ ਜੀ ਸਾਹਮਣੇ ਜਿਹ ਚ ਮਿਸਤਰੀ ਹਵਾ ਭਰਦਾ ਪਿਆ।
0: ਨਵਰ ਭੋਤੂ ਸ਼ਾਹ ਜੀ, ਹਵਾ ਭਰਨ ਤੋਂ ਬਾਅਦ ਕੀ ਹੋਇਆ ਕਰਨਾ?
1: ਜਦੋਂ ਯਾਤਰੀਆਂ ਨੇ ਪਲੇਨ ਚ ਬਹਿ ਜਾ ਕਰਨਾ, ਇੱਕ ਦੂਜੇ ਨੂੰ ਕਿਆ ਕਰਨਾ, ਯਾਰ ਪਲੇਨ ਤਾਂ ਫੁੱਲ ਹੋ ਗਿਆ ਪਰ ਹਜੇ ਤੱਕ ਪਾਇਲਟ ਨਹੀਂ ਆਏ, ਤੇ ਫੇਰ ਉਧਰੋਂ ਡਰਾਈਵਰ ਨਾਲ ਤਮਾਖੂ ਮਾਲਦੇ ਆਇਆ ਕਰਨਾ, ਓਏ ਗੱਲ ਸੁਣੋ ਬਾਈ, ਪਾਇਲਟ ਕਿਤੇ ਬਾਹਰੋਂ ਆਉਣੇ ਆ, ਜਦ ਬੱਸਾਂ ਅਸੀਂ ਚਲਾਉਣੇ ਆ ਤਾਂ ਪਲੇਨ ਵੀ ਅਸੀਂ ਉਡਾਉਣੇ ਆ।
0: ਚਲੋ ਸ਼ਾਹ ਜੀ ਮੰਨ ਲਿਆ ਕਿ ਪਲੇਨ ਡਰਾਈਵਰ ਚਲਾਇਆ ਕਰੂਗਾ, ਤੁਸੀਂ ਇਹ ਦੱਸੋ ਫਿਰ ਕੰਡਕਟਰ ਸਵਾਰੀਆਂ ਨੇ ਕਿੱਦਾਂ ਪੇਸ਼ ਆਇਆ ਕਰੂਗਾ?
3: ਲੈ ਕੰਡਕਟਰ ਨੇ ਸੀਟੀ ਮਾਰ ਕੇ ਕਹਿੰਦਾ ਵੀ ਗੱਲ ਸੁਣੋ, ਲੁਧਿਆਣੇ ਤੋਂ ਰਾਹ ਦੀ ਸਵਾਰੀ ਕੋਈ ਨਾ ਹੋਵੇ, ਨਹੀਂ ਤਾਂ ਉੱਤੋਂ ਚੱਕ ਕੇ ਥੱਲੇ ਸੁੱਟਣੀ ਪੈਣੀ ਆ।
0: ਨਾ ਸ਼ਾਹ ਜੀ, ਇਹ ਤਾਂ ਗੱਲ ਸੀ ਡਰਾਈਵਰ ਤੇ ਕੰਡਕਟਰ ਦੀ, ਪਰ ਤੁਹਾਨੂੰ ਪਤਾ ਹੈ ਪਲੇਨਾਂ ਦੇ ਵਿੱਚ ਏਅਰ ਹੋਸਟਸ ਵੀ ਹੁੰਦੀਆਂ, ਤੁਸੀਂ ਮੈਨੂੰ ਇਹ ਦੱਸੋ ਕਿ ਰੋਡਵੇਜ ਦੇ ਪਲੇਨਾਂ ਵਿੱਚ ਏਅਰ ਹੋਸਟਸ ਕਿੱਥੋਂ ਆਣਗੀਆਂ?
1: ਲੈ ਕਿੱਥੋਂ ਆਣਗੀਆਂ, ਆ ਜਿਹੜੀਆਂ ਬਣਸੋ ਹੁਣੀ ਅੱਡੇ ਤੇ ਪਾਣੀ ਪਿਉਣੀਆਂ, ਇਹੀ ਵਿੱਚ ਚਾਹ ਵਰਤਾਉਣਗੀਆਂ।
0: ਵਾਹ ਭੁੱਟੂ ਸ਼ਾਹ ਜੀ, ਕਿੰਨਾ ਵਧੀਆ ਹੋਊਗਾ ਜਦੋਂ ਇਹਨਾਂ ਦੇ ਪਲੇਨਾਂ ਵਿੱਚ ਖਾਣ ਪੀਣ ਦੀਆਂ ਰੇਹੜੀਆਂ ਘੁੰਮਣਗੀਆਂ।
1: ਨਾ ਰੱਖ ਰੇਹੜੀਆਂ ਦੀ ਆਸ, ਬਣਸੋ ਨੇ ਇੱਕ ਹੱਥ ਚਾਹ ਵਾਲੀ ਕਿਤਲੀ ਫੜੀ ਹੋਣੀ ਹੈ ਤੇ ਦੂਜੇ ਹੱਥ ਚ ਗਲਾਸ।
0: ਨਾ ਸ਼ਾਹ ਜੀ, ਇਹ ਦੱਸੋ ਰੋਡਵੇਜ ਦੇ ਪਲੇਨਾਂ ਵਿੱਚ ਏਅਰ ਹੋਸਟਸ ਅਨਾਉਂਸਮੈਂਟ ਕਿਵੇਂ ਕਰਿਆ ਕਰੂਗੀ?
4: ਯਾਤਰੀ ਸੇਵਾ ਧਿਆਨ ਦੇਣ, ਹੁਣ ਅਸੀਂ ਉਡਾਨ ਭਰਨ ਲੱਗੇ ਆ।
1: ਤੇ ਉਧਰੋਂ ਡਰਾਈਵਰ ਨੇ ਆ ਕੇ ਕਿਆ ਕਰਨਾ,
5: ਭਣਸੋ ਝੂਠੀ ਬੋਲੀ ਜਾਂਦੀ, ਉਡਾਨ ਭਰਨ ਲੱਗੇ ਆ, ਹਜੇ ਤਾਂ ਅਸੀਂ ਧੱਕਾ ਲਾ ਕੇ ਪਲੇਨ ਨੂੰ ਸਟਾਰਟ ਕਰਨ ਲੱਗੇ ਆ।
1: ਇੱਕ ਅਨਾਉਂਸਮੈਂਟ ਹੋਰ ਹੋਇਆ ਕਰਨੀ ਆ,
0: ਉਹ ਕਿਹੜੀ?
4: ਕਿਰਪਿਆ ਯਾਤਰੀ ਧਿਆਨ ਦੇਣ, ਜਿਨ੍ਹਾਂ ਨੇ ਰੱਬ ਦਾ ਨਾਂ ਲੈਣਾ ਲੈ ਸਕਦੇ ਨੇ, ਜਿਨ੍ਹਾਂ ਦੀ ਕੁਰਸੀ ਦੀ ਸੀਟ ਬੈਲਟ ਟੁੱਟੀ ਹੋਈ ਹੈ ਉਹ ਨਾਲ ਦੀ ਯਾਤਰੀ ਨੂੰ ਫੜ ਕੇ ਬਹਿ ਸਕਦੇ ਨੇ। ਕੁਛ ਯਾਤਰੀ ਸੀਟ ਬੈਲਟ ਨਾ ਹੋਣ ਕਾਰਨ ਡਰ ਰਹੇ ਨੇ, ਪਰ ਤੁਸੀਂ ਚਿੰਤਾ ਨਾ ਕਰੋ, ਸਾਡੇ ਕਰਮਚਾਰੀ ਤੁਹਾਡੇ ਲਈ ਰੱਸੀ ਦਾ ਇੰਤਜ਼ਾਮ ਕਰ ਰਹੇ ਨੇ।
0: ਸ਼ਾਹ ਜੀ, ਜਦੋਂ ਰੋਡਵੇਜ ਵਾਲੇ ਪਲੇਨ ਪਾਉਣਗੇ, ਇਹ ਰਨਵੇ ਵੀ ਤਾਂ ਡਬਲ ਹੀ ਬਣਾਉਣਗੇ?
1: ਨਾ ਨਾ ਨਾ, ਰਨਵੇ ਸਿੰਗਲ ਹੀ ਹੋਣਾ।
0: ਰਨਵੇ ਸਿੰਗਲ ਹੋਣਾ, ਫਿਰ ਇਹ ਦੱਸੋ ਇਹ ਪਲੇਨ ਚੜਾਇਆ ਤਾਂ ਲਾਇਆ ਕਿਵੇਂ ਕਰਨਗੇ?
1: ਲੈ ਜਿਹਨੇ ਪਲੇਨ ਟੇਕ ਆਫ ਕਰਨਾ ਉਹਨੇ ਸੱਜੇ ਪਾਸੇ ਦਾ ਇੰਟੀਗੇਟਰ ਲਾ ਦਿਆ ਕਰਨਾ, ਤੇ ਜਿਹਨੇ ਲੈਂਡ ਕਰਨਾ ਉਹਨੇ ਸੱਜੇ ਪਾਸੇ ਦਾ ਇੰਟੀਗੇਟਰ ਲੱਗਾ ਦੇ ਕੇ ਦੂਜਾ ਪਲੇਨ ਖੱਬੇ ਪਾਸੇ ਲਾ ਦਿਆ ਕਰਨਾ।
0: ਤੇ ਜੇ ਭੋਟੀ ਸ਼ਾਹ ਜੀ ਕੋਈ ਟੈਕਨੀਕਲ ਖਰਾਬੀ ਕਰਕੇ ਇਹਨਾਂ ਦਾ ਪਲੇਨ ਟੇਕ ਆਫ ਕਰਦੇ ਕਰਦੇ ਰਨਵੇ ਤੇ ਡਿੱਗਿਆ ਕਰਨਾ, ਫੇਰ ਅਨਾਉਂਸਮੈਂਟ ਕਿਵੇਂ ਹੋਇਆ ਕਰਨੀ ਹੈ?
4: ਅਸੀਂ ਤੁਹਾਡੇ ਕੋਲੋਂ ਮਾਫੀ ਚਾਹੁੰਦੇ ਹਾਂ, ਤੁਹਾਡੇ ਨਾਲ ਨਾਲ ਹੁਣ ਅਸੀਂ ਵੀ ਤਕਲੀਫ ਚੱਲਾਂਗੇ, ਹੁਣ ਸਾਡਾ ਲਿੰਕ ਟੁੱਟ ਚੁੱਕਾ ਹੈ, ਇਸ ਕਰਕੇ ਬਾਈ ਰੋਡ ਹੀ ਚੱਲਾਂਗੇ।
0: ਚਲੋ ਮੰਨਿਆ ਭੋਟੂ ਸ਼ਾਹ ਜੀ, ਗਲਤੀ ਨਾਲ ਇਹਨਾਂ ਦਾ ਪਲੇਨ ਰਨਵੇ ਤੇ ਡਿੱਗ ਗਿਆ, ਪਰ ਜੇ ਕੋਈ ਹੋਰ ਪਲੇਨ ਉੱਪਰ ਜਾ ਕੇ ਟੇਕ ਆਫ ਕਰਿਆ ਕਰੂਗਾ, ਬੱਦਲਾਂ ਵਿੱਚ ਫਸ ਕੇ ਹਿੱਲਿਆ ਕਰੂਗਾ, ਫੇਰ ਇਹਨਾਂ ਦੀ ਅਨਾਉਂਸਮੈਂਟ ਕਿਵੇਂ ਹੋਇਆ ਕਰੂਗੀ?
6: ਆਪਣੀ ਆਪਣੀ ਕੁਰਸੀ ਦੀ ਪੇਟੀ ਬੰਨ ਲੋ, ਹੁਣ ਅਸੀਂ ਖਰਾਬ ਮੌਸਮ ਚੋਂ ਗੁਜ਼ਰ ਰਹੇ ਹਾਂ। ਤੇ ਕਾਕੇ ਪੰਜਾਬੀਆਂ ਦਾ ਤੈਨੂੰ ਪਤਾ ਹੀ ਆ, ਉਹਨਾਂ ਨੇ ਥੋੜਾ ਜਿਹਾ ਸਫ਼ਰ ਕੱਢ ਕੇ ਪੇਟੀਆਂ ਫਿਰ ਖੋਲ ਲਿਆ ਕਰਨੀਆਂ, ਅਨਾਉਂਸਮੈਂਟ ਫਿਰ ਹੋਇਆ ਕਰਨੀ। ਕਿਰਪਿਆ ਤੁਹਾਨੂੰ ਕਿਹਾ ਆਪਣੀ ਆਪਣੀ ਕੁਰਸੀ ਦੀਆਂ ਪੇਟੀਆਂ ਬੰਨ ਕੇ ਰੱਖੋ, ਹੁਣ ਅਸੀਂ ਖਰਾਬ ਮੌਸਮ ਚੋਂ ਗੁਜ਼ਰ ਰਹੇ ਹਾਂ।
0: ਭੋਟੂ ਸ਼ਾਹ ਜੀ, ਇਹ ਤਾਂ ਤੁਹਾਨੂੰ ਪਤਾ ਹੈ ਕਿ ਮੌਸਮ ਕੁਦਰਤ ਦੇ ਹੱਥ ਹੈ, ਕਿਸੇ ਵੇਲੇ ਵੀ ਖਰਾਬ ਹੋ ਸਕਦਾ। ਜਦੋਂ ਮੌਸਮ ਬਹੁਤ ਜ਼ਿਆਦਾ ਖਰਾਬ ਹੋਇਆ ਕਰੂਗਾ, ਉਦੋਂ ਅਨਾਉਂਸਮੈਂਟ ਕਿਵੇਂ ਹੋਇਆ ਕਰੂਗੀ?
1: ਉਦੋਂ ਅਨਾਉਂਸਮੈਂਟ ਇਹ ਨਹੀਂ ਕਰਿਆ ਕਰੂਗੀ, ਪਲੇਨ ਚ ਉੱਠ ਕੇ ਇੱਕ ਬਾਊ ਕਿਆ ਕਰੂਗਾ, ਹੁਣ ਤੁਸੀਂ ਆਪਣੀ ਆਪਣੀ ਕੁਰਸੀ ਦੀਆਂ ਬੈਲਟਾਂ ਖੋਲ ਦਿਓ, ਕਿਉਂਕਿ ਹੁਣ ਅਸੀਂ ਹਮੇਸ਼ਾ ਵਾਸਤੇ ਗੁਜ਼ਰ ਰਹੇ ਹਾਂ।
7: ਖੁਸ਼ ਰਹੋ, ਤੰਦਰੁਸਤ ਰਹੋ, ਹਰਮਨ ਰੇਡੀਓ।

0: ਚਾਚਾ ਜੀ, ਜੇ ਤੁਸੀਂ ਆਪਣੇ ਆਪ ਨੂੰ ਇੰਨਾ ਚਤੁਰ ਸਮਝਦੇ ਹੋ ਨਾ, ਸਵਾਦ ਤਾਂ ਹੈ ਜੇ ਕੌਣ ਬਣੇਗਾ ਕਰੋੜਪਤੀ ਵਿੱਚ ਜਾ ਕੇ ਕਰੋੜ ਰੁਪਈਆ ਜਿੱਤ ਕੇ ਲਿਆਓ।
1: ਓਏ ਬੀਬਾ, ਮੈਂ ਨਾ ਜਿੱਤ ਕੇ ਲਿਆ, ਮੇਰਾ ਮੁੰਡਾ ਲਿਆ, ਗੱਲ ਤਾਂ ਇੱਕੋ ਹੀ ਆ।
2: ਚਾਚਾ ਜੀ, ਉਹਨੇ 15 ਦੇ 15 ਸਵਾਲ ਸਹੀ ਦੱਸਦੇ?
1: ਹਾਂ, ਉਹ ਵੀ ਬਿਨਾਂ ਕਿਸੇ ਲਾਈਫ ਲਾਈਨ ਦੇ। ਅਮਿਤਾਭ ਬੱਚਨ ਕਹਿੰਦਾ, ਬਈ ਇਹ ਪਹਿਲਾ ਸ਼ਖਸ ਆ ਮੇਰੇ ਪ੍ਰੋਗਰਾਮ ਦਾ ਜਿਹਨੇ ਬਿਨਾਂ ਕਿਸੇ ਜੀਵਨ ਰੇਖਾ ਦੀ ਮਦਦ ਤੋਂ ਕਰੋੜ ਰੁਪਇਆ ਜਿੱਤਿਆ। ਬਈ ਧੰਨ ਨੇ ਉਹ ਮਾਂ ਬਾਪ ਜਿਨ੍ਹਾਂ ਨੇ ਤੈਨੂੰ ਜੰਮਿਆ। ਕਾਕਾ, ਕੀ ਮੈਂ ਤੇਰੇ ਪਿਤਾ ਜੀ ਦਾ ਨਾਂ ਜਾਣ ਸਕਦਾ?
0: ਫੇਰ ਕੀ ਕਹਿੰਦਾ?
1: ਕਹਿੰਦਾ ਜੀ ਲਾਈਫ ਲਾਈਨ ਯੂਜ ਕਰ ਸਕਦਾ। ਕਹਿੰਦੇ ਕਿਹੜੀ ਲਾਈਫ ਲਾਈਨ ਯੂਜ ਕਰਨੀ ਆ? ਪਤੰਦਰ ਨੇ ਮੇਰੇ ਨਾਲ ਗੱਲ ਕਰਨੀ ਉਚਿਤ ਨਹੀਂ ਸਮਝੀ, ਸਗੋਂ ਕਹਿੰਦਾ ਬਠਿੰਡੇ ਮੇਰੀ ਬੇਬੇ ਨਾਲ ਗੱਲ ਕਰਾਓ ਜੀ ਫੋਨ ਤੇ। ਲਓ ਜੀ ਫੋਨ ਬਠਿੰਡੇ ਸਿੱਧਾ ਅਤਰੋ ਦੇ ਘਰੇ ਜਾ ਵੱਜਿਆ। ਅਮਿਤਾਭ ਬੱਚਨ ਕਹਿੰਦਾ, ਅਤਰੋ ਜੀ ਮੈਂ ਕੌਣ ਬਣੇਗਾ ਕਰੋੜਪਤੀ ਸੇ ਅਮਿਤਾਭ ਬੱਚਨ ਬੋਲ ਰਿਹਾ।
2: ਫਿਰ ਚਾਚੀ ਕੀ ਕਹਿੰਦੀ?
1: ਕਹਿੰਦੀ, ਬੂ, ਮੈਂ ਮਰ ਗਈ, 70 ਸਾਲਾਂ ਦਾ ਹੋ ਕੇ ਹਜੇ ਤੱਕ ਬੋਲੀ ਜਾਂਦਾ। ਕਹਿੰਦਾ ਜੀ ਅਗਲੀ ਵਾਰ ਤੁਹਾਡੇ ਮੁੰਡੇ ਦੀ ਆ। ਮੁੰਡਾ ਕਹਿੰਦਾ, ਬੇਬੇ 30 ਸਕਿੰਟਾਂ ਦੇ ਅੰਦਰ ਅੰਦਰ ਮੈਨੂੰ ਮੇਰਾ ਮੁੰਡਾ ਦਾ ਨਾਂ ਦੱਸ ਦੇ ਕੀ ਆ।
0: ਫੇਰ ਚਾਚੀ ਕੀ ਕਹਿੰਦੀ?
1: ਉਹ ਕਹਿੰਦੀ, ਪੁੱਤ 30 ਸਕਿੰਟ ਦਾ ਬਹੁਤ ਜ਼ਿਆਦਾ ਨੇ, ਮੈਂ ਤਾਂ 2 ਸਕਿੰਟ ਕੇ ਦੱਸ ਦੂੰ, ਪਰ ਪਹਿਲਾਂ ਲੰਬੂ ਨੂੰ ਕਹਿ ਤਾਂ ਸਹੀ ਕਿ ਡੱਬੀਆਂ ਦਿਖਾ ਕੇ 4 ਨਾਂ ਤਾਂ ਭਰੇ ਕਿਹੜੇ ਕਿਹੜੇ ਨੇ।
2: ਪਰ ਚਾਚਾ, ਲਾਣਤ ਹੈ ਹਜੇ ਕਰੋੜ ਰੁਪਏ ਦੇ, ਇੰਨੀ ਗੱਲ ਸੁਣ ਕੇ ਤੇਰਾ ਮਰਨ ਨਹੀਂ ਹੋਇਆ?
1: ਮਰਨ ਕਿਉਂ ਨਹੀਂ ਹੋਇਆ ਭਤੀਜ, ਪਰ ਇੰਨੀ ਗੱਲ ਸੋਚ ਕੇ ਫੇਰ ਸਬਰ ਕਰ ਲਿਆ।
0: ਕਿਹੜੀ ਗੱਲ?
1: ਬਈ ਮਾਣ ਇੱਜ਼ਤ ਸਾਂਝਾ, ਬੇਇੱਜ਼ਤੀ ਆਪਣੀ ਆਪਣੀ।
3: Radio 24/7.

0: ਤੁਸੀਂ ਸੁਣ ਰਹੇ ਹੋ ਕਾਮੇਡੀ ਆਵਰ ਹਾਸੇ ਅਤੇ ਗੀਤ ਹਰਮਨ ਰੇਡੀਓ।
1: ਕੋਈ ਔਰ ਲੈ ਗਿਆ ਹਮਾਰੇ ਹਿੱਸੇ ਕੀ ਹਵਾਈ, ਆ ਰਹੀ ਨਾ ਸਾਂਸ, ਵੋ ਜੋ ਹਸਤੇ ਹੈ ਸੰਗੇਰੋਂ ਕੀ, ਉਹਨੇ ਪੂਛੋ ਹਮਰੋਏ ਕਿਨ ਕੇ ਸਾਥ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ।

ਆਏ ਇਸ਼ਕ ਤਬਾਹੀ। ਇਹ ਹੁਣ ਮਿਲਣੇ ਦੀ ਤਾਂ ਖਾਧੀਆਂ ਸੋਹਾਂ ਦੀ ਸੀ, ਚੱਲ ਜੋ ਵੀ ਸੀ ਗਲਤੀ ਦੋਹਾਂ ਦੀ ਸੀ, ਗਲਤੀ ਦੋਹਾਂ ਦੀ ਸੀ।

0: Carmen Radio
1: 24/7.
2: ਇੱਕ ਫਰਿਆਦ ਸੁਣੀ ਮੇਰੇ ਮਾਲਕਾ, ਬੀਤੇ ਸਾਲ ਦੀਆਂ ਚੰਗੀਆਂ ਮਾੜੀਆਂ ਯਾਦਾਂ ਬਸ ਯਾਦਾਂ ਹੀ ਰਹਿਣ। ਇਹ ਸਾਲ ਸਭ ਨੂੰ ਖੁਸ਼ੀਆਂ ਭਰਿਆ ਨਸੀਬ ਹੋਵੇ। ਮਿਹਰ ਇੰਨੀ ਕੁ ਕਰੀ ਮੇਰੇ ਮਾਲਕਾ, ਇਸ ਸਾਲ ਨਾ ਕੋਈ ਭੁੱਖਾ ਨਾ ਕੋਈ ਗਰੀਬ ਹੋਵੇ। ਨਵੇਂ ਸਾਲ ਚ ਸਭ ਦੀ ਜ਼ਿੰਦਗੀ ਖੁਸ਼ਹਾਲ ਹੋਵੇ, ਨਾ ਕਿਸੇ ਨੂੰ ਕੋਈ ਦੁੱਖ ਹੋਵੇ ਨਾ ਕੋਈ ਤਕਲੀਫ ਹੋਵੇ। ਹੇ ਵਾਹਿਗੁਰੂ ਜੀ, ਸਭ ਨੂੰ ਚੰਗੀ ਸਿਹਤ ਤੰਦਰੁਸਤੀ ਬਖਸ਼ੀ ਮੇਰੇ ਮਾਲਕਾ। ਨਵਾਂ ਸਾਲ ਸਭ ਨੂੰ ਬਹੁਤ ਬਹੁਤ ਮੁਬਾਰਕ ਹੋਵੇ।

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ ਸੱਤੇ
2: ਦੇ ਵਤਨਾਂ ਦੀ ਸੁੱਖ ਲਈ ਸਰਹੱਦਾਂ ਉੱਤੇ ਖੜਦੇ ਵੈਰੀਆਂ ਨਾਲ ਲੜੀਏ ਹਾਲਾਤਾਂ ਨਾਲ ਵੀ ਲੜਦੇ ਬਰੂਦ ਦੀਆਂ ਢੇਰਾਂ ਨਾਲ ਨਿੱਤ ਦਾ ਹੀ ਫੌਜੀਆਂ ਦਾ ਵਾਹ ਹੁੰਦਾ ਏ ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ ਸ਼ਹਾਦਤਾਂ ਨਾਲ ਫੌਜੀਆਂ ਦਾ ਵਿਆਹ ਹੁੰਦਾ ਏ ਕਦੇ ਬਰਫਾਂ ਕਦੇ ਅੱਗਾਂ ਚ ਉੱਤਰ ਹੁੰਦੇ ਨੇ ਰੋਜ ਭੈੜੀ ਮੌਤ ਦੀਆਂ ਬੁੱਕਲਾਂ ਚ ਕਿੰਨੇ ਹੀ ਪੁੱਤਰ ਹੁੰਦੇ ਨੇ ਜਦ ਬੰਬਾਂ ਗੋਲੀਆਂ ਅੱਗੇ ਹਿੱਕਾਂ ਡਹਿੰਦੀਆਂ ਇੱਕ ਕਦਮ ਨਾ ਫੇਰ ਪਿਛਾਂ ਹੁੰਦਾ ਏ ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ ਸ਼ਹਾਦਤਾਂ ਨਾਲ ਫੌਜੀਆਂ ਦਾ ਵਿਆਹ ਹੁੰਦਾ ਏ ਮਜ਼ਬਾਂ ਦੇ ਰੌਲਿਆਂ ਤੋਂ ਕੋਹਾਂ ਦੂਰ ਬੜੇ ਨੇ ਮਜ਼ਬਾਂ ਦੇ ਰੌਲਿਆਂ ਤੋਂ ਕੋਹਾਂ ਦੂਰ ਬੜੇ ਨੇ ਸਰਫਰੋਸ਼ੀ ਕੀ ਤਮੰਨਾ ਦਿਲੀ ਜਨੂਨ ਬੜੇ ਨੇ ਵਤਨ ਲਈ ਯੋਧੇ ਦਿੰਦੇ ਨੇ ਕੁਰਬਾਨੀਆਂ ਭਾਈਚਾਰੇ ਰੱਖ ਹੀ ਫਰਜ਼ ਨਿਭਾ ਹੁੰਦਾ ਏ ਸਭ ਦਾ ਇੱਕੋ ਰੱਬ ਇੱਕੋ ਹੀ ਖੁਦਾ ਹੁੰਦਾ ਏ ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ ਸ਼ਹਾਦਤਾਂ ਨਾਲ ਫੌਜੀਆਂ ਦਾ ਵਿਆਹ ਹੁੰਦਾ ਏ ਅੱਖਾਂ ਸਾਹਮਣੇ ਵੀਰ ਸ਼ਹੀਦ ਹੁੰਦੇ ਬਾਰਡਰਾਂ ਦੇ ਉੱਤੇ ਫੇਰ ਵੀ ਉਡੀਕ ਸਾਡੀ ਸਰਕਾਰੀ ਆਰਡਰਾਂ ਦੇ ਉੱਤੇ ਗੁਰਮੇਲ ਧਾਲੀਵਾਲਾ ਲਹੂ ਉਬਾਲੇ ਹੁੰਦਾ ਮਾਰਦਾ ਗੁਰਮੇਲ ਧਾਲੀਵਾਲਾ ਲਹੂ ਉਬਾਲੇ ਹੁੰਦਾ ਮਾਰਦਾ ਪਰ ਸਰਕਾਰਾਂ ਹੱਥ ਬਣੇ ਕੋਈ ਨਾ ਰਾਹ ਹੁੰਦਾ ਏ ਸਿਆਸਤਾਂ ਦੀ ਬਲੀ ਨਿੱਤ ਚੜ੍ਹਦਾ ਕੋਈ ਭਰਾ ਹੁੰਦਾ ਏ ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ ਸ਼ਹਾਦਤਾਂ ਨਾਲ ਫੌਜੀਆਂ ਦਾ ਵਿਆਹ ਹੁੰਦਾ ਏ ਜੇ ਜ਼ਖਮਾਂ ਨਾ ਹੁੰਦੀ ਸਾਡੀ ਮੰਗਣੀ ਸ਼ਹਾਦਤਾਂ ਨਾਲ ਫੌਜੀਆਂ ਦਾ ਵਿਆਹ ਹੁੰਦਾ ਏ

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਅੱਗ ਨਾਲ ਖੇਡੋ ਪਾਲੋ ਨਾ ਨਾਗ ਜ਼ਹਿਰੀ, ਨਾ ਬਚੇਗਾ ਮਦਾਰੀ ਨਾ ਬਚੇਗਾ ਸਪੇਰਾ।

ਆਲਸ ਬਾਰੇ ਭਾਰਤ ਦੀ ਕਹਾਵਤ ਹੈ ਕਿ ਸੁੱਤੀ ਬਿੱਲੀ ਚੂਹੇ ਨਹੀਂ ਫੜ ਸਕਦੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਬਲੌਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਅੱਖਾਂ ਦੀਆਂ ਪਲਕਾਂ ਭਿੱਜੀਆਂ ਰਹਿੰਦੀਆਂ, ਰੋ ਰੋ ਕੇ ਹਾਲ ਦਿਲ ਦਾ ਕਹਿੰਦੀਆਂ। ਉੱਚੇ ਦਰਵਾਜ਼ੇ ਸਭ ਲੰਘ ਜਾਂਦੇ, ਨੀਵਿਆਂ ਦੀਆਂ ਛੱਤਾਂ ਸਿਰ ਨਾਲ ਪੈਂਦੀਆਂ। ਇੱਕ ਯਾਰ ਨਾ ਮੰਨਿਆ ਬਿਨਾਂ ਹੰਝੂਆਂ ਤੋਂ, ਦਿਲ ਦੀਆਂ ਸਦਰਾਂ ਪਿੰਜੀਆਂ ਰਹਿੰਦੀਆਂ, ਦਿਲ ਦੀਆਂ ਸਦਰਾਂ ਪਿੰਜੀਆਂ ਰਹਿੰਦੀਆਂ। ਡੋਲਦਾ ਕਿਉਂ ਆ ਪ੍ਰਾਣੀਆਂ, ਜਦੋਂ ਹੋਵੇ ਉਸਦਾ ਸਿਰ ਉੱਤੇ ਹੱਥ। ਜਿੰਨੇ ਦਿਖਾਉਣੀ ਦੁਨੀਆ, ਉਹ ਦਿੰਦਾ ਨਹੀਂ ਕੋਈ ਖੱਤ। ਰੱਬ ਨਾਲ ਮਿਲਾਪ ਤਾਂ ਉਸਦੇ ਹੁੰਦੇ ਜਿਸ ਦੀਆਂ ਜੀਭਾਂ ਨਾਮ ਜਪਦੀਆਂ, ਨਾਲ ਦਾਮਨ ਭਿੱਜਿਆ ਹੋਵੇ ਫਿਰ ਅਰਦਾਸ ਚ ਅੱਖਾਂ ਦੱਸਦੀਆਂ। ਬੁੱਲੇ ਸ਼ਾਹ, ਜਿੱਥੇ ਹਕੀਮ ਦੀ ਦਵਾਈ ਕੰਮ ਨਾ ਕਰੇ, ਉੱਥੇ ਤੇਰੀ ਅਰਦਾਸ ਕੰਮ ਕਰੇਗੀ। ਸੱਚੇ ਮਨ ਦਾ ਜਾਪ ਹੀ ਤੇਰੀ ਖੁਦਾ ਨਾਲ ਚਾਹਤ ਹੈ, ਉੱਥੇ ਡੁੱਬਦੀ ਬੇੜੀ ਵੀ ਉੱਪਰ ਤਰੇਗੀ। ਕਿੱਥੇ ਮਨ ਦਾ ਕਿੱਥੇ ਰੱਖਦਾ ਮੇਰੇ ਕੀਤੀ ਅਰਦਾਸ, ਰੱਖਾਂ ਚੋਲੀ ਅੱਡ ਕੇ ਡਿੱਗਣ ਹੰਝੂ ਖਾਸ, ਤੇਰੀ ਯਾਦ ਚ ਡਿੱਗੇ ਹੰਝੂ ਮੇਰੀ ਰੱਖਦੇ ਨਿਗਾਹ ਨੂੰ ਸਾਫ। ਪਾਟੇ ਕੱਪੜੇ ਦੁਨੀਆ ਦੇਖੇ, ਤੂੰ ਦੇਖੇ ਤਨ ਨੂੰ ਸਾਫ। ਚਿੱਕੜ ਤਾਂ ਫਿਰ ਚਿੱਕੜ ਹੁੰਦਾ ਜਿਸ ਦੀ ਧੋਤਿਆ ਮੁਸ਼ਕ ਨਾ ਜਾਵੇ, ਤੇਰੇ ਕਰਮਾਂ ਦਾ ਲੇਖਾ ਚੰਗਾ ਨਹੀਂ ਬੁੱਲਿਆ, ਉਹ ਫਿਰ ਵੀ ਗੱਲ ਨਾ ਲਾਵੇ। ਬੁੱਲੇ ਸ਼ਾਹ, ਤੇਰੀ ਬੰਦਗੀ ਤੋਂ ਵੱਡਾ ਕੋਈ ਤੀਰਥ ਨਹੀਂ, ਨਾ ਜਾਪ ਤੋਂ ਵੱਡਾ ਕੋਈ ਇਸ਼ਨਾਨ। ਅੱਖਾਂ ਰੋਵਨ ਧੋਵਨ ਦਾਗ ਤਕਦੀਰ ਦੇ, ਨਾ ਅਰਦਾਸ ਤੋਂ ਵੱਡਾ ਕੋਈ ਨਾਮ। ਬੁੱਲਿਆ, ਜਦੋਂ ਦੁੱਖ ਦੇ ਪੱਲੇ ਹੋ ਜਾਣ ਭਾਰੇ, ਤੂੰ ਹੰਝੂ ਬਣ ਕੇ ਡਿੱਗਦਾ। ਸਵਰਗ ਦੀ ਨਗਰੀ ਨੂੰ ਕੋਈ ਵਿਰਲਾ ਜਾਵੇ ਜਿਹੜਾ ਤੇਰੀ ਬੰਦਗੀ ਵਿੱਚ ਭੇਜਦਾ। ਬੁੱਲਿਆ, ਲੱਖਾਂ ਖਸਮਾਂ ਦੇ ਤੀਰਥ ਨਹਾਵੇ, ਤੈਨੂੰ ਫਿਰ ਵੀ ਸੁੱਖ ਦਾ ਸਾਹ ਨਾ ਆਵੇ। ਉਸਦੀ ਬੰਦਗੀ ਤੀਰਥ ਵਰਗੀ, ਜਿਹੜਾ ਨਹਾਵੇ ਬਿਨਾਂ ਸਵਰਗ ਤੋਂ ਬਾਹਰ ਨਾ ਆਵੇ। ਬੁੱਲਿਆ, ਬੰਦਗੀ ਦੇ ਮੁੱਲ ਉੱਥੇ ਪੈਂਦੇ ਜਿੱਥੇ ਸਾਹਾਂ ਚ ਵਸਦਾ ਯਾਰ ਹੋਵੇ। ਕਰਮਾਂ ਦੀ ਫਿਕਰ ਕਿਉਂ ਕਰਦਾ ਬੰਦਿਆ, ਜਦੋਂ ਕਰਮ ਲਿਖਣ ਵਾਲਾ ਰੱਬ ਆਪ ਹੋਵੇ। ਬੁੱਲਿਆ, ਰਿਸ਼ਤੇ ਹੋ ਗਏ ਹੁਣ ਕਿਤਾਬੀ, ਪੰਨੇ ਪੰਨੇ ਤੇ ਕੋਈ ਮਤਲਬ ਹੀ ਬੈਠਾ। ਜਿਸ ਕਿਸ਼ਤੀ ਚ ਕੋਈ ਮਲਾਹ ਨਹੀਂ ਹੁੰਦਾ, ਉਹ ਆਪ ਕਿਨਾਰੇ ਰਾਖੀ ਬੈਠਾ, ਉਹ ਆਪ ਕਿਨਾਰੇ ਰਾਖੀ ਬੈਠਾ।
3: ਅਰਬਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਆਸਟ੍ਰੇਲੀਆ ਆ ਕੇ ਈਸਟਰ ਤੇ ਕ੍ਰਿਸਮਸ ਜੋਗੇ ਹੀ ਰਹਿ ਗਏ, ਆਪਣੇ ਤਿਉਹਾਰਾਂ ਨੂੰ ਵੀ ਯਾਦ ਰੱਖੋ। ਸੁਣੋ ਹਰਮਨ ਰੇਡੀਓ ਨੂੰ ਤੇ ਜੁੜੋ ਆਪਣੇ ਵਿਰਸੇ ਨਾਲ।

0: ਵਨ ਰੇਡੀਓ
1: 24/7।
2: ਹੁਣ ਅਸੀਂ ਅਜਿਹੇ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੇ ਡਾਕਟਰ ਸਿਹਤ ਨਸ਼ਟ ਕਰਦੇ ਹਨ, ਵਕੀਲ ਇਨਸਾਫ਼ ਨੂੰ ਨਸ਼ਟ ਕਰਦੇ ਹਨ, ਸਰਕਾਰਾਂ ਆਜ਼ਾਦੀ ਨੂੰ ਨਸ਼ਟ ਕਰਦੀਆਂ ਹਨ, ਅਖਬਾਰ ਇਖਲਾਕ ਜਾਂ ਨੇਕ ਚਲਣੀ ਨੂੰ ਨਸ਼ਟ ਕਰਦੇ ਹਨ ਅਤੇ ਬੈਂਕ ਸਾਡੇ ਆਰਥਿਕ ਢਾਂਚੇ ਨੂੰ ਨਸ਼ਟ ਕਰਦੇ ਹਨ। ਵਿਚਾਰ ਕ੍ਰਿਸ ਹੈਡਵਿਜ਼। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਨਾਲ 24 ਘੰਟੇ ਸੱਤੇ ਦੇ।
1: ਨਦੀਆਂ ਪਾਰ ਮੇਰੇ ਮਾਹੀ ਦਾ ਡੇਰਾ, ਮੈਨੂੰ ਵੀ ਲੈ ਚੱਲ ਪਾਰ ਘੜਿਆ। ਵੇਖਣ ਨੂੰ ਦੋਵੇਂ ਨੈਣ ਤਰਸਦੇ, ਮਿਲ ਤਈ ਦਿਲਦਾਰ ਘੜਿਆ। ਨੀਵਾਂ ਨੀਵਾਂ ਕਿਉਂ ਹੁੰਦਾ ਜਾਵੇ, ਦਰਿਆ ਠੱਠਾ ਮਾਰਦਾ ਏ। ਬੇਵਫਾਈ ਨਹੀਂ ਕਰਨੀ ਚਾਹੀਏ, ਖੜਕੇ ਅਤ ਵਿੱਚ ਘਰ ਘੜਿਆ। ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ, ਮੈਨੂੰ ਵੀ ਲੈ ਚੱਲ ਪਾਰ ਘੜਿਆ। ਵੇਖਣ ਨੂੰ ਦੋਵੇਂ ਨੈਣ ਤਰਸਦੇ, ਮੇਲ ਤਈ ਦਿਲਦਾਰ ਘੜਿਆ। ਬਨ ਸਾਥੀ ਅੱਜ ਸਾਥ ਨੇ ਪਾਈ, ਰੋ ਰੋ ਕੇ ਸੋਹਣੀ ਪੁਕਾਰਦੀ ਸੀ, ਯਾਰ ਮਿਲਾਵੀ ਨਾ ਖੁਰ ਜਾਵੀ। ਆਖਾਂ ਮੈਂ ਅਰਜ਼ ਗੁਜ਼ਾਰ ਘੜਿਆ, ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ, ਮੈਨੂੰ ਵੀ ਲੈ ਚੱਲ ਪਾਰ ਘੜਿਆ। ਵੇਖਣ ਨੂੰ ਤੁਵੇਂ ਨੈਣ ਤਰਸਦੇ, ਮੇਲ ਤਈ ਦਿਲਦਾਰ ਘੜਿਆ। ਜੀਵਨ ਕੁਠੜੀ ਆਜਜ ਲੁਠੜੀ, ਆ ਗਈ ਅਜ਼ਲ ਵਾਲੀ ਤਾਰ ਘੜਿਆ। ਨਦੀਓਂ ਪਾਰ ਮੇਰੇ ਮਾਹੀ ਦਾ ਡੇਰਾ, ਮੈਨੂੰ ਵੀ ਲੈ ਚੱਲ ਪਾਰ ਘੜਿਆ। ਵੇਖਣ ਨੂੰ ਤੁਵੇਂ ਨੈਣ ਤਰਸਦੇ, ਮੇਲ ਤਈ ਦਿਲਦਾਰ ਘੜਿਆ, ਮੇਲ ਤਈ ਦਿਲਦਾਰ ਘੜਿਆ।

0: Harman Radio 24/7.
1: Sanu dilon bhula ke tur gaya, patthar dil thukra ke tur gaya. Sanu dilon bhula ke tur gaya, patthar dil thukra ke tur gaya. Rol tur gaya jind nimani, hanjuan vich vaha ke tur gaya. Lai gaya chandra khushiyan sabbe, dukhde choli pa ke tur gaya. La gaya rog umar da vairi, aap da mauj mana ke tur gaya. ਕੋਮਲ ਦੇ ਮੇਰੀ ਕਲੀਆਂ ਵਰਗੀ ਭੈੜਾ ਪੱਥਰ ਬਣਾ ਕੇ ਤੁਰ ਗਿਆ ਅੱਖਾਂ ਵੇਂਦੀਆਂ ਰਾਹ ਉਹਦਾ ਅੱਜ ਵੀ ਚੰਦਰਾ ਲਾਰੇ ਲਾ ਕੇ ਤੁਰ ਗਿਆ ਉਹ ਅੱਜ ਆਉਂਦਾ ਉਹ ਕੱਲ ਆਉਂਦਾ ਝੂਠੀ ਆਸ ਲਵਾ ਕੇ ਤੁਰ ਗਿਆ ਭੱਜੇ ਜਾਵਾਂ ਵੱਲ ਬਰੂਹਾਂ ਲੱਗੇ ਸੱਜਣ ਆ ਕੇ ਮੁੜ ਗਿਆ ਫੇਰ ਨਾ ਪੈਂਦੀ ਨੀਂਦ ਰੱਖੀ ਜਦ ਸੁਪਨੇ ਵਿੱਚ ਜਗਾ ਕੇ ਤੁਰ ਗਿਆ ਇਸ ਦਿਲ ਨੂੰ ਕੀ ਮੈਂ ਦੇਵਾਂ ਤਸੱਲੀ ਆਪ ਤਾਂ ਮਨ ਸਮਝਾ ਕੇ ਤੁਰ ਗਿਆ ਮਰ ਜਾਣਾ ਖਨੀ ਕਿੱਥੇ ਹੋਣਾ ਹੈ ਦੀਪ ਦਿਲੋਂ ਭੁਲਾ ਕੇ ਤੁਰ ਗਿਆ ਰਹੇ ਵਸਦਾ ਰੱਬਾ ਜਿੱਥੇ ਵੀ ਉਹ ਜਿਹੜਾ ਸਾਨੂੰ ਅਜ਼ਮਾ ਕੇ ਤੁਰ ਗਿਆ ਸਾਨੂੰ ਦਿਲੋਂ ਭੁਲਾ ਕੇ ਤੁਰ ਗਿਆ ਪੱਥਰ ਦਿਲ ਠੁਕਰਾ ਕੇ ਤੁਰ ਗਿਆ।

0: ਹਰਮਨ ਰੇਡੀਓ 24 ਘੰਟੇ 7 ਦਿਨ।
1: ਸ਼ਾਇਰੀ ਦੀ ਗੱਲ ਕਰੀਏ, ਸਾਡੇ ਸਮਿਆਂ ਦੇ ਬਹੁਤ ਉਮਦਾ ਸ਼ਾਇਰ ਗੁਰਭਜਨ ਗਿੱਲ ਹੋਣਾ ਦੇ ਨਾਲ ਇੱਕ ਖਾਸ ਗੱਲਬਾਤ ਦੇ ਵਿੱਚ ਉਹਨਾਂ ਨੇ ਇਹ ਸ਼ੇਅਰ ਸਾਂਝਾ ਕੀਤਾ ਸੀ, ਲੋ ਤੁਹਾਡੇ ਨਾਲ ਵੀ ਸਾਂਝਾ ਕਰਦੇ ਹਾਂ। ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ, ਸੁੱਖ ਦੀ ਛਾਂ ਨੇ ਵੇਖ ਕਮੀਨਾ ਕਿੰਨਾ ਸਾਨੂੰ ਕਰ ਛੱਡਿਆ, ਫਿਰਨ ਗੁਆਚੇ ਪੱਗ ਤੇ ਚੁੰਨੀ ਹੁਣ ਸਾਡੇ ਕਿਰਦਾਰ ਦੇ ਅੰਦਰ।

ਪਖਤੂਨੀਆ ਦੀ ਯੁੱਧ ਬਾਰੇ ਇੱਕ ਕਹਾਵਤ ਅਨੁਸਾਰ ਜਿਹੜੇ ਤਲਵਾਰ ਨਾਲ ਜਿਉਂਦੇ ਹਨ ਉਹ ਮਰਦੇ ਵੀ ਤਲਵਾਰ ਨਾਲ ਹੀ ਹਨ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਬਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਤੈਥੋਂ ਬੰਦਿਆ ਪੰਛੀ ਚੰਗੇ, ਨਾ ਕਿਤੇ ਲੁੱਟਾਂ ਨਾ ਕਿਤੇ ਦੰਗੇ। ਤੈਥੋਂ ਬੰਦਿਆ ਪੰਛੀ ਚੰਗੇ, ਕਿਉਂਕਿ ਨਾ ਇਹ ਵੰਡਨ ਧਰਤੀ ਪਾਣੀ, ਨਾ ਇਹ ਰਿੜਕਣ ਧੁੱਤ ਮਤਾਣੀ। ਕਿੰਨੇ ਬੰਦਿਆ ਜਾਤ ਸਿਆਣੀ, ਸਭ ਦੀਆਂ ਖੈਰਾਂ ਮੰਗੇ। ਤੈਥੋਂ ਬੰਦਿਆ ਪੰਛੀ ਚੰਗੇ, ਨਾ ਇਹ ਪੀਂਦੇ ਬਹਿ ਕੇ ਠੇਕੇ, ਉਹ ਨਾ ਕੋਈ ਤੁੱਤ ਘਰਾਂ ਚ ਵੇਚੇ, ਨਾ ਕੋਈ ਸਹੁਰੇ ਨਾ ਕੋਈ ਪੇਕੇ। ਆਪਣੇ ਰੰਗ ਵਿੱਚ ਰੰਗੇ, ਤੈਥੋਂ ਬੰਦਿਆ ਪੰਛੀ ਚੰਗੇ। ਨਾ ਇਹ ਗੰਦੇ ਸੁਣਦੇ ਗਾਣੇ, ਨਾ ਇਹ ਕੋਠੀ ਪਾਉਂਦੇ ਦਾਣੇ, ਨਾ ਇਹ ਵਸਤਰ ਲਾਉਣ ਪੁਰਾਣੇ। ਕਦੇ ਨਾ ਦੇਖੇ ਗੰਦੇ, ਤੈਥੋਂ ਬੰਦਿਆ ਪੰਛੀ ਚੰਗੇ। ਘਰ ਬਣਾਉਂਦੇ ਰੱਖ ਰੱਖ ਤੀਲਾ, ਨਾ ਕੋਈ ਘਰ ਵਿੱਚ ਤਵਾ ਪਤੀਲਾ, ਨਾ ਕੋਈ ਮੁੰਨੀ ਨਾ ਕੋਈ ਸ਼ੀਲਾ, ਨਾ ਸੌਣ ਨੂੰ ਮੰਜੇ। ਤੈਥੋਂ ਬੰਦਿਆ ਪੰਛੀ ਚੰਗੇ, ਤੇਰੀ ਬੰਦਿਆ ਮਤ ਕਿਉਂ ਮਾਰੀ, ਇਹ ਵੀ ਚਾਹੁੰਦੇ ਜੂਨ ਗੁਜ਼ਾਰੀ। ਸੱਭਿਆਚਾਰ ਨੂੰ ਫਿਰ ਗਈ ਯਾਰੀ, ਸੁੱਟ ਤੇ ਸ਼ੀਸ਼ੇ ਕੰਘੇ। ਤੈਥੋਂ ਬੰਦਿਆ ਪੰਛੀ ਚੰਗੇ, ਤੈਥੋਂ ਬੰਦਿਆ ਪੰਛੀ ਚੰਗੇ।
3: ਹਰਮਨ ਰੇਡੀਓ, ਰੇਡੀਓ ਕਮਾਲ ਬਾ ਕਮਾਲ।
4: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ।

0: Carmen Radio
1: 24/7.
2: ਸਤਿ ਸ਼੍ਰੀ ਅਕਾਲ ਜੀ, ਮੈਂ ਕੁਲ ਸਿੱਧੂ ਔਰ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

ਨੱਚਦਾ ਸੋਹਣਾ ਟੱਪਦਾ ਸੋਹਣਾ ਕੱਪੜਿਆਂ ਵਿੱਚ ਜੱਚਦਾ ਸੋਹਣਾ ਲੋਕੀ ਕਹਿੰਦੇ ਵਾਹ ਬਈ ਵਾਹ ਕੁਛ ਆਉਂਦਾ ਹੋਊ ਜ਼ਰੂਰ ਪਰ

ਉਮਰਾਂ ਜਿਨ੍ਹਾਂ ਗਵਾਈਆਂ ਤਰਬਾਂ ਕੱਸਦਿਆਂ ਉਮਰਾਂ ਜਿਨ੍ਹਾਂ ਗਵਾਈਆਂ ਤਾਰਾਂ ਕੱਸਦਿਆਂ ਸਿੱਖਦਿਆਂ ਤੇ ਚੰਗੀਆਂ ਗੱਲਾਂ ਦੱਸਦਿਆਂ ਉਹ ਲੋਕੀ ਕਹਿੰਦੇ ਗੱਲ ਨਹੀਂ ਬਣਦੀ ਓ।

0: ਸੈਡ ਜਾਂ ਰੋਮਾਂਟਿਕ ਗੀਤਾਂ ਦੇ ਸ਼ੌਕੀਨ ਹੋ
1: ਕੁੜੀਆਂ ਨੀ ਰੱਖ ਦਿਲ ਨੂੰ ਸਾਂਭ ਕੇ ਨਾਲੇ ਥੋੜਾ ਜਿਹਾ ਰੱਖ ਤੂੰ ਕੰਮ ਕੇ ਅਮਵੇ ਅਮਵੇ ਸਭ ਛੱਡ ਕੇ
0: ਹਰ ਰੋਜ਼ ਸ਼ਾਮ 8 ਤੋਂ 11 ਤੱਕ ਸੀਨੀ ਸਮੇਂ ਦੇ

0: ਸੁਣੋ ਤੇ ਸੁਣਾਓ ਅਰਬਨ ਰੇਡੀਓ।
1: ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਖੁਰਲੀਆਂ ਉੱਤੇ ਡੰਗਰ ਵੱਛੇ ਰਹਿ ਗਏ ਖੜੇ ਖਲੋਤੇ। ਜਾਨ ਬਚਾ ਕੇ ਨਿਕਲੇ ਕਈ ਹੋ ਗਏ ਟੋਟੇ ਟੋਟੇ, ਖੁਰਲੀਆਂ ਉੱਤੇ ਡੰਗਰ ਵੱਛੇ ਰਹਿ ਗਏ ਖੜੇ ਖਲੋਤੇ। ਨਾ ਕੁਝ ਚੁੱਕੋ ਨਾਲ ਬਚਾ ਲਓ ਜਾਨ, ਤੇ ਸਭ ਕੁਝ ਇੱਥੇ ਹੀ ਛੋੜ ਦਿਓ। ਸੰਨ 47 ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਧੀ ਕਿਸੇ ਦਾ ਪੁੱਤ ਕਿਸੇ ਦੀ ਅੰਮਾ ਸੀ ਕਰ ਲਾਉਂਦੀ, ਪੰਜ ਪਾਣੀਆਂ ਦੇ ਵਿੱਚ ਉਦੋਂ ਜ਼ਹਿਰ ਸੀ ਗੋਤੇ ਲਾਉਂਦੀ। ਧੀ ਕਿਸੇ ਦਾ ਪੁੱਤ ਕਿਸੇ ਦੀ ਅੰਮਾ ਸੀ ਕਰ ਲਾਉਂਦੀ, ਪੰਜ ਪਾਣੀਆਂ ਦੇ ਵਿੱਚ ਉਦੋਂ ਜ਼ਹਿਰ ਸੀ ਗੋਤੇ ਲਾਉਂਦੀ। ਲੱਖਾਂ ਦਿਲ ਸੀ ਟੁੱਟੇ, ਹਾੜਾ ਹੁਣ ਤਾਂ ਜੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਸੰਨ 47 ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਢੇਰ ਲੱਗੇ ਸੀ ਲਾਸ਼ਾਂ ਪਈਆਂ, ਰਾਮਦੇਵ ਕੋਈ ਹਾਕਮ ਖਾਂ ਦੀ ਆਖੇ, ਹਿੰਦੂ ਮੁਸਲਿਮ ਕੋਈ ਨਾ ਦਿਸਿਆ, ਸਭ ਬੰਦੇ ਹੀ ਜਾਪੇ। ਢੇਰ ਲੱਗੇ ਸੀ ਲਾਸ਼ਾਂ ਪਈਆਂ, ਰਾਮਦੇਵ ਕੋਈ ਹਾਕਮ ਖਾਂ ਦੀ ਆਖੇ, ਹਿੰਦੂ ਮੁਸਲਿਮ ਕੋਈ ਨਾ ਦਿਸਿਆ, ਸਭ ਬੰਦੇ ਹੀ ਜਾਪੇ। ਜਿਹਾਦ ਨਾ ਹੋਵੇ ਹੋਰ ਕਦੀ, ਮਨ ਚੋਂ ਕੱਢ ਘਰੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ, 47 ਵੇਲੇ ਦਾ ਗੁੰਮ ਹੋਇਆ ਮੇਰਾ ਬਾਪੂ ਮੋੜ ਦਿਓ। ਯਾਰ ਪੁਰਾਣੇ ਨੰਗਲੇ ਵਾਲੇ ਪਿੰਡ ਦੇ ਚੇਤੇ ਆਉਂਦੇ, ਕੀ ਕਰੀਏ ਹੁਣ ਜਾ ਨਹੀਂ ਸਕਦੇ ਸਿੱਧੂ ਹੋਰੀ ਬੁਲਾਉਂਦੇ। ਯਾਰ ਪੁਰਾਣੇ ਨੰਗਲੇ ਵਾਲੇ ਪਿੰਡ ਦੇ ਚੇਤੇ ਆਉਂਦੇ, ਕੀ ਕਰੀਏ ਹੁਣ ਜਾ ਨਹੀਂ ਸਕਦੇ ਸਿੱਧੂ ਹੋਰੀ ਬੁਲਾਉਂਦੇ। ਡਰ ਲੱਗਦਾ ਨਾ ਫੁੱਲਾਂ ਵਾਂਗੂ ਧੌਣ ਮਰੋੜ ਦਿਓ, 47 ਵੇਲੇ

0: ਹਰਮਨ ਰੇਡੀਓ ਦਿਲ ਪੰਜਾਬੀ ਜਜ਼ਬਾ ਪੰਜਾਬੀ ਪੰਜਾਬੀ
1: ਜ਼ਾਲਮ ਕਹਿਣ ਬਲਾਵਾਂ ਹੁੰਦੀਆਂ ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ ਕਰਜ਼ ਇਹਨਾਂ ਦੇ ਕੌਣ ਉਤਾਰੇ ਰੱਬ ਤੋਂ ਵੱਧ ਕੇ ਮਾਵਾਂ ਹੁੰਦੀਆਂ।

ਪਾਉਣ ਦੀ ਇੱਕ ਕਹਾਵਤ ਅਨੁਸਾਰ ਜਦ ਤੱਕ ਤੁਹਾਡੇ ਚੁੱਲ੍ਹੇ ਚ ਅੱਗ ਰਹੇਗੀ ਉਦੋਂ ਤੱਕ ਮਹਿਮਾਨ ਆਉਣ ਤੋਂ ਨਹੀਂ ਹਟਣਗੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਕਲਾਕ ਦੇ ਇਨ੍ਹਾਂ 60 ਮਿੰਟਾਂ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਨਵੇਂ ਪਿਆਰ ਭਰੇ ਗੀਤ, ਸੈਡ ਗੀਤ, ਪੰਜਾਬੀ ਸ਼ਾਇਰੀ, ਵਿਚਾਰ ਅਤੇ ਪੁਰਾਣਾ ਗੀਤ।
1: ਹਾਰਮਨ ਰੇਡੀਓ 24/7।
2: ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਪਾਵਾਂ, ਬੁੱਲੇ ਸ਼ਾਹ ਕਿਤੇ ਮਿਲ ਪਏ ਸੋਹਣਾ, ਉਹਨੂੰ ਰੋ ਰੋ ਦਿਲ ਦਾ ਹਾਲ ਸੁਣਾਵਾਂ।
3: Harman Radio 24/7.

0: ਹਰਮਨ ਰੇਡੀਓ ਤੁਹਾਡੇ ਨਾਲ 24 ਘੰਟੇ ਸਭ ਤੇ।
1: ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਵੀਰ ਸਿੰਘ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: ਕਿਸਮੇਂ ਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ
1: ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ
0: ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ
1: ਲੋ ਤਾਇਆ ਆਪਾਂ ਲੈ ਆਉਨੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ
0: ਪੰਜਾਬੀ ਫਰਨੀਚਰ
1: ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ
0: ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ
1: ਲਾਇਆ ਤਾਂ ਤੂੰ ਮੇਰੀ ਟੈਂਸ਼ਨ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ
0: ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ
1: ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ
0: ਆ ਕਾਲ ਕਰ ਲਿਓ ਤਾਇਆ ਜੀ 0404-000-536 ਤੇ
1: ਵੈਬਸਾਈਟ ਹੈ ਜੀ panjabifurniture.com.au
0: ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
2: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ
3: ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ
4: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ

0: नजर है हरमन रेडियो आस्ट्रेलिया दी न्यूज टीम। पहला चोणवियां खबरां।
1: फ्रांस ने चेतावनी दित्ती कि रेफ्रिजरेशन प्रणालियां ते साइबर हमले अजे भी जारी हो सकदे हन। जर्मनी दी अग विच 3 भारती मारे गए, 5 जख्मी, 1 वसनीक कतल दे शक हेठ गिरफ्तार। ताइवान विरुद्ध चीन दियां ग्रे जोन रणनीतियां दी अंदरूनी झलक। चीनी पुरजे हूतियां दियां इजराइल अते साउदी अरब ते हमले दियां इच्छावां नूं हवा दे रहे हन। मध्य पूरब विच तनाव दे विचकार तेल दियां कीमतां 3 हफ्तियां दे उच्च पद्धर नूं छूण तों बाद 1 डालर डिग गईयां। मस्क ने यूक्रेन दे स्टारलिंक नूं नुकसान पहुंचाण दे दोषां दा खंडन कीता, कहा अमरीकी सरकार दी मलकियत अते नियंत्रित। हुण खबरां विस्थार विच।
2: फ्रांस ने चेतावनी दित्ती कि रेफ्रिजरेशन प्रणालियां ते साइबर हमले अजे भी जारी हो सकते हन। मंगलवार रात नूं एजेंसी ने कहा कि हमले शायद अजे भी चल रहे सन अते दुकानदारां नूं सलाह दित्ती कि ओ फ्रिज प्रणालियां नूं सिर्फ सुरक्षित वर्चुअल प्राइवेट नेटवर्क जां सुरक्षित नेटवर्कां राहीं ही इंटरनेट नाल जोड़न। सोमवार दियां सवेर दियां पहलियां कड़ियां विच हमलावरां ने फ्रांस भर दे सैकड़े सुपरमार्केटां अते आजाद स्टोरां दे फ्रिज प्रणालियां ते दूरों कंट्रोल कर लिया सी, जिस नाल फ्रांस दे वित्त मंत्री रोलैंड लेस्कूर ने दस्या कि देश दे 10,000 सुपरमार्केटां विचों लगभग 700 प्रभावित होए सन। इस घटना नूं सारियां लई इक जागरूकता दस्या। फ्रांस दी साइबर सुरक्षा एजेंसी ने दस्या कि ओ डेनिश कंपनी डेनफोस अते अमरीकी कंपनी कोपलेट द्वारा बनाईयां गईयां फ्रिज प्रणालियां विच वरते जांदे रिमोट कंट्रोल माड्यूला नाल संबंधित कई समझौतियां बारे जानदी है, जिस विच डेनफोस ने कहा कि प्रभावित प्रणालियां विचों बहुत सारे पुराने उत्पाद सन जो हुण सॉफ्टवेयर जां सुरक्षा अपडेट प्राप्त नहीं करदे सन। राइटर्स ने साइबर सुरक्षा माहरां दे हवाले नाल कहा है कि फ्रांसीसी हमले ने पुरानिया प्रणालियां दियां कमजोरियां अते अनुचित सुरक्षा प्रथावां दा फायदा उठाया जापदा है। हालांकि कोई भी हमलावर जनतक तौर ते पछाणिया नहीं गया है अते ना ही किसे समूह ने फ्रांसीसी हमले दी जिम्मेवारी ली है।
1: बोखम जर्मनी विखे मंगलवार सवेरे एक रिहायशी इमारत विच अग लगन कारण घटो घट 3 भारतीयां दी मौत हो गई अते 5 होर जख्मी हो गए, जिस बारे स्थानक मीडिया ने बुधवार नूं दस्या। पुलिस ने कतल दे शक विच 41 साला एक वसनीक नूं गिरफ्तार कीता है। जदो जांचकर्ता इस गल दी जांच कर रहे हन कि की अग इरादतन लगाई गई सी। विश्व सेहत संगठन दी रिपोर्ट मुताबक मारे गए लोक 25 अते 27 साल दियां 2 औरतां अते 26 साल दा एक आदमी सी, जिस बारे जर्मन पब्लिक ब्रॉडकास्टर ने बोखम पुलिस दे हवाले नाल दस्या। 5 जख्मी लोकां नूं तुए कारण साह लैण विच तकलीफ होई अते उनां नूं बोखम दे हस्पतालां विच लिजाया गया। एक बोखम पुलिस बुलारे ने WDR नूं दस्या कि शुरुआती तौर ते आदमी ते कतल दा शक करन दे कारण मौजूद सन।
2: ताइवान विरुद्ध चीन दियां ग्रे जोन रणनीतियां दी अंदरूनी झलक। चिंता ए है कि कुछ सिविल खोज कार्ज लोक मुक्ति फौज लई भी जानकारी पैदा कर सकते हन, जिस विच समुंदर दी तह दी बणतर, पानी दियां हालतां अते अहम ढांचे बारे जानकारी शामिल है। इना विच तट रक्षक पेट्रोल निगरानी सरकारी एजेंसियां नाल जुड़ियां मछेरियां दियां किश्तियां समुंदर तल दे सर्वेखण अते व्यापारक जहाजां नूं दूजे देश दे दावेदार अधिकार दा पालन कराउण दियां मंगां शामिल हो सकदियां हन। चीन खुले युद्ध तो बिना ताइवान ते दबाव पाउण लई खोज जहाजां तट रक्षक जहाजां अते शक्की मिलिशिया किश्तियां दी वरतों कर रहा है। एक फौजी अभ्यास दे नेड़े खड़ा खोज जहाज जहाजां दी आवाजाई दा निरीक्षण कर सकदा है अते वातावरण जां होर जानकारी इकट्ठी कर सकदा है। रिपोर्ट सिविल समुद्री खोज ते चीन दे फौजी अदारियां विचकार संस्थागत संबंधां दी जांच करदी है, जिस विच खोज जहाज भी शामिल हन जो पहला लोक मुक्ति फौज दी जल सेना नाल रजिस्टर्ड सन। अगस्त विच ताइवान नेड़े एक शक्की मिलिशिया मछेरियां दी किश्ती तट रक्षक कट्टर अते खोज जहाज देखे गए। एक ताइवानी तट रक्षक जहाज जहाज दे नेड़े गया अते चेतावनियां प्रसारित कीतियां।
1: चीनी पुरजे हूतियां दियां इजराइल अते साउदी अरब ते हमले दियां इच्छावां नूं हवा दे रहे हन। ਹੁਤੀ ਬਾਗੀ ਚੀਨ ਤੋਂ ਮਿਲ ਰਹੇ ਸਮਾਨ ਨਾਲ ਮਜ਼ਬੂਤ ਮਿਜ਼ਾਈਲਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਉਹ ਸਾਊਦੀ ਅਰਬ ਅਤੇ ਇਜ਼ਰਾਈਲ ਤੱਕ ਵੀ ਹਮਲੇ ਕਰ ਸਕਦੇ ਹਨ। ਇਹ ਗੱਲਬਾਤ ਸਟਰੀਟ ਜਰਨਲ ਦੀ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ। ਬਲੂਮਬਰਗ ਦੀ ਇੱਕ ਵੱਖਰੀ ਜਾਂਚ ਨੇ ਵੀ ਪਤਾ ਲਗਾਇਆ ਹੈ ਕਿ ਯਮਨ ਵਿੱਚ ਹਥਿਆਰਾਂ, ਡਰੋਨਾਂ ਦੇ ਪੁਰਜ਼ੇ ਅਤੇ ਹੋਰ ਮਸ਼ੀਨਰੀ ਦੀ ਇੱਕ ਵੱਡੀ ਸਪਲਾਈ ਲਾਈਨ ਹੈ, ਜਿਸ ਵਿੱਚ ਮਿਜ਼ਾਈਲਾਂ ਦੇ ਇੰਜਣਾਂ, ਏਅਰ ਫਰੇਮਾਂ ਅਤੇ ਸੋਲਿਡ ਪ੍ਰੋਪੈਲੈਂਟ ਮੋਟਰਾਂ ਲਈ ਖਾਸ ਤੌਰ ਤੇ ਬਣਾਏ ਗਏ ਧਾਤੂ ਦੇ ਪੁਰਜ਼ੇ ਸ਼ਾਮਲ ਹਨ। CAR ਦੇ ਇੱਕ ਸੀਨੀਅਰ ਵਿਸ਼ਲੇਸ਼ਕ ਫੈਬੀਅਨ ਹਿੰਜ਼ ਨੇ ਦੱਸਿਆ ਕਿ ਚੀਨੀ ਪੁਰਜ਼ਿਆਂ ਦੇ ਪਹੁੰਚਣ ਤੋਂ ਲੱਗਦਾ ਹੈ ਕਿ ਹੁਤੀ ਜਾਂ ਤਾਂ ਪਹਿਲਾਂ ਹੀ ਮਿਜ਼ਾਈਲਾਂ ਬਣਾ ਰਹੇ ਹਨ ਜਾਂ ਅਜਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਮਾਰਾ ਨੂੰ ਸ਼ੱਕੀ ਮਿਜ਼ਾਈਲ ਪੁਰਜ਼ੇ ਡਰੋਨ ਦੇ ਹਿੱਸੇ, ਕੰਟਰੋਲ ਸਿਸਟਮ, ਲਾਂਚ ਕਰਨ ਵਾਲੇ ਸਾਜ਼ੋ ਸਾਮਾਨ, ਕੰਪਿਊਟਰ ਨਿਯੰਤ੍ਰਿਤ ਮਸ਼ੀਨ ਟੂਲ, ਇੰਜਣ ਅਤੇ ਸੁਰੰਗਾਂ ਬਣਾਉਣ ਵਾਲੇ ਉਪਕਰਣ ਵੀ ਮਿਲੇ ਹਨ। ਉਨ੍ਹਾਂ ਕਿਹਾ ਕਿ ਦਰਮਿਆਨੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਹੁਤੀਆਂ ਨੂੰ ਕਰੂਜ਼ ਮਿਜ਼ਾਈਲਾਂ ਅਤੇ ਡਰੋਨਾਂ ਨਾਲੋਂ ਵੱਧ ਭਾਰ ਚੁੱਕਣ ਦੀ ਸਮਰੱਥਾ ਦੇ ਨਾਲ ਸਾਊਦੀ ਅਰਬ ਵਿੱਚ ਹੋਰ ਅੰਦਰ ਤੱਕ ਹਮਲਾ ਕਰਨ ਦੀ ਆਗਿਆ ਦੇ ਸਕਦੀਆਂ ਹਨ।
2: ਮੱਧ ਪੂਰਬ ਵਿੱਚ ਤਣਾਅ ਦੇ ਵਿਚਕਾਰ ਤੇਲ ਦੀਆਂ ਕੀਮਤਾਂ 3 ਹਫ਼ਤਿਆਂ ਦੇ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ $1 ਡਿੱਗ ਗਈਆਂ। ਵੀਰਵਾਰ ਨੂੰ ਸ਼ੁਰੂਆਤੀ ਵਪਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ $1 ਤੋਂ ਵੱਧ ਘੱਟ ਗਈਆਂ, ਕਿਉਂਕਿ ਨਿਵੇਸ਼ਕਾਂ ਨੇ ਹਾਰਮੁਜ਼ ਦੀ ਖਾੜੀ ਰਾਹੀਂ ਸਮੁੰਦਰੀ ਆਵਾਜਾਈ ਨੂੰ ਦਰਪੇਸ਼ ਖਤਰਿਆਂ ਦੇ ਨਾਲ ਨਾਲ ਅਮਰੀਕਾ ਵੱਲੋਂ ਤੇਲ ਵਾਲੇ ਜਹਾਜ਼ਾਂ ਤੇ ਪਾਬੰਦੀਆਂ ਵਿੱਚ ਢਿੱਲ ਦੇਣ ਦੀ ਸੰਭਾਵਨਾ ਦਾ ਵੀ ਭਾਰ ਤੋਲਿਆ। ਇਹ ਗਿਰਾਵਟ ਇੱਕ ਦਿਨ ਪਹਿਲਾਂ WTI ਦੀਆਂ ਕੀਮਤਾਂ ਵਿੱਚ ਆਈ ਤੇਜ਼ੀ ਤੋਂ ਬਾਅਦ ਆਈ, ਜਦੋਂ ਕੀਮਤਾਂ 3 ਹਫ਼ਤਿਆਂ ਦੇ ਉੱਚੇ ਪੱਧਰ ਤੇ ਪਹੁੰਚ ਗਈਆਂ ਸਨ। ਇਹ ਰੈਲੀ ਹੁਤੀਆਂ ਵੱਲੋਂ ਸਾਊਦੀ ਅਰਾਮਕੋ ਦੇ ਹੈੱਡਕੁਆਰਟਰ ਤੇ ਹਮਲੇ ਅਤੇ ਈਰਾਨ ਵੱਲੋਂ ਹਾਰਮੁਜ਼ ਦੀ ਖਾੜੀ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਲਈ ਨਵੀਆਂ ਰਣਨੀਤੀਆਂ ਦਾ ਐਲਾਨ ਕਰਨ ਤੋਂ ਬਾਅਦ ਆਈ, ਜਿਸ ਦਾ ਮੁੱਖ ਉਦੇਸ਼ ਤੇਲ ਦੀਆਂ ਕੀਮਤਾਂ ਨੂੰ ਉੱਚਾ ਰੱਖਣਾ ਸੀ। ਇਸ ਤੋਂ ਇਲਾਵਾ ਰੂਸ ਅਤੇ ਮੱਧ ਪੂਰਬ ਤੋਂ ਤੇਲ ਦੇ ਵੱਧੇ ਉਤਪਾਦਨ ਅਤੇ ਨਿਰਯਾਤ ਨੇ ਵੀ ਸਪਲਾਈ ਸਬੰਧੀ ਚਿੰਤਾਵਾਂ ਦਰਮਿਆਨ ਕੀਮਤਾਂ ਨੂੰ ਕਾਬੂ ਹੇਠ ਰੱਖਣ ਵਿੱਚ ਮਦਦ ਕੀਤੀ ਹੈ। ਅੰਤਰਰਾਸ਼ਟਰੀ ਊਰਜਾ ਏਜੰਸੀ ਅਨੁਸਾਰ ਸਤੰਬਰ ਵਿੱਚ ਰੂਸ ਦਾ ਕੱਚੇ ਤੇਲ ਦਾ ਉਤਪਾਦਨ 65,000 ਬੈਰਲ ਪ੍ਰਤੀ ਦਿਨ ਵੱਧ ਕੇ 84,00,000 30,000 ਬੈਰਲ ਪ੍ਰਤੀ ਦਿਨ ਹੋ ਗਿਆ। ਹਾਲਾਂਕਿ ਇਹ ਉਤਪਾਦਨ ਸਾਲ ਪਹਿਲਾਂ ਦੇ ਮੁਕਾਬਲੇ 8,70,000 ਬੈਰਲ ਪ੍ਰਤੀ ਦਿਨ ਘੱਟ ਰਿਹਾ। IEA ਨੇ ਇਹ ਵੀ ਦੱਸਿਆ ਕਿ ਸਤੰਬਰ ਵਿੱਚ ਮੱਧ ਪੂਰਬੀ ਦੇ ਗਲਫ ਉਤਪਾਦਕਾਂ ਤੋਂ ਕੱਚੇ ਤੇਲ ਦੇ ਨਿਰਯਾਤ ਵਿੱਚ ਮਾਸਿਕ 44,00,000 ਬੈਰਲ ਪ੍ਰਤੀ ਦਿਨ ਦਾ ਵਾਧਾ ਹੋਇਆ।
1: ਮਸਕ ਨੇ ਯੂਕਰੇਨ ਦੇ ਸਟਾਰਲਿੰਕ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਦਾ ਖੰਡਨ ਕੀਤਾ, ਕਿਹਾ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤ੍ਰਿਤ। ਮਸਕ ਨੇ ਕਿਹਾ ਸਟਾਰਸ਼ੀਲਡ ਸਿਸਟਮ ਅਮਰੀਕੀ ਸਰਕਾਰ ਦੀ ਮਲਕੀਅਤ ਅਤੇ ਨਿਯੰਤਰਣ ਹੇਠ ਹਨ, ਸਪੀਡ ਜਾਂ ਵਰਤੋਂ ਤੇ ਕੋਈ ਵੀ ਪਾਬੰਦੀ ਅਮਰੀਕੀ ਫੌਜ ਅਤੇ ਅੰਤ ਵਿੱਚ PEOTUS ਵੱਲੋਂ ਤੈਅ ਕੀਤੀ ਜਾਂਦੀ ਹੈ। ਉਸ ਦਾ ਇਹ ਜਵਾਬ ਯੂਕਰੇਨੀ ਫੌਜੀ ਅਧਿਕਾਰੀਆਂ ਵੱਲੋਂ ਤੇਜ਼ ਰਫ਼ਤਾਰ ਨਾਲ ਚੱਲ ਰਹੇ ਫੌਜੀ ਗ੍ਰੇਡ ਟਰਮੀਨਲਾਂ ਤੇ ਸਟਾਰਲਿੰਕ ਕਨੈਕਸ਼ਨਾਂ ਵਿੱਚ ਰੁਕਾਵਟਾਂ ਦੀ ਰਿਪੋਰਟ ਤੋਂ ਬਾਅਦ ਆਇਆ, ਜਿਸ ਨਾਲ ਡਰੋਨਾਂ ਨੂੰ ਕੰਟਰੋਲ ਕਰਨ ਲਈ ਸੈਟੇਲਾਈਟ ਇੰਟਰਨੈਟ ਸੇਵਾ ਦੀ ਵਰਤੋਂ ਕਰਨ ਦੀਆਂ ਕੋਸ਼ਿਸ਼ਾਂ ਹੋਰ ਔਖੀਆਂ ਹੋ ਗਈਆਂ। ਰਿਪੋਰਟ ਕੀਤੀ ਗਈ ਇਹ ਰੁਕਾਵਟ ਯੂਕਰੇਨ ਦੇ ਸਟਾਰਲਿੰਕ ਸਬਸਕ੍ਰਿਪਸ਼ਨਾਂ ਦਾ ਭੁਗਤਾਨ ਕਰਨ ਵਾਲੇ ਪੋਲੈਂਡ ਵੱਲੋਂ ਵੀ ਆਲੋਚਨਾ ਦਾ ਕਾਰਨ ਬਣੀ। ਪੋਲੈਂਡ ਦੇ ਵਿਦੇਸ਼ ਮੰਤਰੀ ਰੈਡੋਸਲਾਵ ਸਿਕੋਸਕੀ ਨੇ ਸਿੱਧਾ ਹੀ ਮਸਕ ਨੂੰ ਇਸ ਮੁੱਦੇ ਤੇ ਚੁਣੌਤੀ ਦਿੱਤੀ ਤੇ ਐਕਸ ਤੇ ਮਸਕ ਨੂੰ ਪੁੱਛਿਆ, ਹੇ ਐਲਨ ਮਸਕ ਵੱਡੇ ਆਦਮੀ, ਕੀ ਤੁਸੀਂ ਫਿਰ ਤੋਂ ਆਪਣੇ ਉਤਪਾਦਾਂ ਨਾਲ ਰਾਜਨੀਤੀ ਕਰ ਰਹੇ ਹੋ?
0: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਵਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿੱਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿੱਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਸੁਣਦੇ ਰਹੋ ਪੁਰਾਣੇ ਗੀਤਾਂ ਦੀ ਖੂਬਸੂਰਤ ਦੁਨੀਆ, ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

ਆਇਰਲੈਂਡ ਦੀ ਇੱਕ ਕਹਾਵਤ ਅਨੁਸਾਰ ਇੱਟਾਂ ਤੇ ਸੀਮਟ ਮਕਾਨ ਬਣਾਉਂਦੇ ਹਨ, ਪਰ ਬੱਚਿਆਂ ਦਾ ਹਾਸਾ ਇਸ ਨੂੰ ਘਰ ਬਣਾਉਂਦਾ ਹੈ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸ਼ੇਅਰ ਨੈਕਸਸ।
1: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੌਂਕਣ ਤੇ ਸੁਹਾਗਣ ਕੇ ਹੀ ਕਰਦੇ ਰੱਬਾ ਇੱਕੋ ਜਿਹੀ।
2: ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਦੂਜੇ ਬੰਦੇ ਪਾਸੋਂ ਦੁਖੀ ਹੋ ਕੇ ਦੂਜੇ ਨੂੰ ਦੁਖੀ ਦੇਖਣ ਦੀ ਭਾਵਨਾ ਨਾਲ ਆਪਣੇ ਆਪ ਨੂੰ ਦੁੱਖਾਂ ਵਿਚ ਪਾਵੇ।
1: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
3: ਆਸਟ੍ਰੇਲੀਆ। ਹਾਈ, ਆਈ ਐਮ ਉਦਿਤ ਨਾਰਾਇਣ ਐਂਡ ਯੂ ਆਲ ਆਰ ਲਿਸਨਿੰਗ ਟੂ ਹਰਮਨ ਰੇਡੀਓ।
4: ਸਿੱਕਾ ਆਖਰੀ ਹਸਲ ਦਾ ਯਖੀਰੀ ਸੀਗਾ ਕੋਲ, ਗਲੋਂ ਲਾਉਣੀ ਆ ਗੁਲਾਮੀ ਜਾਂਦੇ ਦਾਦੇ ਦੇਸੀ ਬੋਲ, ਕਿੱਥੇ ਦੱਬੇ ਗਏ ਹਾਕੀ ਦੇਖੀ ਹਿਸਟਰੀ ਫਰੋਲ, ਫੇਸ ਫੋਲੀ ਇੱਕ ਪਾਸੇ ਕਿਤੇ ਮੋੜ।

0: ਬਾਅਦ ਮਾਫੀ ਸਮਾਂ ਸਮਝ ਨਹੀਂ ਆਉਣਾ ਕੀ ਦਿੱਕਤ ਦੀ ਵਾਰ ਸੁਣਦਾ ਪਿਆ ਏ ਤੈਨੂੰ ਚਾਰ ਪੰਜ ਵਾਰ ਲਗਾਤਾਰ ਜਿਵੇਂ ਭਰੀ ਦਾ ਆ ਮੈਂ ਗੱਲ ਤੱਕ ਮਾਰੋ ਮਾਰ ਐਵੇਂ ਐਲਬਮ ਹੋਈ ਆ
1: ਤੁਹਾਡੀ ਆਵਾਜ਼ ਤੁਹਾਡੀ ਖਬਰ ਤੁਹਾਡੀ ਗੱਲ ਤੁਹਾਡੇ ਅੰਦਾਜ਼ ਚ ਆਓ ਬਣਾਈਏ ਸਮਾਜ ਨੂੰ ਬਿਹਤਰ ਆਲੇ ਦੁਆਲੇ ਕਿੰਨਾ ਕੁਝ ਵਾਪਰਦਾ ਜੋ ਖਬਰਾਂ ਦਾ ਹਿੱਸਾ ਨਹੀਂ ਬਣਦਾ ਖਬਰ ਉਹ ਜੋ ਬਿਹਤਰ ਸਮਾਜ ਦਾ ਨਿਰਮਾਣ ਕਰੇ ਤਾਂ ਫਿਰ ਆਓ ਭੇਜੋ ਆਪਣੇ ਆਲੇ ਦੁਆਲੇ ਦੀਆਂ ਖਬਰਾਂ ਤੁਹਾਡੀ ਆਵਾਜ਼ ਤੁਹਾਡੀ ਖਬਰ ਕਿਉਂਕਿ ਗੱਲ ਇੰਜ ਬਣਦੀ ਏ
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਦੀ

ਵਿਵਹਾਰ ਬਾਰੇ ਹੀਬਰੂ ਦੀ ਕਹਾਵਤ ਹੈ ਕਿ ਸਾਫ ਸਰੀਰ ਤੇ ਸ਼ੁੱਧ ਵਿਹਾਰ ਚੰਗਾ ਹੁੰਦਾ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਚਲਦੇ ਰਹਿਣਗੇ ਕਾਫਲੇ ਮੇਰੇ ਬਗੈਰ ਵੀ ਇੱਥੇ ਕਿ ਚਲਦੇ ਰਹਿਣਗੇ ਕਾਫਲੇ ਮੇਰੇ ਬਗੈਰ ਵੀ ਇੱਥੇ ਇੱਕ ਤਾਰਾ ਟੁੱਟਣ ਨਾਲ ਅਸਮਾਨ ਸੋਨਾ ਨਹੀਂ ਹੁੰਦਾ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ

ਸਾਬਤ ਅਨੁਸਾਰ ਸੋਹਣੀਆਂ ਔਰਤਾਂ ਦੀ ਕਿਸਮਤ ਅਕਸਰ ਖਰਾਬ ਹੁੰਦੀ ਹੈ ਅਤੇ ਸਿਆਣੇ ਮਰਦ ਸੋਹਣੇ ਘੱਟ ਹੀ ਹੁੰਦੇ ਹਨ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਬੁੱਢਾ ਚੋਰ ਮਸੀਹ ਤੇ ਡੇਰਾ।
1: ਭਾਵ ਇਹ ਹੈ ਕਿ ਜਦੋਂ ਕੋਈ ਬੰਦਾ ਕੰਮ ਕਰਨ ਤੋਂ ਅਸਮਰਥ ਹੋ ਜਾਵੇ ਤਾਂ ਉਹ ਰੱਬ ਦੀ ਭਗਤੀ ਕਰਨ ਲੱਗ ਜਾਂਦਾ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਐਂਡੀ ਸੱਗੂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਦਿਲ ਪੰਜਾਬੀ, ਜਜ਼ਬਾ ਪੰਜਾਬੀ।

0: ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨਿੰਗ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।

0: ਆਵੀ ਦੱਬੀ ਚਲੋ ਕੰਮ ਤੇ ਸੁਣੀ ਜਾਓ ਹਰਮਨ ਰੇਡੀਓ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
1: Bangles. Still bangles.

ਭੁੱਖ ਬਾਰੇ ਸਿਆਣੇ ਕਹਿੰਦੇ ਹਨ ਕਿ ਭੁੱਖ ਸੂਝ ਵਿੱਚ ਵਾਧਾ ਕਰਦੀ ਹੈ। ਚੰਗੇ ਵਿਚਾਰ ਵਿਚਾਰੋ ਅਤੇ ਜ਼ਿੰਦਗੀ ਵਿੱਚ ਲਾਗੂ ਕਰੋ। ਹਰਮਨ ਰੇਡੀਓ ਆਸਟ੍ਰੇਲੀਆ।

0: ਕਿ ਰਸਤਾ ਦੱਸਣ ਵਾਲੇ ਨਾਲ ਨਹੀਂ ਚੱਲਦੇ, ਰਸਤਾ ਦੱਸਣ ਵਾਲੇ ਨਾਲ ਨਹੀਂ ਚੱਲਦੇ, ਮੰਜ਼ਿਲ ਤੱਕ ਪੈਰਾਂ ਦੇ ਛਾਲੇ ਜਾਂਦੇ ਨੇ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰਮਨ ਰੇਡੀਓ ਜੀ।

ਜੋ ਲੋਕ ਕਿਤਾਬਾਂ ਤਾਂ ਪੜ੍ਹਦੇ ਹਨ ਪਰ ਬੁੱਧ ਪੁਰਸ਼ਾਂ ਦੇ ਵਿਵੇਕ ਨੂੰ ਨਹੀਂ ਪਛਾਣਦੇ ਉਹ ਸ਼ਬਦਾਂ ਦੇ ਗੁਲਾਮ ਹੁੰਦੇ ਹਨ। ਜੋ ਲੋਕ ਸਰਕਾਰੀ ਨੌਕਰੀ ਤਾਂ ਕਰਦੇ ਹਨ ਪਰ ਲੋਕਾਂ ਨੂੰ ਪਿਆਰ ਨਹੀਂ ਕਰਦੇ ਉਹ ਤਨਖਾਹਾਂ ਚੋਰੀ ਕਰਦੇ ਹਨ। ਜੋ ਲੋਕ ਆਪਣੇ ਪੜਾਏ ਸ਼ਬਦਾਂ ਤੇ ਅਮਲ ਨਹੀਂ ਕਰਦੇ ਉਹ ਮਹਿਜ਼ ਬੁਲਾਰੇ ਹੁੰਦੇ ਹਨ। ਜੋ ਲੋਕ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਆਪਣੇ ਕਿਰਦਾਰ ਦੀ ਉਸਾਰੀ ਤੋਂ ਅਵੇਸਲੇ ਰਹਿੰਦੇ ਹਨ ਉਹ ਸੱਚ ਤੱਕ ਨਹੀਂ ਪਹੁੰਚ ਸਕਦੇ। ਵਿਚਾਰ ਪੁਆਇੰਟ ਦੌਰੇਨ ਚੰਗੇ ਅਤੇ ਸੱਚੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਸੇ ਨੀ ਮੈਂ ਥੱਕੀ ਛੱਡ ਚਰਖਾ ਤੇ ਲੈ ਚੱਕੀ।
1: ਜਦੋਂ ਕੋਈ ਕੰਮ ਕਰਦਾ ਕਰਦਾ ਥੱਕ ਜਾਵੇ ਤੇ ਆਰਾਮ ਕਰਨ ਦੀ ਆਸ ਕਰੇ, ਪਰੰਤੂ ਚਲਾਕੀ ਨਾਲ ਉਸ ਨੂੰ ਪਹਿਲੇ ਨਾਲੋਂ ਵੀ ਔਖਾ ਕੰਮ ਕਰਨ ਨੂੰ ਸੌਂਪ ਦਿੱਤਾ ਜਾਵੇ, ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ
2: ਆਸਟ੍ਰੇਲੀਆ। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੁਰਵੀ ਮਹਿੰਦਰੂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ ਜਸਤਾ ਪੰਜਾਬੀ।

0: ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਆ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰ ਮਨ ਰੇਡੀਓ ਤੇ

ਪੈਸੇ ਬਾਰੇ ਅਰਬ ਦੀ ਇੱਕ ਕਹਾਵਤ ਅਨੁਸਾਰ ਖਾਲੀ ਡੱਬੇ ਚ ਪਿਆ ਇੱਕ ਸਿੱਕਾ ਭਰੇ ਡੱਬੇ ਨਾਲੋਂ ਜ਼ਿਆਦਾ ਸ਼ੋਰ ਕਰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਡੋਲ ਰੱਤ ਤੇ ਖਾ ਪੱਤ।
1: ਇਸ ਦਾ ਭਾਵ ਹੈ ਕਿ ਮਿਹਨਤ ਨਾਲ ਹੀ ਸਭ ਕੁਝ ਮਿਲ ਸਕਦਾ ਹੈ, ਬਿਨਾਂ ਮਿਹਨਤ ਤੋਂ ਕੁਝ ਵੀ ਨਹੀਂ ਮਿਲਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਆਸਟ੍ਰੇਲੀਆ।

0: ਅਕਾਲ ਜੀ। ਮੈਂ ਤੁਹਾਡਾ ਆਪਣਾ ਪਲਵਿੰਦਰ ਟੌੜਾ ਤੇ ਆਪਾਂ ਸੁਣ ਰਹੇ ਹਾਂ ਹਰਮਨ ਰੇਡੀਓ ਆਸਟ੍ਰੇਲੀਆ।
1: ਦੋਸਤੋ ਮੈਂ ਦੀਪ ਜਗਦੀਪ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਹਰਮਨ ਰੇਡੀਓ ਹੁਣ ਮੈਂ ਹਰਮਨ ਰੇਡੀਓ ਤੇ ਆਪਣੀ ਆਵਾਜ਼ ਵਿੱਚ ਪੰਜਾਬੀ ਸਾਹਿਤ ਵਿੱਚੋਂ ਪ੍ਰਸਿੱਧ ਕਹਾਣੀਆਂ ਕਵਿਤਾਵਾਂ ਅਤੇ ਅਣਮੁੱਲੇ ਵਿਚਾਰ ਲੈ ਕੇ ਹਾਜ਼ਰ ਹੁੰਦਾ ਹਾਂ। ਮੇਰੀਆਂ ਹੋਰ ਵੀ ਰਚਨਾਵਾਂ ਸੁਣਨ ਲਈ ਅਤੇ ਆਪਣੇ ਕੀਮਤੀ ਸੁਝਾਅ ਦੇਣ ਲਈ ਯੂਟਿਊਬ ਉੱਪਰ ਮੇਰਾ ਚੈਨਲ ਪੰਜਾਬੀ ਸਾਹਿਤਕ ਮੰਚ ਦੇਖ ਸਕਦੇ ਹੋ।
2: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ

ਰੀਤੀ ਰਿਵਾਜ ਬਾਰੇ ਫਿਲੀਪੀਨ ਦੀ ਕਹਾਵਤ ਹੈ ਕਿ ਹਰ ਸਮਾਜ ਦੇ ਆਪਣੇ ਰੀਤ ਰਿਵਾਜ ਹੁੰਦੇ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਹਰਮਨ ਰੇਡੀਓ ਆਸਟ੍ਰੇਲੀਆ।

0: ਸਟੋਨੀਆ ਦੀ ਪੈਸੇ ਬਾਰੇ ਇੱਕ ਕਹਾਵਤ ਅਨੁਸਾਰ ਬੰਦਾ ਪੈਸੇ ਮਗਰ ਹੁੰਦਾ ਹੈ ਪਰ ਪੈਸਾ ਉਸਦੀ ਆਤਮਾ ਮਗਰ ਹੁੰਦਾ ਹੈ। ਲੇਖਕ ਪਰਮਿੰਦਰ ਸੋਢੀ ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
1: ਜਿਹੜਾ ਤੁਰਦਾ ਨਵਾਬਾਂ ਵਾਲੀ ਧੋਲ ਰਾਣੀ ਏ ਉਹਨੂੰ ਪੱਟ ਕਿੱਥੋਂ ਲੈ ਜਾਊ ਕੋਈ ਹੋਰ ਦੱਸ ਦੇ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਪ ਦਾ ਡੰਗਿਆ ਰੱਸੀ ਤੋਂ ਵੀ ਡਰਦਾ ਹੈ।
1: ਜਦੋਂ ਕੋਈ ਬੰਦਾ ਇੱਕ ਵਾਰ ਧੋਖਾ ਖਾ ਜਾਵੇ ਤਾਂ ਉਹ ਅੱਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ,
2: ਆਸਟ੍ਰੇਲੀਆ। ਮੈਂ ਹਾਂ ਜੈਦੇਵ ਕੁਮਾਰ। ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ।

ਹਿੰਮਤ ਦੇ ਸੰਬੰਧ ਵਿਚ ਦੋ ਸੰਸਾਰ ਪ੍ਰਸਿੱਧ ਕਹਾਵਤਾਂ ਮਸ਼ਹੂਰ ਹਨ। ਵਿੰਜ ਬੇਲਾ ਵਾਲੇ ਕਹਿੰਦੇ ਹਨ, ਡਰਪੋਕਾਂ ਕੋਲ ਸੁਪਨੇ ਹੁੰਦੇ ਹਨ, ਹਿੰਮਤ ਵਾਲਿਆਂ ਕੋਲ ਨਜ਼ਰ ਹੁੰਦੀ ਹੈ। ਤੇ ਜਾਪਾਨ ਵਾਲੇ ਕਹਿੰਦੇ ਹਨ, 7 ਵਾਰੀ ਡਿੱਗੋ ਤੇ 8 ਵਾਰੀ ਉੱਠੋ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਇਹ ਜਗ ਮਿੱਠਾ ਅਗਲਾ ਕਿਨ ਡਿੱਠਾ।
1: ਇਸ ਦਾ ਮਤਲਬ ਹੈ ਕਿ ਇਸ ਜਗ ਵਿੱਚ ਚੰਗਾ ਖਾ ਪੀ ਲੋ, ਅਗਲਾ ਜਹਾਨ ਕੀਨੇ ਵੇਖਿਆ ਹੈ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ, ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ, ਆਸਟ੍ਰੇਲੀਆ, ਆਸਟ੍ਰੇਲੀਆ।
2: ਸੂਲਾਂ ਉੱਤੇ ਸੌਂ ਕੇ ਤੈਨੂੰ ਜਸ਼ਨ ਮਨਾ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਰਾਜ ਕਾਕੜਾ। ਹਰਮਨ ਰੇਡੀਓ ਪੰਜਾਬੀਅਤ ਦੀ, ਪੰਜਾਬੀ ਦੀ ਬਹੁਤ ਬਹੁਤ ਸੇਵਾ ਕਰ ਰਿਹਾ, ਇਹਦੇ ਲਈ ਇਹ ਵਧਾਈ ਦੇ ਪਾਤਰ ਨੇ ਤੇ ਮੈਂ ਇਹਨਾਂ ਦਾ ਬਹੁਤ ਥੈਂਕਸ ਕਰਦਾ ਕਿ ਇਹ ਨਵੇਂ ਨਵੇਂ ਲੋਕਾਂ ਨੂੰ ਤੁਹਾਡੇ ਰੂਬਰੂ ਕਰਦੇ ਨੇ ਤੇ ਕਰਦੇ ਰਹਿਣਗੇ। ਮੇਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਤੇ ਸੁਣਦੇ

ਤੁਹਾਡੇ ਮਨ ਦੀ ਰੀਝ ਪੁਗਾਵਾਂਗੇ। ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

0: ਆਓ ਸੁਣਾਵਾਂ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ ਊਠ 40 ਤੇ ਬੋਤਾ 45।
1: ਜਦੋਂ ਕਿਸੇ ਵੱਡੀ ਤੇ ਵਧੀਆ ਚੀਜ਼ ਦੇ ਟਾਕਰੇ ਤੇ ਛੋਟੀ ਤੇ ਕਟੀਆ ਚੀਜ਼ ਦਾ ਮੁੱਲ ਪਾਇਆ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਦੋਸਤੋ, ਮੈਂ ਗੀਤਕਾਰ ਜੱਗਾ ਰੰਗੂਵਾਲ। ਮੇਰੇ ਵੱਲੋਂ ਹਰਮਨ ਰੇੜੀਆਂ ਨੂੰ ਬਹੁਤ ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੀ ਬਹੁਤ ਹੀ ਸੇਵਾ ਕੀਤੀ ਹੈ ਔਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੀ।

0: ਬਦਲਾਵ ਕੁਦਰਤ ਦਾ ਖੂਬਸੂਰਤ ਨਿਯਮ ਹੈ। ਸੋ ਅਸੀਂ ਬਦਲ ਰਹੇ ਹਾਂ ਤਾਂ ਕਿ ਬਿਹਤਰ ਕਰ ਸਕੀਏ। ਅਸੀਂ ਆ ਰਹੇ ਹਾਂ ਨਵੇਂ ਅੰਦਾਜ਼ ਨਾਲ ਤਾਂ ਕਿ ਸੰਵਾਦ ਹੋਰ ਖੂਬਸੂਰਤ ਬਣਾ ਸਕੀਏ। ਸਟੂਡੀਓ ਦੇ ਇਸ ਪਾਰ ਅਸੀਂ, ਸਟੂਡੀਓ ਦੇ ਉਸ ਪਾਰ ਤੁਸੀਂ, ਆਓ ਮਿਲ ਕੇ ਜ਼ਿੰਦਗੀ ਦੀ ਖੂਬਸੂਰਤ ਜੁਗਲਬੰਦੀ ਪੇਸ਼ ਕਰੀਏ। ਤੁਹਾਡਾ ਸਹਿਯੋਗ, ਸਾਡਾ ਹੌਸਲਾ, ਹਰਮਨ ਟੀਮ, ਹਰਮਨ ਪਰਿਵਾਰ ਦੇ ਸੰਗ ਪੂਰੇ ਮਨ ਦੇ ਨਾਲ। ਆਖਰ ਕੁਝ ਬਿਹਤਰ ਕਰਨਾ ਹੀ ਤਾਂ ਜ਼ਿੰਦਗੀ ਦਾ ਰਾਗ ਹੈ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।

0: ਸਦੀ ਦਾ ਇਹ ਭਿਆਨਕ ਤੇ ਵਿਚਿੱਤਰ ਹਾਦਸਾ ਹੈ। ਇਹ ਸਦੀ ਦਾ ਇੱਕ ਭਿਆਨਕ ਤੇ ਵਿਚਿੱਤਰ ਹਾਦਸਾ ਹੈ। ਮੋਢਿਆਂ ਤੇ ਸਿਰ ਤਾਂ ਨੇ ਪਰ ਸੋਚ ਸਿਰ ਤੋਂ ਲਾਪਤਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ।

0: ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਨਾ ਹਾੜ ਸੁੱਕੇ ਨਾ ਸੌਣ ਹਰੇ।
1: ਜਦੋਂ ਕਿਸੇ ਮਨੁੱਖ ਦੇ ਜੀਵਨ ਵਿਚ ਕਿਸੇ ਪ੍ਰਕਾਰ ਦੀ ਤਬਦੀਲੀ ਨਾ ਆਵੇ ਉਦੋਂ ਇਹ ਅਖਾਣ ਬੋਲਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ ਹਰਮਨ ਰੇਡੀਓ ਆਸਟ੍ਰੇਲੀਆ।

ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।

0: ਆਓ ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ
1: ਆਖਾਂ ਤੀ ਨੂੰ ਸੁਣਾਵਾ ਨੂੰ ਨੂੰ। ਇਸ ਦਾ ਮਤਲਬ ਹੈ ਕਿ ਜਦੋਂ ਕਿਸੇ ਨੂੰ ਕੋਈ ਗੱਲ ਅਸਿੱਧੇ ਰੂਪ ਚ ਕਹੀ ਜਾਵੇ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ਼੍ਰੀ ਅਕਾਲ, ਮੈਂ ਰੋਹਿਤ ਕੌਸ਼ਿਕ, ਸਿਰਸਾ ਪੰਜਾਬ ਦਾ ਗੀਤਕਾਰ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ। ਦੋਸਤੋ, ਮੇਰਾ ਮੰਨਣਾ ਹੈ ਕਿ ਇੱਕ ਮਨੁੱਖ, ਇੱਕ ਚੰਗਾ ਮਨੁੱਖ ਚੰਗਾ ਸਮਾਜ ਤੇ ਚੰਗਾ ਸੰਸਾਰ ਸਿਰਜਣ ਲਈ ਹਰੇਕ ਵਿਅਕਤੀ ਦਾ, ਹਰੇਕ ਮਨੁੱਖ ਦਾ ਆਪਣਾ ਇੱਕ ਮੂਲ ਜੋ ਹੈ ਫਰਜ਼ ਹੁੰਦਾ ਹੈ। ਮੂਲ ਫਰਜ਼ ਨੂੰ ਪਛਾਣਨ ਦੀ ਲੋੜ ਹੈ। ਜਿਸ ਥਾਂ ਤੇ ਜਿੱਥੇ ਵੀ ਤੁਸੀਂ ਬੈਠੇ ਹੋ, ਉੱਥੇ ਜੋ ਵੀ ਬੈਟਰ ਹੈ, ਜੋ ਵੀ ਚੰਗਾ ਹੈ, ਜੋ ਇੱਕ ਚੰਗਾ ਸਮਾਜ ਸਿਰਜਣ ਲਈ ਤੁਹਾਡਾ ਰੋਲ ਹੈ, ਉਹ ਤੁਹਾਨੂੰ ਅਦਾ ਕਰਨਾ ਚਾਹੀਦਾ। ਚਾਹੇ ਉਹ ਕਿਰਤ ਹੈ, ਚਾਹੇ ਉਹ ਮਜ਼ਦੂਰੀ ਹੈ, ਚਾਹੇ ਹੱਥਾਂ ਦੀ ਕਿਰਤ ਹੈ, ਚਾਹੇ ਕੋਈ ਕਲਾ ਹੈ, ਕੋਈ ਵੀ ਹੁਨਰ ਹੈ, ਉਸ ਤੁਹਾਨੂੰ ਇੱਕ ਚੰਗਾ ਮਨੁੱਖ ਪੈਦਾ ਕਰਨ ਦਾ, ਸਿਰਜਣ ਕਰਨ ਦਾ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਤੇ ਅਸੀਂ ਇਸੇ ਪਾਸੇ ਲੱਗੇ ਹੋਏ ਹਾਂ। ਮੈਂ ਸਮਝਦਾ ਜਿੱਦਣ ਅਸੀਂ ਇੱਕ ਚੰਗਾ ਸਮਾਜ ਸਿਰਜਣ ਵੱਲ ਆਪਣੇ ਕੁਝ ਵੀ ਕਦਮ ਵਧਾ ਸਕੇ, ਤਾਂ ਉਹੀ ਮੇਰਾ ਇੱਕ ਵਧੀਆ ਫਰਜ਼ ਹੋਊਗਾ ਜੋ ਮੈਂ ਨਿਭਾ ਸਕਾਂ।

0: ਅਜੋਕੇ ਸਮਿਆਂ ਦੇ ਖੂਬਸੂਰਤ ਸ਼ਾਇਰੀ ਕਰ ਰਹੇ ਹਰਮਨਜੀਤ ਨੂੰ ਯਾਦ ਕਰਦੇ ਹਾਂ ਕਿ ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜਾਇਆ ਜੰਮੀ ਸਿਆਲਾਂ ਚ ਹੀਰ ਨੀ ਖੂਹਾਂ ਦਾ ਪਾਣੀ ਉਤਾਹਾਂ ਨੂੰ ਚੜਾਇਆ ਜੰਮੀ ਸਿਆਲਾਂ ਚ ਹੀਰ ਨੀ ਜਿਨ੍ਹਾਂ ਦੀਆਂ ਲੇਖਾਂ ਵਿਚ ਰੜੀਆਂ ਜ਼ਮੀਨਾਂ ਪੱਤਣਾਂ ਤੇ ਬਣ ਗਏ ਵਜ਼ੀਰ ਨੇ
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ ਮਨ ਚਾਹੇ ਅਸੀਂ ਗੀਤ ਸੁਣਾਵਾਂਗੇ ਹਰਮਨ ਰੇਡੀਓ ਜੀ।

0: ਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਅੱਖੀ ਵੇਖ ਕੇ ਮੱਖੀ ਨਹੀਂ ਖਾਧੀ ਜਾਂਦੀ।
1: ਕਿਸੇ ਮਾੜੇ ਬੰਦੇ ਦੇ ਐਬ ਜਾਣਦਿਆਂ ਹੋਇਆਂ ਉਹਦੇ ਨਾਲ ਸਾਂਝ ਨਹੀਂ ਪਾਈ ਜਾ ਸਕਦੀ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਵਾਰੀਆਂ ਦੁਬਾਵਾਂ ਰੁਲ ਜਾਣੀਆਂ। ਉਹ ਦਿੱਤੀਆਂ ਸ਼ਹਾਦਤਾਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ ਚ ਮਿਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਵੇਖਿਓ ਪੰਜਾਬੀਓ। ਜੁੜੇ ਰਹੋ ਹਨਮਰ ਰੇਡੀਓ ਨਾਲ।

0: ਕਿਹੜੇ ਮੰਤਰੀ ਨੇ ਕੀਤਾ ਇੱਕ ਵਾਰ ਫੇਰ ਲੋਕਤੰਤਰਤਾ ਨੂੰ ਨਿਲਾਮ ਤੇ ਕਿਹੜੀ ਬਾਲੀਵੁੱਡ ਹਸਤੀ ਦੇ ਪਿਆਰ ਦੇ ਚਰਚੇ ਹੋ ਗਏ ਆਮ। ਇਸ ਸਭ ਨਾਲ ਤੁਹਾਨੂੰ ਜਾਣੂ ਕਰਵਾਏਗਾ ਤੁਹਾਡਾ ਆਪਣਾ ਹਰਮਨ ਰੇਡੀਓ। ਤੋ ਜੁੜੋ ਹਰਮਨ ਰੇਡੀਓ ਦੇ ਨਾਲ, ਸਚੇਤ ਹੋਵੋ ਆਪਣੇ ਆਲੇ ਦੁਆਲੇ ਬਾਰੇ, ਆਪਣੇ ਦੇਸ਼ ਬਾਰੇ, ਵਿਦੇਸ਼ ਬਾਰੇ। ਇੱਥੇ ਤੁਹਾਨੂੰ ਮਿਲਣਗੀਆਂ ਨਾ ਸਿਰਫ ਖਬਰਾਂ ਬਲਕਿ ਖਬਰਾਂ ਦੀ ਮੁਰੰਮਤ ਵੀ, ਸਿਰਫ ਤੇ ਸਿਰਫ ਤੁਹਾਡੇ ਆਪਣੇ ਹਰਮਨ ਰੇਡੀਓ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ ਟੌਪ ਗੀਤ।
2: ਟਾਈਮ ਲੱਗੂ ਮਿੱਟਣੇ ਨੂੰ ਸਾਨੂੰ ਥੱਲੇ।

0: ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ। ਅਸੀਂ ਦਿਲ ਛੱਡ ਗਏ ਹੋਈਏ ਅਜਿਹਾ ਵੀ ਨਹੀਂ ਲੱਗਦਾ। ਪਤਾ ਨਹੀਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲੱਗਦਾ। ਕਦੇ ਲੱਗਦੇ ਨੇ ਤਾਰੇ ਫੁੱਲ ਪੰਛੀ ਆਪਣੇ ਵਰਗੇ, ਕਦੇ ਸ਼ੀਸ਼ੇ 'ਚ ਆਪਣਾ ਅਕਸ ਆਪਣਾ ਹੀ ਨਹੀਂ ਲੱਗਦਾ। ਕਿਵੇਂ ਇੱਕ ਨਾਮ ਦੇਈਏ ਇਸ 'ਚ ਸਭ ਰਿਸ਼ਤੇ ਸਮੋਏ ਨੇ, ਲਹੂ ਵਿੱਚ ਦਰਦ ਚੋ ਕੁਲਿਆ ਸਾਡਾ ਕੀ ਨਹੀਂ ਲੱਗਦਾ। ਕਿ ਕਿਸ ਨੂੰ ਜਗ ਰਹੀ ਹਰ ਚੀਜ਼ ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਜਗ ਰਹੀ ਹਰ ਚੀਜ਼ ਚੋਂ ਸੂਰਜ ਨਜ਼ਰ ਆਵੇ, ਕਿਸੇ ਨੂੰ ਪੁੰਨਿਆ ਦਾ ਚੰਨ ਵੀ ਅਸਲੀ ਨਹੀਂ ਲੱਗਦਾ। ਜਦੋਂ ਤੱਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ, ਪਤਾ ਮੁੱਠੀ ਚੁਕਿਰਦੀ ਰੇਤ ਦਾ ਛੇਤੀ ਨਹੀਂ ਲੱਗਦਾ। ਛਿੜੇ ਜਦ ਕੰਬਣੀ ਖਾਬਾਂ 'ਚ ਉਸ ਵੇਲੇ ਸਮਝ ਆਉਂਦੀ ਕਿ ਪਾਲਾ ਸਿਰਫ ਖੁੱਲੀਆਂ ਬਾਰੀਆਂ ਵਿੱਚਦੀ ਨਹੀਂ ਲੱਗਦਾ। ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ, ਘੜੀ ਵਿੱਚ ਨੁਕਸ ਹੈ ਜਾਂ ਵਕਤ ਹੀ ਬੇਵਕਤ ਹੋ ਚੱਲਿਆ। ਸਵੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ। ਸਵੇਰਾ ਹੋ ਗਿਆ ਪਰ ਦਿਨ ਤਾਂ ਚੜਿਆ ਹੀ ਨਹੀਂ ਲੱਗਦਾ।
1: ਤੁਹਾਡੇ ਮਨ ਦੀ ਰੀਝ ਪੁਗਾਵਾਂਗੇ, ਮਨ ਚਾਹੇ ਅਸੀਂ ਗੀਤ ਸੁਣਾਵਾਂਗੇ। ਹਰ ਮਨ ਰੇਡੀਓ ਤੇ।

0: ਅੰਮ੍ਰਿਤ ਵੇਲੇ ਦੀ ਤਾਂ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
1: ਤੂੰ ਕਬ ਦਾਤਾ ਦਾਨ ਮਤ
0: ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ
1: ਸਾਰੀ
0: ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ

ਕਿਸੇ ਮਹਾਂਪੁਰਖ ਦੀ ਵਡਿਆਈ ਵੇਖਣੀ ਹੋਵੇ ਤਾਂ ਉਸ ਦੇ ਜੀਵਨ ਦੇ ਇਨ੍ਹਾਂ ਪੱਖਾਂ ਵੱਲ ਜ਼ਰੂਰ ਦੇਖੋ। ਉਸ ਦਾ ਪਰਿਵਾਰਕ ਜੀਵਨ ਕੀ ਹੈ, ਉਸ ਦਾ ਵਿਵਹਾਰਕ ਜੀਵਨ ਕੀ ਹੈ, ਉਸ ਦਾ ਸਮਾਜਿਕ ਜੀਵਨ ਕੀ ਹੈ ਅਤੇ ਉਸ ਦਾ ਧਾਰਮਿਕ ਜੀਵਨ ਕੀ ਹੈ। ਕਈ ਸੱਜਣ ਐਸੇ ਹਨ, ਉਨ੍ਹਾਂ ਦਾ ਆਪਣੇ ਪਰਿਵਾਰ ਨਾਲ ਵਤੀਰਾ ਠੀਕ ਹੈ, ਪਰ ਪਰਿਵਾਰ ਪਾਲਣ ਵਾਸਤੇ ਬੇਈਮਾਨੀ ਕਰਦੇ ਹਨ, ਧੋਖਾ ਕਰਦੇ ਹਨ, ਠੱਗੀ ਕਰਦੇ ਹਨ। ਉਨ੍ਹਾਂ ਦਾ ਵਿਵਹਾਰਕ ਜੀਵਨ ਠੀਕ ਨਹੀਂ। ਕਈ ਸੱਜਣਾਂ ਦਾ ਪਰਿਵਾਰਕ ਜੀਵਨ ਠੀਕ ਹੈ, ਵਿਵਹਾਰਕ ਜੀਵਨ ਵੀ ਠੀਕ ਹੈ, ਪਰ ਉਨ੍ਹਾਂ ਦੀ ਸਮਾਜ ਨਾਲ ਨਹੀਂ ਬਣਦੀ। ਸਮਾਜ ਉਨ੍ਹਾਂ ਤੇ ਪ੍ਰਸੰਨ ਨਹੀਂ, ਉਨ੍ਹਾਂ ਦੇ ਕਰਮ ਸਮਾਜ ਵਿਰੋਧੀ ਹੁੰਦੇ ਹਨ। ਕਈ ਬੰਦੇ ਐਸੇ ਹਨ, ਪਰਿਵਾਰਕ ਜੀਵਨ ਵੀ ਠੀਕ ਹੈ, ਵਿਵਹਾਰਕ ਜੀਵਨ ਵੀ ਠੀਕ ਹੈ, ਸਮਾਜ ਵਿਚ ਵੀ ਇੱਜ਼ਤ ਹੈ, ਪਰ ਧਾਰਮਿਕ ਜੀਵਨ ਨਹੀਂ। ਪਰਮਾਤਮਾ ਦੇ ਨਾਮ ਤੋਂ ਵਿਹੂਣੇ ਹਨ, ਇਸੇ ਕਰਕੇ ਉਨ੍ਹਾਂ ਦੇ ਪਰਿਵਾਰ ਦੇ ਵਿਚ ਵਿਵਹਾਰ ਵਿਚ ਬਰਕਤ ਨਹੀਂ, ਉਨ੍ਹਾਂ ਨੂੰ ਸੁੱਖ ਨਸੀਬ ਨਹੀਂ ਹੁੰਦਾ। ਵਿਚਾਰ ਯਾਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਪਹਿਲਾ ਸਿੱਪੀਆਂ ਦੇ ਮੋਤੀ ਮਿਲਣ ਪਿੱਛੋਂ ਜਾ ਕੇ ਰਾਣੀਆਂ ਨੂੰ ਜਾਨਾ ਹੀਲ ਜੋ ਟਾਣੀਆਂ ਫੁੱਲ ਟੁੱਟਣ ਓਹੀਓ ਮਾਣ ਦੇ ਸੇਜਾਂ ਸੁਹਾਣੀਆਂ ਨੂੰ ਇੱਕ ਖੰਡੇ ਵਾਲਾ ਦੂਜਾ ਤੀਰ ਵਾਲਾ ਜੱਗ ਪੂਜਦਾ ਸਿਰਾਂ ਦੇ ਦਾਨੀਆਂ ਨੂੰ ਪੁੱਤ ਖਾੜਕੂ ਗੁਰੂ ਗੋਬਿੰਦ ਸਿੰਘ ਦੇ ਓਏ ਮੋਰਾਂ ਵਾਲੀਆਂ ਹੱਸ ਕੇ ਦੇਣ ਕੁਰਬਾਨੀਆਂ ਨੂੰ ਪੁੱਤ ਖਾੜਕੂ ਕਲਗੀਆਂ ਬਾਲੜੇ ਦੇ ਦੇਸ ਕੌਮ ਲਈ ਦੇਣ ਕੁਰਬਾਨੀਆਂ ਨੂੰ ਪਿਆਰੇ ਖਾਲਸਾ ਜੀ ਸਰਬੰਸ ਸਦਾਨੀ ਅੰਮ੍ਰਿਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ ਕੌਮ ਤੋਂ ਪਿਤਾ ਵਾਰ ਦਿੱਤਾ ਮਾਤਾ ਵਾਰ ਦਿੱਤੀ ਮਾਮੇ ਵਾਰ ਦਿੱਤੇ ਭੂਆ ਦੇ ਪੁੱਤ ਵਾਰ ਦਿੱਤੇ ਓਏ ਆਪਣੇ ਨੂਰੇ ਨਜ਼ਰ ਲਖਤੇ ਜਿਗਰ ਦੋ ਚਮਕੌਰ ਵਿੱਚ ਦੋ ਸਰਹੰਦ ਦੀਆਂ ਨੀਹਾਂ ਵਿੱਚ ਖਿਲਾਰ ਦਿੱਤੇ ਖਾਲਸਾ ਜੀ ਸ਼ਾਇਰ ਲਿਖਦਾ ਜੇ ਨਾ ਦਸਮੇਸ਼ ਪਿਤਾ ਪਿਤਾ ਦਿੱਲੀ ਵਾਰ ਦੋ ਤੂੰ ਤਿਲਕ ਅਤੇ ਜੰਝੂ ਦੱਸ ਕੇਸ ਨੇ ਬਚਾਉਣਾ ਸੀ ਜੇ ਨਾ ਦਸਮੇਸ਼ ਪਿਤਾ ਸਾਜ ਦਾ ਪਿਆਰੇ ਪੰਜ ਕੰਘਾ ਕੜਾ ਓਇਆ ਗਾਤਰਾ ਕਛਹਿਰਾ ਕਿਹਨੇ ਪਾਉਣਾ ਸੀ ਜੇ ਨਾ ਦਸਮੇਸ਼ ਪਿਤਾ ਵਾਰ ਤੋਂ ਦੁਲਾਰੇ ਚਾਰੇ ਮਾਛੀ ਵਾਲੇ ਜੰਗਲ ਚ ਪੁੰਜੇ ਰੜਈ ਕਿਹਨੇ ਸੌਣਾ ਸੀ ਮੰਦਰ ਸ਼ਿਵਾਲੇ ਗੁਰਦੁਆਰੇ ਨਾ ਨਜ਼ਰ ਆਉਂਦੇ ਓਏ ਕਿਸੇ ਰਾਗੀ ਢਾਡੀ ਨੇ ਸਟੇਜ ਤੇ ਨਾ ਗਾਉਣਾ ਸੀ ਇੱਕ ਸਮੇਂ ਸਮੇਂ ਦੀਆਂ ਜ਼ਾਲਮ ਸਰਕਾਰਾਂ ਓਏ ਜੋ ਸਿੱਖੀ ਨੂੰ ਮਕਾਉਣ ਵਾਸਤੇ ਝੁਕਾਉਣ ਵਾਸਤੇ ਯਤਨ ਕਰਦੀਆਂ ਰਹੀਆਂ ਤੇ ਅੱਜ ਵੀ ਯਤਨਸ਼ੀਲ ਨੇ ਪਾਪੀ ਔਰੰਗਜ਼ੇਬ ਜੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਤਲਵਾਰ ਦੇ ਡਰਾਵੇ ਦੇ ਕੇ ਕਹਿੰਦਾ ਸੀ ਇਸ ਦੇ ਜ਼ੋਰ ਨਾਲ ਮੈਂ ਸਾਰੇ ਹਿੰਦੂ ਮੁਸਲਮਾਨ ਬਣਾ ਦਿਆਂਗਾ ਗੁਰੂ ਤੇਗ ਬਹਾਦਰ ਜੀ ਨੇ ਗਰਜ ਕੇ ਲਲਕਾਰ ਕੇ ਕਿਹਾ ਸੀ ਓਏ ਔਰੰਗਜ਼ੇਬ ਕਿਹੜੀ ਤੇਗ ਦੇ ਡਰਾਵੇ ਦੇ ਨਾ ਮੈਨੂੰ ਤੇਗ ਬਹਾਦਰ ਕਹਿੰਦੇ ਆ ਓਏ ਮੈਂ ਹਾਂ ਤੇਗ ਤੇ ਕੱਢ ਲਾ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗ ਓਏ ਮੈਨੂੰ ਲੱਗ ਓਏ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾਂ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ ਵੇਖ ਬਾਪੂ ਦੇ ਪਹਿਨੀਆਂ ਦੋ ਤੇਗਾਂ ਓਏ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਪਰਖ ਦਾ ਤੇਰਾ ਪਿਓ ਤੇਗਾਂ ਹੁਣ ਵੀ ਵੇਖ ਲਈ ਆਉਂਦੇ ਭਵਿੱਖੀ ਅੰਦਰ ਓਏ ਮੇਰੇ ਪੁੱਤਰ ਨੇ ਬਾਹਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਇਹੋ ਜਿਹੀ ਤੇਗ ਨਿਕਲੂ ਉਹ ਲੱਖਾਂ ਲਊਗੀ ਤੇਰੀਆਂ ਖੋ ਤੇਗਾਂ ਬਾਬਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੋਤਰੇ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਬਾਬਾ ਜੀ ਬਾਬਾ ਫਤਿਹ ਸਿੰਘ ਸਾਹਿਬ ਜੀ ਭਾਬੀ ਵਜ਼ੀਰ ਖਾਨ ਨੂੰ ਲਲਕਾਰ ਕੇ ਬੰਗਾਰ ਕੇ ਉਹਨਾਂ ਵੀ ਆਖਿਆ ਸੀ ਓਏ ਵਜ਼ੀਰਿਆ ਤੂੰ ਕਹਿੰਦਾ ਇਸਲਾਮ ਦੇ ਧਾਰਨੀ ਬਣ ਜਾ ਓਏ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹਾਂ ਸਾਡੇ ਵੱਡਿਆਂ ਨੇ ਸਿਰ ਕਟਵਾ ਦਿੱਤੇ ਪਰ ਧੌਣਾ ਝੁਕਾਈਆਂ ਨਹੀਂ ਓਏ ਸਾਡੀ ਸੰਤ ਸਿਪਾਹੀ ਇਤਿਹਾਸ ਅੰਦਰ ਅਲੀ ਉਦੋਂ ਵੀ ਸੀ ਅਲੀ ਅਜੇ ਵੀ ਏ ਜਿਹਦੇ ਵਿੱਚ ਨਾ ਭੈ ਤੇ ਭਰਮੇ ਆਵੇ ਖਾਲੀ ਉਦੋਂ ਵੀ ਸੀ ਖਾਲੀ ਅਜੇ ਵੀ ਏ ਹੱਸ ਹੱਸ ਕੇ ਸਿੱਖੀ ਲਈ ਮਰਨ ਵਾਲਾ ਝਾਲੀ ਉਦੋਂ ਵੀ ਸੀ ਝਾਲੀ ਅਜੇ ਵੀ ਏ ਤੇਰੇ ਵਰਗੇ ਦੁਸ਼ਟ ਨੂੰ ਸੋਧਣੇ ਦਾ ਬਾਲੀ ਉਦੋਂ ਵੀ ਸੀ ਬਲ ਅਜੇ ਵੀ ਏ ਖਾਲਸਾ ਜੀ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਮਾਰਨਾ ਚਾਹਿਆ ਸਿੱਖਾਂ ਨੂੰ ਮੁਕਾਉਣਾ ਚਾਹਿਆ ਓਏ ਗੁਰੂ ਗੋਬਿੰਦ ਸਿੰਘ ਦੇ ਲਾਲ ਸੀਸ ਤਲੀ ਤੇ ਧਰ ਕੇ ਰਣ ਵਿੱਚ ਖੰਡੇ ਖੜਕਾਉਂਦੇ ਰਹੇ ਜ਼ਾਲਮਾਂ ਨੂੰ ਲਲਕਾਰ ਕੇ ਬੰਗਾਰ ਕੇ ਕਹਿੰਦੇ ਰਹੇ ਕੱਟ ਦਿਓ ਬੰਦ ਬੰਦ ਚਾੜ ਦਿਓ ਚਰਖੜੀਆਂ ਤੇ ਸਿੰਘਾਂ ਕਦੇ ਮੁੱਕਣਾ ਨਹੀਂ ਓਏ ਸਿੰਘਾਂ ਕਦੇ ਝੁਕਣਾ ਨਹੀਂ ਸਿੰਘਾਂ ਨੂੰ ਮੁਕਾਉਣ ਵਾਲਾ ਇਹਨਾਂ ਸਿੰਘਾਂ ਨੂੰ ਝੁਕਾਉਣ ਵਾਲਾ ਖਿਆਲ ਇੱਕ ਜਨੂਨ ਹੈ ਕੋਈ ਜ਼ੁਲਮ ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ ਓਏ ਸਾਨੂੰ ਮੁਕਾ ਸਕਦਾ ਨਹੀਂ ਕਿਉਂਕਿ ਸਾਡੀਆਂ ਰਗਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਲਾਂ ਦੀ ਦਾਸਤਾਨ ਸ਼ਹੀਦਾਂ ਸਿੰਘਾਂ ਦੀ ਵੀਰ ਗਾਥਾ ਵੀਰ ਜੈਸੀ ਵੀ ਤੋਂ ਸੁਣਦੇ ਹੀ ਚੱਲਣਾ
1: ਕੁਰਬਾਨੀ ਸਾਡੇ ਲਈ ਜੀਵਨ ਸੇਧ ਹੈ ਧਰਮ ਦੀ ਬੁਨਿਆਦ ਹੈ ਜਗ ਚਾਨਣ ਹੈ ਚੁੰਬਕੀ ਛੋਹ ਹੈ ਆਤਮਕ ਪ੍ਰਕਾਸ਼ ਹੈ ਅੰਮ੍ਰਿਤ ਦਾ ਸੋਮਾ ਹੈ ਆਤਮਕ ਦਾਤ ਹੈ ਨਾਮ ਹੈ ਇਸ਼ਟ ਹੈ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਦੀ ਪਾਰਸ ਕਲਾ ਨੂੰ ਸਾਰੇ ਵਿਸ਼ਵ ਤੱਕ ਪਹੁੰਚਾਉਣ ਦਾ ਇੱਕ ਨਿੱਕਾ ਜਿਹਾ ਉਪਰਾਲਾ ਰੋਜ਼ਾਨਾ ਸ਼ਾਮੀ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਤਹਿਤ ਤੁਹਾਡੇ ਆਪਣੇ ਹਰਮਨ ਪਿਆਰੇ ਰੇਡੀਓ ਹਰਮਨ ਰੇਡੀਓ ਤੇ।
0: ਚਮਕੌਰ ਸਾਹਿਬ ਦੀ ਧਰਤੀ ਤੇ ਅਲੌਕਿਕ ਖੇਡ ਵਰਤ ਰਿਹਾ। ਜੰਗ ਦੇ ਮੈਦਾਨ ਵਿੱਚ ਇੱਕ ਪਾਸੇ 10 ਲੱਖ ਮੁਗਲਾਂ ਦੀ ਫੌਜ ਹੈ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 40 ਸਿੰਘ ਭੁੱਖਣ ਭਾਣੇ ਲੜ ਰਹੇ ਨੇ। ਦਸ਼ਮੇਸ਼ ਪਿਤਾ ਆਪਣੇ ਪੁੱਤਰਾਂ ਨੂੰ ਜੰਗ ਵਿੱਚ ਸ਼ਹੀਦ ਹੋਣ ਲਈ ਥਾਪੜਾ ਦੇ ਕੇ ਇਉਂ ਤੋਰ

ਅੱਜ ਵੀ ਬੜਾ ਚੰਗਾ ਹੋਵੇ ਕਿ ਬਾਣਾ ਧਾਰਨ ਕਰਨ ਤੋਂ ਪਹਿਲਾਂ ਹੀ ਸਿੱਖ ਦੇ ਅੰਦਰ ਬਾਣੀ ਵਸੀ ਹੋਵੇ। ਤੁਰਦਿਆਂ ਹੀ ਪਤਾ ਲੱਗੇ ਕਿ ਉਹ ਸਿੱਖ ਬਾਣੇ ਵਾਲਾ ਜਾ ਰਿਹਾ ਹੈ ਜਿਸ ਦੇ ਅੰਦਰ ਸਤਿਗੁਰੂ ਬਾਣੀ ਦੇ ਰੂਪ ਵਿੱਚ ਹੈ ਤੇ ਬਾਹਰ ਬਾਣੇ ਦੇ ਰੂਪ ਵਿੱਚ। ਗੁਰੂ ਦੀਆਂ ਸਿਫਤਾਂ ਨਾਲ ਸਾਡਾ ਪ੍ਰੇਮ ਬਣੇ, ਫਿਰ ਸਾਨੂੰ ਗੁਰਪੁਰਬਾਂ ਤੇ ਇਹ ਆਵਾਜ਼ਾਂ ਨਾ ਦੇਣੀਆਂ ਪੈਣਗੀਆਂ ਕਿ ਸਤਿਗੁਰੂ ਇੱਕ ਵਾਰੀ ਫਿਰ ਆ ਜਾ। ਗੁਰੂ ਦੇ ਦਰਸ਼ਨ ਕਰਨ ਵਾਸਤੇ ਬਾਹਰ ਨਾ ਭਟਕਣਾ ਪਵੇ, ਸਗੋਂ ਦੀਦਾਰ ਖਾਲਸੇ ਦਾ ਇਹ ਵਚਨ ਯਾਦ ਆਉਣਗੇ ਤੇ ਗੁਰਪੁਰਬ ਮਨਾਉਣ ਆਏ ਗੁਰੂ ਦੇ ਸਿੱਖਾਂ ਵਿੱਚੋਂ ਹੀ ਗੁਰੂ ਦੇ ਦਰਸ਼ਨ ਹੋਣਗੇ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਕਲਯੁਗ ਦੇ ਇਸ ਘੋਰ ਸਮੇਂ ਅੰਦਰ ਆਤਮਿਕ ਸੁੱਖਾਂ ਦੀ ਪ੍ਰਾਪਤੀ ਲਈ ਆਪਣੇ ਆਪ ਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਵਾਸਤੇ ਹਰਮਨ ਰੇਡੀਓ ਆਪ ਲਈ ਰੋਜ਼ਾਨਾ ਲੈ ਕੇ ਹਾਜ਼ਰ ਹੈ ਗੁਰਬਾਣੀ ਪ੍ਰਵਾਤ ਪ੍ਰੋਗਰਾਮ, ਜਿਸ ਵਿੱਚ ਤੁਸੀਂ ਅੰਦਰੂਨੀ ਸੁੱਖ ਦੇਣ ਵਾਲੀ ਪਵਿੱਤਰ ਬਾਣੀ ਆਸਾ ਕੀ ਵਾਰ ਦਾ ਕੀਰਤਨ, ਨਿਤਨੇਮ ਦੀ ਬਾਣੀਆਂ ਦਾ ਜਾਪ, ਉਪਰੰਤ ਗੁਰਬਾਣੀ ਵਿੱਚ ਪਏ ਹੋਏ ਕੀਮਤੀ ਹੀਰੇ ਮੋਤੀ ਗੁਰਬਾਣੀ ਕਥਾ ਵਿਚਾਰ ਦਾ ਲਾਹਾ ਲਵੋਗੇ। ਤੁਸੀਂ ਰੋਜ਼ਾਨਾ ਸਵੇਰੇ 4 ਵਜੇ ਤੋਂ ਲੈ ਕੇ 8 ਵਜੇ ਤੱਕ ਸਿਰਫ ਤੇ ਸਿਰਫ ਆਪਣੇ ਪਿਆਰੇ ਹਰਮਨ ਰੇਡੀਓ ਰਾਹੀਂ ਪ੍ਰੋਗਰਾਮ ਗੁਰਬਾਣੀ ਪ੍ਰਭਾਤ ਵਿੱਚ।

ਮੈਂ ਡੁੱਬਦੇ ਵੇਖਦਾ ਸੂਰਜ ਤੇ ਚੜ੍ਹਦੇ ਚੰਨ ਵੇਖਦਾ, ਇੱਥੇ ਔਕੜਾਂ ਵਿੱਚ ਇਸ਼ਕ ਨੂੰ ਆਨੰਦ ਵੇਖਦਾ, ਜਿੱਥੇ ਫਲਸਫੇ ਤੇਰੇ ਮੁਕੰਮਲ ਰੂਪ ਪਾਇਆ, ਕਿਤੇ ਚਮਕੌਰ ਵੇਖਦਾ ਕਿਤੇ ਸਰਹੰਦ ਵੇਖਦਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਲਖਤੇ ਜ਼ਿਕਰ, ਛੋਟੇ ਤੇ ਵੱਡੇ ਸਾਹਿਬਜ਼ਾਦੇ, ਸਮੂਹ ਗੁਰਸਿੱਖ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਾਨਕੋਟ ਪ੍ਰਣਾਮ ਹੈ। ਆਓ ਉਨ੍ਹਾਂ ਦੀਆਂ ਮਹਾਨ ਸ਼ਹਾਦਤਾਂ ਨੂੰ ਸਿਜਦਾ ਕਰਦੇ ਹੋਏ ਪ੍ਰਣ ਕਰੀਏ ਔਰ ਗੁਰਸਿੱਖੀ ਵਾਲਾ ਜੀਵਨ

ਇਤਿਹਾਸ ਦੱਸਦਾ ਹੈ ਕਿ ਹਮਾਇਓ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਪਾਸੋਂ ਹਾਰ ਕੇ ਜਦੋਂ ਪੰਜਾਬ ਵਿਚ ਆਇਆ ਤਾਂ ਅਨੇਕਾਂ ਫਕੀਰਾਂ ਪਾਸੋਂ ਹੁੰਦਾ ਹੋਇਆ ਉਹ ਗੁਰੂ ਅੰਗਦ ਦੇਵ ਜੀ ਦੇ ਪਾਸ ਖਡੂਰ ਸਾਹਿਬ ਵੀ ਪਹੁੰਚ ਗਿਆ। ਰਾਜੇ ਜਦੋਂ ਤਾਕਤ ਵਿਚ ਹੁੰਦੇ ਹਨ ਤੇ ਉਸ ਵੇਲੇ ਤਾਂ ਇਨ੍ਹਾਂ ਨੂੰ ਰੱਬ ਯਾਦ ਨਹੀਂ ਆਉਂਦਾ, ਪਰ ਜਦੋਂ ਉਸ ਦੀ ਨਜ਼ਰ ਉਪੱਠੀ ਹੁੰਦੀ ਹੈ ਤਾਂ ਇਨ੍ਹਾਂ ਨੂੰ ਭਟਕਦੇ ਵੇਖੋ। ਫਿਰ ਇਨ੍ਹਾਂ ਦੀ ਨਿਮਰਤਾ ਵੇਖੋ, ਕਿਵੇਂ ਫਕੀਰਾਂ ਦੇ ਡੇਰਿਆਂ ਤੇ ਜਾਣਗੇ, ਅਰਦਾਸਾਂ ਕਰਨਗੇ, ਪਰ ਇਹ ਕਦੀ ਨਾ ਭੁੱਲ ਕੇ ਸਮਝ ਲੈਣਾ ਕਿ ਰਾਜਨੀਤਿਕ ਬੰਦੇ ਦੀ ਇਹ ਨਿਮਰਤਾ ਸੱਚੀ ਹੈ। ਨਹੀਂ, ਰਾਜਨੀਤਿਕ ਬੰਦਾ ਇੰਨਾ ਹੁਸ਼ਿਆਰ ਹੁੰਦਾ ਹੈ ਕਿ ਉਹ ਹਮੇਸ਼ਾ ਦੂਸਰੇ ਨੂੰ ਵਰਤਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਦੁਨੀਆ ਭਰ ਦੇ ਕੋਨੇ ਕੋਨੇ ਵਿਚ ਵਸਦੇ ਪੰਜਾਬੀਆਂ ਦੀ ਦਿਲੀ ਚਾਹਤ ਹੁੰਦੀ ਹੈ ਕਿ ਉਹ ਹਰ ਹਿੱਲੇ ਸਿੱਖੀ ਦੇ ਮੁਕੱਦਸ ਥਾਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨਾਲ ਜੁੜੇ ਰਹਿਣ। ਪੰਜਾਬੀਆਂ ਦੀ ਇਸ ਅਧਿਆਤਮਕ ਚਾਹਤ ਨੂੰ ਪੂਰਾ ਕਰਨ ਲਈ ਹਰਮਨ ਰੇਡੀਓ ਆਸਟ੍ਰੇਲੀਆ ਵੱਲੋਂ ਸਿਡਨੀ ਸਮੇਂ ਅਨੁਸਾਰ ਰੋਜ਼ਾਨਾ ਸ਼ਾਮ 5 ਵਜੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਖਸ਼ਿਸ਼ ਹੋਏ ਹੁਕਮਨਾਮੇ ਦੀ ਸ਼ਬਦ ਵਿਚਾਰ ਬ੍ਰਾਡਕਾਸਟ ਕੀਤੀ ਜਾ ਰਹੀ ਹੈ। ਹਰਮਨ ਰੇਡੀਓ, ਸਭ ਦਾ ਰੇਡੀਓ।

ਸੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ, ਖੇੜੇ ਦੀ ਬੈਠਕ ਚ ਦੁੱਖਾਂ ਦੀ ਉਸਤਤ, ਹਵਾਵਾਂ ਦੇ ਢੋਲਕ, ਜ਼ਮੀਂ ਦੇ ਵਿਛਾਉਣੇ, ਕੇ ਰੁੱਤਾਂ ਦੇ ਲਹਿੰਗੇ, ਤਿਉਹਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ ਚ ਉਸਰੇ ਮੀਨਾਰਾਂ ਦੀ ਉਸਤਤ।

ਅੱਜ ਸਮੁੱਚਾ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਹੈ। ਰੋਜ਼ਾਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਵਿੱਚ ਬੈਠ ਕੇ ਸਿੱਖੀ ਦੀ ਜਾਚਨਾ ਕਰਦਾ ਹੈ। ਪੰਜ ਪਿਆਰੇ ਵੀ ਜੇ ਅੰਮ੍ਰਿਤ ਪਾਨ ਕਰਾਉਂਦੇ ਹਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਗਿਆ ਮੰਗਦੇ ਹਨ। ਸਤਿਗੁਰਾਂ ਕਿਹਾ ਸੀ, ਮੇਰਾ ਸਰੀਰ ਪੰਥ ਵਿੱਚ ਤੇ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੀਨ ਹੋ ਰਹੀ ਹੈ ਤੇ ਤੁਹਾਨੂੰ ਮੇਰਾ ਇਹ ਹੁਕਮ ਹੈ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

0: ਬਾਬੇ ਦੇ ਇਨ੍ਹਾਂ ਪਵਿੱਤਰ ਉਪਦੇਸ਼ਾਂ ਅਨੁਸਾਰ ਅੰਮ੍ਰਿਤ ਵੇਲੇ ਦੇ ਅੰਮ੍ਰਿਤਮਈ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਗਾਵੋ ਸੱਚੀ ਬਾਣੀ। ਜਿਵੇਂ ਰਾਗ ਸ੍ਰੀ ਰਾਗ ਵਿੱਚ ਬਾਬੇ ਨਾਨਕ ਨੇ ਬਚਨ ਸਰਵਣ ਕਰਵਾਏ ਨੇ ਕਿ ਭਾਵੇਂ ਹਜ਼ਾਰਾਂ ਸ਼ਾਇਰ, ਰਾਗੀ, ਢਾਡੀ, ਕੀਰਤਨੀਏ, ਪਾਠੀ ਉਸ ਮਾਲਕ ਦੇ ਬੇਅੰਤ ਗੁਣਾਂ ਦਾ ਗਾਇਨ ਕਰਨ, ਤਾਂ ਵੀ ਇਹ ਉਪਰਾਲਾ ਤਿਲ ਮਾਤਰ ਹੈ। ਤਾਂ ਆਓ ਇਸ ਤਿਲ ਮਾਤਰ ਉਪਰਾਲੇ ਵਿੱਚ ਆਪਾਂ ਸ਼ਾਮਲ ਹੋਈਏ। ਰੱਬੀ ਉਸਤ, ਰੱਬੀ ਕੀਰਤ ਗਾਉਣ ਦੇ ਇਸ ਪ੍ਰੋਗਰਾਮ ਨੂੰ, ਗਾਵੋ ਸੱਚੀ ਬਾਣੀ ਨੂੰ ਸਰਵਣ ਕਰੀਏ। ਸਰਵਣ ਕਰਾਂਗੇ ਅੱਜ ਦੇ ਪ੍ਰੋਗਰਾਮ ਵਿੱਚ ਨਿਤਨੇਮ ਦੀ ਬਾਣੀ ਜਪਜੀ, ਸ਼ਬਦ ਗਾਇਨ, ਸ਼ਬਦ ਵਿਚਾਰਾਂ ਤੇ ਗੁਰਮਤ ਵਿਚਾਰਾਂ। ਤਾਂ ਸਭ ਤੋਂ ਪਹਿਲਾਂ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਨਿਤਨੇਮ ਦੀ ਬਾਣੀ ਜਪਜੀ ਸਾਹਿਬ ਦੇ ਨਾਲ।
1: ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹੁਆਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ, ਭੁਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ, ਸਹਿ ਸਿਆਣ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮ

ਆਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਦਿੱਤ ਸਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾ ਕੇ ਮਿਲੇ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ।

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਹ, ਸੁਣੈ ਦੁੱਖ ਪਾਪ ਕਾ ਨਾ।

ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ।

ਕਾਰ ਜੋ ਤੁਧ ਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਟ ਹੱਤਿਆ ਕੁਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ।

ਜੋ ਤੁਧ ਪਾਵੈ ਸਾਈ ਪਲਿਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ

ਜੋ ਤੁਧ ਭਾਵੈ ਸਾਈ ਪਲਿਕਾ। ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰਨਾ ਲਿਖ ਲੈ ਜਾਓ।

ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਤ ਬਾਣੀ ਪਰਮਾਉ, ਸਤ ਸੁਹਾਨ ਸਦਾ ਮਨ ਚਾਉ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ

रंग मेरा चित्त ना चले मन भयो पंग रहाओ। ए पवित्र शब्द श्रोमणी भगत रामानंद जी की रचना है। धन धन गुरु ग्रंथ साहिब जी के पवित्र अंग 1195 उपर राग बसंत विच दर्ज है। इस शब्द नूं सरवण करन तों पहला आपां थोड़ा जिहा भगत रामानंद जी बारे जान लईए। भगत रामानंद जी भगत कबीर जी दे समकाली ते समशहरी भगत होए ने। दोनों का आपस विच बड़ा तालमेल रहा है। भगत कबीर जी भावे उस समय कही जाती अखौती नीवी जात विचों सन, इधर भगत रामानंद जी ब्राह्मण जाति नाल संबंध रखते सन। बहुते विद्वान लोग जेड़े ने वह भगत जी नूं आम ब्राह्मण वांग ही मूर्ति पूजक अते वेदांत मानदे उपाशक मानदे हन। भगत जी भावे कि हमेशा पीले वस्त्र पहनते सन, कई श्रद्धालुआ ने इस तों ही भुलेखा खा लिया होगा कि वह विष्णु जी के उपाशक सन, क्योंकि पीला रंग विष्णु जी के श्रद्धालु ही पहनते हैं। इस शब्द बारे कुछ होर कहन तो पहला यह भी गल क्लीयर कर लीए पे भगत रामानंद जी का इको एक शब्द गुरु ग्रंथ साहिब विच दर्ज है। गुरु पातशाह ने जो बाणी एकत्र कीती है हो सकता है उन्होंने श्रद्धालुआ को, क्योंकि गुरु काल तो पहला हुए ने भगत कबीर जी भगत रामानंद जी, इको ही शब्द उन्होंने मिलिया हो। भगत जी ने होर भी काफी बाणी उचारण कीती होगी, पर इस शब्द विच जे आपां वेखिए तां भगत रामानंद जी ने हिंदू कर्म कांडां ते बड़ी चोट लगाई है। जिहड़ा ध्यान नाल शब्द नूं वाचना पैणा है, उस समय दे मौके दे धार्मिक आगुआं वल्लों जिहड़े भुलेखे पाए गए सन मूर्ति पूजा दे तीर्थ स्नान दे, इन्हां नूं दूर करन दी कोशिश कीती गई है। ਉਹ ਕਹਿੰਦੇ ਨੇ ਕਿ ਪੂਰੇ ਗੁਰੂ ਦੀ ਸ਼ਰਨ ਪਿਆ ਹੀ ਸਾਡੇ ਜਨਮਾਂ ਜਮੰਤਰਾਂ ਦੇ ਮੰਦੇ ਕਰਮਾਂ ਦੀ ਮੈਲ ਜਿਹੜੀ ਹੈ ਦੂਰ ਹੋ ਸਕਦੀ ਹੈ। ਉਹਨਾਂ ਨੇ ਆਪਣੇ ਸ਼ਬਦ ਵਿੱਚ ਬ੍ਰਹਮ ਅਲਫਾਜ਼ ਵਰਤਿਆ ਹੈ, ਭਾਵ ਅਕਾਲ ਪੁਰਖ। ਤੇ ਕਈ ਸੱਜਣ ਭਗਤ ਜੀ ਦੇ ਇਸ ਇੱਕੋ ਇੱਕ ਸ਼ਬਦ ਵਿੱਚ ਇਹ ਵੀ ਗੱਲ ਨੋਟ ਕਰਦੇ ਨੇ ਕਿ ਉਹ ਸ਼ਾਇਦ ਬ੍ਰਹਮ ਦੇ ਪੁਜਾਰੀ ਹੋਣਗੇ, ਪਰ ਸਾਡਾ ਮੰਨਣਾ ਹੈ ਕਿ ਉਹਨਾਂ ਦੀ ਭਗਤ ਕਬੀਰ ਜੀ ਸਮੇਤ ਹੋਰ ਵੀ ਕਈ ਭਗਤ ਜਨਾਂ ਨਾਲ ਸਾਂਝ ਬਣੀ ਹੋਏਗੀ, ਤੇ ਉਹ ਜ਼ਰੂਰੀ ਹੈ ਕਿ ਬਾਕੀ ਭਗਤਾਂ ਦੇ ਨਾਲ ਮਿਲ ਕੇ ਉਹ ਅਧਿਆਤਮਕ ਪ੍ਰਚਾਰ ਕਰਦੇ ਹੋਣ ਜਿਵੇਂ ਬਾਬਾ ਕਬੀਰ ਜੀ ਨੇ ਕੀਤਾ ਹੈ। ਜੇ ਉਹਨਾਂ ਦੇ ਇੱਕ ਸ਼ਬਦ ਬਾਰੇ ਸੋਚੀਏ ਕਿ ਉਹਨਾਂ ਨੇ ਇੱਕੋ ਹੀ ਸ਼ਬਦ ਉਚਾਰਿਆ ਹੋਏਗਾ, ਨਹੀਂ, ਇਹ ਗੱਲ ਪ੍ਰਚਾਰ ਦੀ ਹੈ, ਆਤਮਕ ਅਵਸਥਾ ਦੀ ਹੈ। ਕਿਸੇ ਮਹਾਂਪੁਰਸ਼ ਦੀ ਆਤਮਕ ਅਵਸਥਾ ਜਿਹੜੀ ਹੈ ਨਾ, ਉਹਦਾ ਮਾਪਦੰਡ ਉਹਦੀ ਬਾਣੀ ਉਹਦੀ ਰਚਨਾ ਦੀ ਗਿਣਤੀ ਨਹੀਂ ਹੁੰਦਾ, ਕਿਉਂਕਿ ਜੇ ਇਸ ਗੱਲ ਨੂੰ ਲਵਾਂਗੇ ਤਾਂ 6ਵੇਂ 8ਵੇਂ 7ਵੇਂ ਗੁਰੂ ਸਾਹਿਬਾਨ ਨੇ ਇੱਕ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ਉਹਨਾਂ ਦਾ, ਪਰ ਉਹਨਾਂ ਦੇ ਸਮੇਂ ਵਿੱਚ ਜੋ ਅਧਿਆਤਮਕ ਪ੍ਰਚਾਰ ਹੋਇਆ, ਸਿੱਖੀ ਦਾ ਪ੍ਰਚਾਰ ਹੋਇਆ, ਉਹ ਬਹੁਤ ਜ਼ਿਆਦਾ ਸੀ। ਖੈਰ, ਇਸ ਗੱਲ ਨੂੰ ਲਾਂਭੇ ਕਰਕੇ ਆਓ ਗੁਰਮੁਖੋ ਸਰਵਣ ਕਰਦੇ ਹਾਂ ਭਗਤ ਰਾਮਾਨੰਦ ਜੀ ਦੇ ਬਖਸ਼ੇ ਹੋਏ ਸ਼ਬਦ ਨੂੰ, ਤੇ ਸ਼ਬਦ ਗਾਇਨ ਕਰ ਰਹੇ ਨੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਗੁਰਮੇਲ ਸਿੰਘ ਜੀ।

0: ਸਤਿਗੁਰਾਂ ਦਾ ਇਤਿਹਾਸ ਪੜ੍ਹੀਏ ਤਾਂ ਹੈਰਾਨਕੁਨ ਗੱਲ ਸਾਹਮਣੇ ਆਉਂਦੀ ਹੈ ਕਿ ਜਦੋਂ ਕਿਸੇ ਸਾਧੂ ਸੰਤ ਦੀ ਪ੍ਰਸਿੱਧੀ ਹੋ ਜਾਂਦੀ ਹੈ ਤਾਂ ਉਸ ਦਾ ਅਡੰਬਰ ਬਹੁਤ ਹੀ ਵੱਡਾ ਹੋ ਜਾਂਦਾ ਹੈ। ਪਰ ਜਦੋਂ ਸਾਰੇ ਜਗਤ ਵਿੱਚ ਪ੍ਰਸਿੱਧੀ ਹੋ ਗਈ ਤਾਂ ਸਤਿਗੁਰੂ ਨੇ ਸਾਧੂਆਂ ਵਾਲਾ ਪਹਿਰਾਵਾ ਹੀ ਉਤਾਰ ਦਿੱਤਾ। ਜਿੱਥੇ ਕਰਤਾਰਪੁਰ ਵਸਾਇਆ ਸੀ ਉੱਥੇ ਆਸ ਪਾਸ ਕਿਰਸਾਨ ਰਹਿੰਦੇ ਸਨ। ਜੈਸਾ ਪਹਿਰਾਵਾ ਉਹਨਾਂ ਕਿਰਸਾਨਾਂ ਦਾ ਸੀ ਉਹੋ ਜਿਹਾ ਪਹਿਰਾਵਾ ਆਪ ਪਹਿਨ ਲਿਆ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਇਹ ਸ੍ਰਿਸ਼ਟੀ ਜੋ ਮਾਲਕ ਨੇ ਸਾਜੀ ਹੈ ਇਹ ਰੇਤ ਦੀ ਕੰਧ ਵਾਂਗ ਹੈ। ਇਹ ਰੇਤ ਦਾ ਘਰ ਕਦੋਂ ਢਹਿ ਢੇਰੀ ਹੋ ਜਾਵੇ ਪਤਾ ਨਹੀਂ ਲੱਗਦਾ। ਇਹ ਤਾਂ ਇਉਂ ਹੈ ਜਿਵੇਂ ਕਾਗਜ਼ ਪਾਣੀ ਦੀ ਬੂੰਦ ਨਾਲ ਝੱਟ ਗਲ ਜਾਂਦਾ ਹੈ। ਮਿਰਤ ਮੰਡਲ ਜਗ ਸਾਜਿਆ ਜਿਉ ਭਾਲੂ ਕੀ ਬਾਰ ਬਿਨਸਤ ਬਾਰ ਨਾ ਲੱਗਈ ਜੋ ਕਾਗਜ਼ ਬੁੰਦਾਰ। ਆਪਾਂ ਆਪਣੇ ਬਚਪਨ ਨੂੰ ਯਾਰ ਯਾਦ ਕਰਕੇ ਵੇਖੀਏ, ਜਿੱਥੇ ਕਿਤੇ ਵੀ ਗਿੱਲੀ ਰੇਤ ਹੁੰਦੀ ਸੀ ਅਸੀਂ ਆਪਣੇ ਪੈਰ ਉੱਪਰ ਇੱਕ ਘਰ ਜਿਹਾ ਬਣਾ ਲੈਂਦੇ ਸਾਂ। ਛੋਟੇ ਸਨ ਬਹੁਤ ਸੋਹਣਾ ਘਰ ਲੱਗਦਾ ਸੀ ਇਹ, ਤੇ ਜਰਾ ਕੁ ਪਾਣੀ ਦੀ ਛੱਲ ਵੱਜਦੀ ਤੇ ਇਹ ਘਰ ਢਹਿ ਢੇਰੀ ਹੋ ਜਾਂਦਾ। ਜੇ ਕਿਤੇ ਪਾਣੀ ਦੀਆਂ ਛੱਲਾਂ ਤੋਂ ਇਹ ਰੇਤ ਦਾ ਘਰ ਬਚ ਵੀ ਜਾਂਦਾ ਤਾਂ ਥੋੜੀ ਦੇਰ ਸੁੱਕਣ ਬਾਅਦ ਰੇਤ ਭੁਰ ਜਾਂਦੀ ਤੇ ਘਰ ਢਹਿ ਢੇਰੀ ਹੋ ਜਾਂਦਾ। ਸਤਿਗੁਰੂ ਨਾਨਕ ਪਾਤਸ਼ਾਹ ਆਪਣੇ ਚੌਥੇ ਜਾਮੇ ਵਿੱਚ ਰਾਗ ਬਿਲਾਵਲ ਵਿੱਚ ਇਸ ਦ੍ਰਿਸ਼ਟਾਂਤ ਬਾਰੇ ਇਉਂ ਬਖਸ਼ਿਸ਼ ਕਰਦੇ ਨੇ, ਮਨ ਹੱਠ ਕਰਮ ਕਰੇ ਅਭਿਮਾਨੀ ਜਿਉਂ ਬਾਲਕ ਬਾਲੂ ਘਰ ਉਸਰਈਆ ਆਵੇ ਲਹਿਰ ਸਮੁੰਦ ਸਾਗਰ ਕੀ ਕਿਨ ਮੈਂ ਭਿੰਨ ਭਿੰਨ ਢਹਿ ਪਈਆ। ਇਸੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਸਤਿਗੁਰੂ ਜੀ ਹੋਰ ਖੁਲਾਸਾ ਕਰਦੇ ਨੇ ਕਿ ਸੰਸਾਰ ਸਮੁੰਦਰ ਵੀ ਤਾਂ ਉਹ ਮਾਲਕ ਦਾ ਘਰ ਹੈ, ਉਹ ਆਪ ਹੀ ਇਸ ਵਿੱਚ ਖੇਡਾਂ ਖੇਡ ਰਿਹਾ ਹੈ। ਜਿਵੇਂ ਪਾਣੀ ਦੀਆਂ ਲਹਿਰਾਂ ਪਾਣੀ ਵਿੱਚ ਮਿਲ ਜਾਂਦੀਆਂ ਹੋਣ, ਇਵੇਂ ਮਾਲਕ ਤੇ ਸੇਵਕ ਵੀ ਆਪਸ ਵਿੱਚ ਅਭੇਦ ਹੋ ਜਾਂਦੇ ਨੇ। ਹਰ ਸਰ ਸਾਗਰ ਹਰ ਹੈ ਆਪੇ, ਇਹ ਜਗ ਹੈ ਸਭ ਖੇਲ ਖਲਈਆ, ਜਿਉ ਜਲ ਤਰੰਗ ਜਲ ਜਲੇ ਸਮਾਵੇ, ਨਾਨਕ ਆਪੇ ਆਪ ਰਮਈਆ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਸਾਡੇ ਜੀਵਨ ਨੂੰ ਸੇਧ ਦੇਣ ਵਾਲੀ ਹੈ, ਪਰ ਸਲੋਕਾਂ ਵਿੱਚ ਜਦੋਂ ਅੰਤਲੇ ਸਲੋਕ ਵਾਰਾਂ ਤੇ ਵਧੀਕ ਸਰਲੇਖ ਅਧੀਨ ਨਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਤੇ ਪਹੁੰਚਦੇ ਹਾਂ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਆਮ ਸੰਗਤ ਸਾਡੇ ਜੀਵਨ ਨੂੰ ਸੇਧ ਦੇਣ ਵਾਲੀ ਹੈ, ਪਰ ਸਲੋਕਾਂ ਵਿੱਚ ਜਦੋਂ ਅੰਤਲੇ ਸਲੋਕ ਵਾਰਾਂ ਤੇ ਵਧੀਕ ਸਰਲੇਖ ਅਧੀਨ ਨਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਲੋਕਾਂ ਤੇ ਪਹੁੰਚਦੇ ਹਾਂ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਆਮ ਸੰਗਤ ਇਸ ਨੂੰ ਬੜੇ

ਜਾਂਦਾ ਹੈ। ਤਾਂ ਆਓ ਗੁਰੂ ਪਿਆਰਿਓ, ਇਸੇ ਰਚਨਾ ਵਿੱਚੋਂ ਆਪਾਂ ਆਪਣੇ ਜੀਵਨ ਦੀ, ਜੀਵਨ ਰਚਨਾ ਦੀ ਸੱਚਾਈ ਲੱਭੀਏ ਤੇ ਜੀਵਨ ਰਚਨਾ ਦੀ ਦ੍ਰਿੜਤਾ ਨੂੰ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ। ਮਧੁਰ ਆਵਾਜ਼ ਹੈ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਜੀ ਦੀ ਤੇ ਕੀਰਤਨ ਦੀ ਟੇਕ ਹੈ, ਜਗ ਰਚਨਾ ਸਭ ਝੂਠ ਹੈ,

ਅਜਿਹੇ ਸੰਤ ਪੁਰਖ ਵੇਖਣ ਨੂੰ ਬਹੁਤ ਵਿਰਲੇ ਵਿਰਲੇ ਮਿਲਦੇ ਨੇ ਜਿਨ੍ਹਾਂ ਕੋਲ ਨਾਮ ਰਸ ਦਾ ਖਜ਼ਾਨਾ ਹੋਵੇ, ਜੋ ਇਸ ਹਨੇਰੇ ਖੂਹ ਰੂਪੀ ਸੰਸਾਰ ਵਿੱਚੋਂ ਜੀਵਾਂ ਨੂੰ ਹੱਥ ਦੇ ਕੇ ਬਚਾ ਲੈਣ। ਮਾਰੂ ਸੋਹਿਲੇ ਵਿੱਚ ਪੰਚਮ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਤਿਸੇ ਪ੍ਰਾਪਤ ਹੋਏ ਨਿਧਾਨਾ, ਰਾਮ ਨਾਮ ਰਸ ਅੰਤਰ ਮਾਨਾ, ਕਰ ਗੈ ਲੀਨੇ ਅੰਧ ਕੂਪ ਤੇ ਵਿਰਲੇ ਕਈ ਸਾਲ ਕਾ। ਰਾਗ ਸ੍ਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਇਉਂ ਬਖਸ਼ਿਸ਼ ਕਰਦੇ ਨੇ ਕਿ ਇਸਲਾਮ ਮਤ ਵਿੱਚ ਬੜੇ ਬੜੇ ਸ਼ੇਖ ਮਸ਼ਾਇਕ ਕਾਜ਼ੀ ਮੁੱਲਾ ਦਰਵੇਸ਼ ਪੁਰਖ ਨੇ, ਹੋਰ ਵੀ ਵੱਡੇ ਵੱਡੇ ਪੀਰ ਪੈਗੰਬਰ ਔਲੀਏ ਧਾਰਮਿਕ ਰਸਮਾਂ ਨਿਭਾਉਣ ਵਾਲੇ ਸਿਆਣੇ ਸਮਰਪਿਤ ਤੇ ਸ਼ਹੀਦ ਲੋਕ ਵੀ ਨੇ, ਪਰ ਅਸਲੋਂ ਦੀਨੀ ਬੰਦਾ ਤਾਂ ਉਹੀ ਹੈ ਜੋ ਉਸ ਅੱਲਾ ਉਸ ਅਕਾਲ ਪੁਰਖ ਦੀ ਬੰਦਗੀ ਵਿੱਚ ਜੁਟਿਆ ਰਹੇ। ਪੀਰ ਪੈਗੰਬਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ। ਕਈਆਂ ਤਾਂ ਮਾਲਕ ਦੇ ਪਿਆਰੇ ਬਣ ਲਈ, ਆਪਣੀ ਘਰ ਗ੍ਰਿਸਤੀ ਛੱਡ ਦਿੱਤੀ, ਮਹਿਲ ਮਾੜੀਆਂ ਛੱਡ ਦਿੱਤੀਆਂ, ਹਾਥੀ ਘੋੜੇ ਮਾਇਆ ਦਾ ਤਿਆਗ ਕਰਨ ਦੀ ਵੀ ਕੋਸ਼ਿਸ਼ ਕੀਤੀ, ਭਾਵ ਕੇ ਸਾਰੇ ਸੁਖ ਤਿਆਗ ਕੇ ਉਹ ਪਰਦੇਸਾਂ ਵੱਲ, ਵਲਾਇਤ ਦਾ ਭਾਵ ਹੈ ਪਰਦੇਸਾਂ ਵੱਲ, ਪਰਦੇਸਾਂ ਵੱਲ ਹੋ ਤੁਰੇ। ਪਰ ਪੀਰਾਂ ਫਕੀਰਾਂ ਨੇ ਆਪਣੇ ਧਾਰਮਿਕ ਵਿਖਾਵੇ ਮਾਤਰ ਨੂੰ ਤੇ ਦੁਨੀਆਦਾਰੀ ਨੂੰ ਛੱਡ ਕੇ ਸਿਦਕ ਅਪਣਾ ਲਿਆ, ਤੇ ਜਿਹੜਾ ਸਿਦਕ ਅਪਣਾ ਗਿਆ ਉਹ ਤੇਰੇ ਦਰ ਤੇ ਕਬੂਲ ਹੋ ਗਿਆ। ਦਰ ਘਰ ਮਹਿਲਾਂ ਹਸਤੀ ਘੋੜੇ ਛੋੜ ਵਲਾਇਤ ਦੇਸ਼ ਗਏ, ਪੀਰ ਪੈਗੰਬਰ ਸਾਲਕ ਸਾਧਕ ਛੁੜੀ ਦੁਨੀਆ ਥਾਂ ਪਏ। ਬਾਬਾ ਫਰੀਦ ਜੀ ਆਪਣੀ ਬਾਣੀ ਵਿੱਚ ਆਪਣੇ ਸਲੋਕਾਂ ਵਿੱਚ ਮਨੁੱਖ ਨੂੰ ਸਮਝਾਉਂਦੇ ਨੇ ਕਿ ਜਿਹੜਾ ਵੇਲਾ ਬੰਦਗੀ ਦਾ ਹੈ ਨਾ, ਉਹ ਵੇਲਾ ਤਾਂ ਤੂੰ ਦੁਨੀਆ ਦੇ ਕੰਮਾਂ ਧੰਦਿਆਂ ਜਾਂ ਕਰਮ ਕਾਂਡਾਂ ਵਿੱਚ ਗਵਾ ਲਿਆ। ਹੁਣ ਮੌਤ ਵਾਲੀ ਖਾਈ ਜਿਹਨੂੰ ਕਬਰ ਕਹਿ ਦਿੰਦੇ ਆ, ਉਹ ਇੰਨੀ ਡੂੰਘੀ ਪੁੱਟ ਲਈ ਹੈ ਤੇ ਤੇਰੇ ਕੋਲੋਂ ਆਪਣੇ ਉੱਪਰ ਪਿਆ ਹੋਇਆ ਭਾਰ ਉਠਾਇਆ ਨਹੀਂ ਜਾਣਾ। ਫਰੀਦਾ ਜਾਂ ਤੋਂ ਖੱਟਣ ਵੇਲ ਤਾਂ ਤੂੰ ਰੱਤਾ ਦੁਨੀ ਸਿਉ। ਜਦੋਂ ਸਮਾਂ ਸੀ ਨਾ ਨਾਮ ਦੀ ਕਮਾਈ ਕਰਨ ਦਾ, ਵੇਲਾ ਸੀ, ਉਦੋਂ ਤਾਂ ਤੂੰ ਦੁਨੀਆ ਦੇ ਕੰਮਾਂ ਕਾਰਾਂ ਵਿੱਚ ਲੱਗਾ ਰਿਹਾ। ਮਰਗ ਸਵਾਈ ਨਹੀਂ ਜਾਂ ਭਰਿਆ ਤਾਂ ਲੱਦਿਆ। ਜਦੋਂ ਇਸ ਕਬਰ ਰੂਪੀ ਨੀਂਹ ਵਿੱਚ ਜਾ ਡਿੱਗਾ ਤੇ ਤੇਰੇ ਉੱਪਰ ਮਿੱਟੀ ਦਾ ਭਾਰ ਪਿਆ ਤੇ ਤੂੰ ਲੱਦਿਆ ਹੋਇਆ ਤੂੰ ਇਸ ਮਿੱਟੀ ਵਿੱਚੋਂ ਨਹੀਂ ਨਿਕਲ ਸਕੇਗਾ। ਗੁਰੂ ਨਾਨਕ ਪਾਤਸ਼ਾਹ ਸਲੋਕ ਵਾਰਾਂ ਤੇ ਵਧੀਕ ਵਿੱਚ ਜੋ ਫਰਮਾਨ ਕਰਦੇ ਨੇ ਉਹ ਸਾਡੇ ਜੀਵਨ ਤੇ ਇਨ ਬਿਨ ਟੁਕਦਾ ਹੈ, ਤੇ ਇਹਨਾਂ ਸਲੋਕਾਂ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 1410 ਉੱਪਰ ਦਰਜ ਹੈ ਗੁਰੂ ਪਾਤਸ਼ਾਹ ਦੇ 5ਵੇਂ ਸਲੋਕ ਦੀ ਟੇਕ, ਜਿਸ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਗਾ ਰਹੇ ਨੇ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ। ਇਸ ਸ਼ਬਦ ਦੀ ਟੇਕ ਹੈ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤਰ ਨਾ ਰਹੋ ਕੋਈ, ਭਾਈ ਬੰਦੀ ਹੇਤ ਚੁਕਾਇਆ ਦੁਨੀਆ।

0: ਸਦਾ ਵਿੱਚ ਰਹਿਣ ਦਾ ਉਪਦੇਸ਼ ਦਿੰਦਿਆਂ ਸਤਿਗੁਰੂ ਅੰਗਦ ਦੇਵ ਜੀ ਫਰਮਾਉਂਦੇ ਹਨ ਕਿ ਜੋ ਬੰਦਾ ਆਪਣੇ ਮਾਲਕ ਨੂੰ ਸਲਾਮ ਵੀ ਕਰੇ ਅਤੇ ਜਵਾਬ ਵੀ ਦੇਵੇ, ਉਸ ਦੀ ਕੀਤੀ ਸਲਾਮ ਦੀ ਵਿਰਥਾ, ਜਵਾਬ ਦੀ ਵਿਰਥਾ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਸਭ ਤੋਂ ਬੁੱਧੀਮਾਨ ਹੋਣ ਦੇ ਬਾਵਜੂਦ ਵੀ ਇਹ ਮਨੁੱਖ ਆਪਣੀ ਆਤਮਕ ਅਵਸਥਾ ਨੂੰ ਪਤਾ ਨਹੀਂ, ਕਿਉਂ ਨਹੀਂ ਸਮਝਦਾ। ਜੋ ਆਤਮਕ ਤੌਰ ਤੇ ਸੁੱਤਾ ਪਿਆ ਏ ਉਸਨੂੰ ਕਹਿੰਦਾ ਏ ਜਾਗ ਰਿਹਾ ਏ, ਜੋ ਆਤਮਕ ਤੌਰ ਤੇ ਜਾਗ ਪਿਆ ਮਨੁੱਖ ਉਸਨੂੰ ਕਹਿੰਦਾ ਏ ਸੁੱਤਾ ਪਿਆ ਏ। ਹੋਰ ਤਾਂ ਹੋਰ, ਜਿਸਨੇ ਜੀਵਨ ਦੀ ਰਮਜ ਸਮਝ ਲਈ ਉਸ ਬਾਰੇ ਕਹਿੰਦੇ ਤੇ ਮਰਿਆ ਵਾਂਗ ਹੈ, ਤੇ ਜੋ ਆਤਮਕ ਪੱਖੋਂ ਮਰਿਆ ਪਿਆ ਏ ਉਸ ਬਾਰੇ ਇਸਨੂੰ ਕੋਈ ਰੋਣਾ ਧੋਣਾ ਨਹੀਂ। ਇਹ ਤਾਂ ਰੱਬ ਦੇ ਘਰ ਵੱਲੋਂ ਆ ਰਹੇ ਜੀਵ ਨੂੰ ਜਾਂਦਾ ਹੋਇਆ ਦਰਸਾ ਰਿਹਾ ਏ, ਤੇ ਉਸ ਦੇ ਘਰੋਂ ਜਾ ਰਹੇ ਜੀਵ ਨੂੰ ਆ ਰਿਹਾ ਭਾਵ ਜਨਮ ਦੇ ਰਿਹਾ ਕਹਿ ਰਿਹਾ। ਪਰਾਈ ਅਮਾਨਤ ਤੇ ਲਪਟਦਾ ਏ ਤੇ ਆਪਣੀ ਵੀ ਗਵਾ ਬੈਠਦਾ ਹੈ। ਗੌੜੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਸੂਤੇ ਕੋ ਜਾਗਤ ਕਹੇ ਜਾਗਤ ਕੋ ਸੂਤਾ, ਜੀਵਤ ਕੋ ਮੂਵਾ ਕਹੇ ਮੂਵੇ ਨਹੀਂ ਰੋਤਾ, ਆਵਤ ਕੋ ਜਾਤਾ ਕਹੇ ਜਾਤੇ ਕੋ ਆਇਆ, ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ। ਇਸ ਮਨੁੱਖ ਦੇ ਹਿਰਦੇ ਵਿੱਚ ਵਡਮੁੱਲੇ ਹੀਰੇ ਮੋਤੀ ਪਏ ਹੋਏ ਨੇ, ਪਰ ਇਹ ਸਭ ਕੁਝ ਬਾਹਰ ਜੰਗਲਾਂ ਪਹਾੜਾਂ ਤੀਰਥਾਂ ਦਰਿਆਵਾਂ ਤੇ ਭਾਲਦਾ ਫਿਰਦਾ ਹੈ। ਨਾਮ ਰਸ ਛੱਡ ਕੇ ਦੁਨੀਆਂ ਦੇ ਹੋਸ਼ ਭਲਾਉਣ ਵਾਲੇ ਰਸਾਂ ਵਿੱਚ ਆਨੰਦ ਪਾਲਦਾ ਹੈ। ਪਰ ਸਤਿਗੁਰੂ ਕਹਿੰਦੇ, ਹਰ ਰਸ ਛੋੜ ਹੋਸੇ ਰਸ ਮਾਤਾ, ਅੰਮ੍ਰਿਤ ਇਸ ਨੂੰ ਕੌੜਾ ਲੱਗਦਾ ਹੈ ਤੇ ਵਿਖਿਆ ਮਿੱਠੀ ਲੱਗਦੀ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਹਰ ਰਸ ਛੋੜ ਹੋਸੇ ਰਸ ਮਾਤਾ, ਘਰ ਮੇ ਵਸਤ ਬਾਹਰ ਉੱਠ ਜਾਤਾ। ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਅਸਲੋਂ ਮਨੁੱਖ ਨੂੰ ਪਤਾ ਹੀ ਨਹੀਂ ਕਿ ਇਹ ਮਾਨਸ ਜਨਮ ਬੜੇ ਵੱਡੇ ਭਾਗਾਂ ਨਾਲ ਮਿਲਿਆ ਹੈ, ਉਹ ਵੀ 84 ਲੱਖ ਜੋਨਾਂ ਭੁਗਤਣ ਤੋਂ ਬਾਅਦ। ਗੁਰੂ ਪਿਆਰਿਓ, ਕਹਿਣਾ ਬੜਾ ਸੌਖਾ ਹੈ 84 ਲੱਖ, ਜੇ ਹਰ ਇੱਕ ਜੂਨ ਦੀ ਉਮਰ ਸਿਰਫ 1 ਸਾਲ ਵੀ ਗਿਣੀਏ ਨਾ, ਤੇ ਤਾਂ ਵੀ 84 ਲੱਖ ਵਰੇ ਬਣ ਜਾਂਦੇ ਨੇ। ਤੇ ਤੁਸੀਂ ਜਾਣਦੇ ਹੋ ਕਿ ਕਈ ਜੂਨਾਂ ਕਈ ਕਈ 100 ਸਾਲ ਜੂੰਦੀਆਂ ਨੇ, ਤੇ ਅਸੀਂ ਇਹ ਆਪਣਾ ਉੱਤਮ ਜਨਮ ਭੰਗ ਦੇ ਪਹਾੜੇ ਗਵਾ ਰਹੇ ਹਾਂ। 84 ਜੌਨ ਫੇਰ ਫਰਾਇਆ, ਮਾਨਸ ਜਨਮ ਦਲੰਬ ਕਰਮੀ ਪਾਇਆ। ਹਾਂ, ਜੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਰਾਗ ਧਨਾਸੀ ਵਿੱਚ ਕਹੇ ਹੋਏ ਬਚਨ ਸਾਡੀ ਸਮਝ ਵਿੱਚ ਆ ਜਾਵਣ ਤਾਂ ਸਾਡੇ ਹਿਰਦਿਆਂ ਵਿੱਚ ਕੁਝ ਅਜਿਹੀ ਹੂਕ ਹੋਣੀ ਚਾਹੀਦੀ ਸੀ, ਬਹੁਤ ਜਨਮ ਬਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ, ਆਸ ਲਗ ਜੀਵੋ ਚਿਰ ਪਇਓ ਦਰਸ਼ਨ ਦੇਖੇ। ਤਾਂ ਆਓ ਭਾਈ ਸਾਹਿਬ ਭਾਈ ਅਮਰੀਕ ਸਿੰਘ ਜਖਮੀ ਦੇ ਰਸਨਾ ਰਾਹੀਂ ਇਹਨਾਂ ਪਵਿੱਤਰ ਬੋਲਾਂ ਦਾ ਆਨੰਦ ਮਾਣੀਏ।

ਆਸ ਬਵੇਕਾ ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕਰ ਭਏ ਏਕਾ। ਰਾਗ ਸਾਰੰਗ ਦੀ ਬਾਣੀ ਵਿਚ ਪੰਚਮ ਪਾਤਸ਼ਾਹ ਦੇ ਇਹ ਪਵਿੱਤਰ ਬੋਲ। ਜਦੋਂ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲੇ ਤਾਂ ਸਾਡੇ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਚਾਹੇ ਗਿਆਨ ਪ੍ਰਕਾਸ਼ ਅਗਿਆਨ ਮੇਟੰਤ, ਮਨ ਨਿਰਮਲ ਹੋ ਜਾਂਦਾ ਹੈ, ਹਿਰਦੇ ਦੇ ਵਿੱਚ ਵਿਕਾਸ ਹੁੰਦਾ ਹੈ, ਬੁੱਧੀ ਆ ਜਾਂਦੀ ਹੈ, ਵਿਵੇਕ ਆ ਜਾਂਦੀ ਹੈ, ਚੰਗੇ ਮਾੜੇ ਦੀ ਪਹਿਚਾਣ ਹੋ ਜਾਂਦੀ ਹੈ। ਇਹ ਉਹ ਅਵਸਥਾ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਉੱਠਦੀਆਂ ਨਾ, ਬੜੀ ਝੱਗ ਬਣਦੀ ਹੈ ਤੇ ਜਦੋਂ ਉਹ ਫਿਰ ਲਹਿਰਾਂ ਸਮੁੰਦਰ ਵਿੱਚ ਲੀਨ ਹੋ ਜਾਣ ਉਹ ਝੱਗ ਮਿੱਟ ਜਾਂਦੀ ਹੈ। ਇਵੇਂ ਜਦੋਂ ਇਹ ਜੀਵ ਆਤਮਾ ਲਹਿਰਾਂ ਵਾਂਗ ਉੱਪਰ ਉੱਠਦੀ ਹੈ ਤੇ ਇਹ ਝੱਗੋ ਝੱਗ ਹੋ ਜਾਂਦੀ ਹੈ, ਪਰ ਜਦੋਂ ਅੰਦਰ ਸਮਾ ਜਾਵੇ, ਸਮੁੰਦਰ ਦੇ ਅੰਦਰ ਅਕਾਲ ਪੁਰਖ ਦੇ ਅੰਦਰ ਸਮਾ ਜਾਵੇ ਤਾਂ ਉਹਦਾ ਰੂਪ ਹੋ ਜਾਂਦੀ ਹੈ। ਫਿਰ ਇਹ ਪਤਾ ਨਹੀਂ ਲੱਗਦਾ ਸੇਵਕ ਠਾਕਰ ਭਏ ਏਕਾ ਕਿ ਕੌਣ ਸੇਵਕ ਹੈ ਕੌਣ ਠਾਕਰ ਹੈ। ਸੇਵਕ ਤੇ ਠਾਕਰ ਭਾਵ ਅਕਾਲ ਪੁਰਖ ਤੇ ਜੀਵ ਆਤਮਾ ਇੱਕ ਮਿਕ ਨਜ਼ਰ ਆਉਂਦੇ ਨੇ। ਆਓ ਆਪਣੀ ਇਸ ਜੀਵ ਆਤਮਾ ਨੂੰ ਅਕਾਲ ਪੁਰਖ ਨਾਲ ਅਭੇਦ ਕਰੀਏ। ਸਰਵਣ ਕਰਦੇ ਹਾਂ ਇਹ

0: ਤੁਰਕੀ ਬਾਣੀ ਆਏ ਤੈਨ ਸਗਲੀ ਚਿੰਤ ਮਿਟਾਈ। ਤੁਰਕੀ ਬਾਣੀ ਸਾਨੂੰ ਗੁਰੂ ਸਾਹਿਬਾਨ ਨੇ ਸਾਡੇ ਤੇ ਤਰਸ ਕਰਕੇ ਆਪਣੀ ਕਿਰਪਾ ਦੁਆਰਾ ਪ੍ਰੇਮ ਪਦਾਰਥ ਬਖਸ਼ਿਆ ਹੈ। ਜਦ ਅਸੀਂ ਗੁਰਬਾਣੀ ਵਿਚਾਰਦੇ ਹਾਂ ਤਾਂ ਸਾਡੀਆਂ ਗੁਰੂ ਸਾਹਿਬਾਂ ਨਾਲ ਗੱਲਾਂ ਹੁੰਦੀਆਂ ਹਨ। ਗੁਰੂ ਸਾਹਿਬਾਂ ਨਾਲ ਗੱਲਾਂ ਕਰਨ ਦਾ ਇੱਕ ਨਿਮਾਣਾ ਜਿਹਾ ਹੀਲਾ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਤਹਿਤ ਹਰ ਰੋਜ਼ ਸੁਣਨਾ ਸ਼ਾਮੀ ਹਰਮਨ ਰੇਡੀਓ ਤੇ।
1: ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਹਨਾਂ ਰੱਬੀ ਬੋਲਾਂ ਵਿੱਚ ਜੋ ਸੰਦੇਸ਼ ਮਿਲਦਾ ਹੈ, ਤਾਂ ਆਓ ਧੁਰ ਕੀ ਬਾਣੀ ਨੂੰ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕਰਦੇ ਹਾਂ।

0: ਮੁੰਡੇ ਕੁੜੀਆਂ, ਦੌਲਤਾਂ, ਸ਼ੋਹਰਤਾਂ, ਇੱਜ਼ਤਾਂ, ਵੱਡੇ ਵੱਡੇ ਅਹੁਦੇ।
1: ਕਥਾ ਵਿਚਾਰ ਸਰਵਣ ਕਰਾ ਰਹੇ ਸੀ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਜੀ। ਤੁਸੀਂ ਗੁਰਬਾਣੀ ਵਿਚਾਰਾਂ ਨੂੰ ਉਹਨਾਂ ਦੇ ਚੈਨਲ ਰਾਹੀਂ ਯੂਟਿਊਬ ਤੇ ਵੀ ਸਰਵਣ ਕਰ ਸਕਦੇ ਹੋ। ਭਿੰਨੀ ਰਹਿਣ ਲੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਸਿੱਖੀ ਵਿੱਚ ਅੰਮ੍ਰਿਤ ਵੇਲੇ ਦੀ ਬਹੁਤ ਮਹਾਨਤਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਰਾਗੌੜੀ ਵਿੱਚ ਧੰਨ ਗੁਰੂ ਰਾਮਦਾਸ ਜੀ ਨੇ ਸਿੱਖ ਲਈ ਅੰਮ੍ਰਿਤ ਵੇਲੇ ਦਾ ਪੂਰਾ ਪੂਰਾ ਟਾਈਮ ਟੇਬਲ ਉਲੀਕ ਦਿੱਤਾ ਹੈ। ਸ਼ਬਦ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਪਹਿਲੀ ਪੰਕਤੀ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਨ ਦੀ ਹੈ। ਫਿਰ ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ। ਹੁਣ ਅਗਲਾ ਉਦਮ ਇਹ ਹੈ ਕਿ ਸਰੀਰਕ ਤੇ ਆਤਮਕ ਇਸ਼ਨਾਨ ਕਰਨਾ ਹੈ। ਉਸ ਤੋਂ ਅੱਗੇ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੇ, ਸਭ ਕਿਲਵਿਖ ਪਾਪ ਦੋਖ ਲਹਿ ਜਾਵੇ। ਫਿਰ ਜਦੋਂ ਗੁਰਬਾਣੀ ਦੇ ਉਪਦੇਸ਼ ਕਮਾਵੇਗਾ ਤਾਂ ਤੈਨੂੰ ਪਾਪਾਂ ਦੋਖਾਂ ਤੋਂ ਮੁਕਤੀ ਮਿਲੇਗੀ। ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ। ਫਿਰ ਦਿਨ ਦੇ ਚੜ੍ਹਾ ਨਾਲ ਸੰਗਤ ਵਿਚ ਜੁੜਨਾ, ਗੁਰਬਾਣੀ ਗਾਉਣੀ ਤੇ ਸੁਣਨੀ, ਜੋ ਸਾਹਸ ਗਰਾਸ ਤਿਹਾਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਤਾਂ ਸਤਿਗੁਰੂ ਕਹਿੰਦੇ, ਇਹ ਗੁਰਸਿੱਖ ਦਾ ਦਿਹਾੜਾ ਸਵਾਸ ਸਵਾਸ ਮਾਲਕ ਦੀ ਯਾਦ ਵਿਚ ਜਦੋਂ ਗੁਜ਼ਰੇਗਾ ਤਾਂ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਪਾਉਂਦਾ ਹੈ। ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ। ਪਰ ਇਹ ਸਾਰੀ ਖੇਡ ਤਾਂ ਹੀ ਵਰਦੀ ਹੈ ਜਿਨ੍ਹਾਂ ਉੱਤੇ ਮਾਲਕ ਦੀ ਮਿਹਰ ਹੋਵੇ ਤੇ ਉਹਨਾਂ ਨੂੰ ਹੀ ਗੁਰੂ ਦਾ ਉਪਦੇਸ਼ ਸੁਣਨ ਦਾ ਮੌਕਾ ਮਿਲਦਾ ਹੈ। ਤੇ ਸਤਿਗੁਰੂ ਜੀ ਆਪਣੀ ਮੋਹਰ ਲਾ ਕੇ ਫਰਮਾਨ ਕਰਦੇ ਨੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਹੁਣ ਅਸੀਂ ਜੋ ਸ਼ਬਦ ਕੀਰਤਨ ਰੂਪ ਵਿੱਚ ਸਰਵਣ ਕਰਾਂਗੇ ਉਹ ਵੀ ਗੁਰਸਿੱਖ ਦੀ ਐਸੀ ਭਾਵਨਾ ਦੀ ਝਲਕ ਦਿੰਦਾ ਹੈ। ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ ਸੰਤਨ ਕਾ ਚੇਰਾ। ਪ੍ਰਹਤੈ ਕਾਲ ਲਗੋ ਜਨ ਚਰਨੀ, ਨਿਸਬਾਸਰ ਦਰਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ, ਰਸਨਾ ਹਰ ਗੁਣ ਗਾਵੋ। ਸਾ ਸਾ ਸਿਮਰੋ ਪ੍ਰਭ ਆਪਣਾ, ਸੰਤ ਸੰਗ ਨਿਤ ਰਹੀਐ, ਏਕ ਆਧਾਰ ਨਾਮ ਧਨ ਮੇਰਾ, ਆਨੰਦ ਨਾਨਕ ਇਹ ਲਈਐ। ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 533 ਉੱਪਰ ਰਾਗ ਦੇਵ ਗੰਧਾਰੀ ਵਿੱਚ ਸੁਸ਼ੋਭਿਤ ਹੈ। ਰਾਗ ਦੇਵ ਗੰਧਾਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਦੀ ਤਰਤੀਬ ਵਿੱਚ 6ਵਾਂ ਰਾਗ ਹੈ। ਇਸ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਮੋਹਰ ਅਧੀਨ 4ਵੇਂ ਮਹੱਲੇ ਦੇ 6 ਤੇ 5ਵੇਂ ਮਹੱਲੇ ਦੇ 38 ਤੇ 9ਵੇਂ ਮਹੱਲੇ ਦੇ 3 ਸ਼ਬਦ ਦਰਜ ਨੇ। ਰਾਗ ਦੇਵੰਗਦਾਰੀ ਨੂੰ ਸਵੇਰੇ 6 ਵਜੇ ਤੋਂ 9 ਵਜੇ ਵਾਲੇ ਪਹਿਰ ਵਿੱਚ ਗਾਇਨ ਕਰਨ ਦੀ ਮਾਨਤਾ ਹੈ। ਤਾਂ ਆਓ ਗੁਰੂ ਪਿਆਰਿਓ ਸਰਵਣ ਕਰਦੇ ਹਾਂ ਪ੍ਰੋਫੈਸਰ ਪਰਮਜੋਤ ਸਿੰਘ ਜੀ ਦੀ ਆਵਾਜ਼ ਵਿੱਚ, ਤੰਤੀ ਸਾਜਾਂ ਦੀ ਤਨਕਾਰ ਵਿੱਚ ਇਹ ਸ਼ਬਦ, ਪ੍ਰਭ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਮੋਹਿ ਦੀਜੇ, ਕਰ

0: ਬਾਰੇ ਕੋਈ ਦੋ ਮਤ ਨਹੀਂ ਕਿ ਧਰਮ ਜਦ ਮੁਰਦਾ ਹੋ ਜਾਂਦਾ ਹੈ ਤਾਂ ਕਰਮ ਕਾਂਡ ਬਣ ਜਾਂਦਾ ਹੈ। ਕਰਮ ਕਾਂਡ ਵਿਚ ਕੋਈ ਜਿੰਦ ਜਾਨ ਨਹੀਂ ਹੁੰਦੀ। ਜਿਉਂਦੇ ਜਾਗਦੇ ਧਰਮੀ ਬਣਨ ਵਾਸਤੇ ਸਿਰ ਤਲੀ ਤੇ ਧਰਨਾ ਪੈਂਦਾ ਹੈ। ਵਿਚਾਰ ਗਿਆਨੀ ਜਸਵੰਤ ਸਿੰਘ ਪਰਵਾਨਾ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
1: ਕੁਦਰਤ ਕੀਮ ਨਾ ਜਾਣੀਐ ਵੱਡਾ ਵੇਹ ਪਰਵਾਹ, ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਹਾ। ਆਪਾਂ ਗੁਰਬਾਣੀ ਰਾਹੀਂ ਇਹੋ ਹੀ ਤਾਂ ਸਿੱਧ ਲੈਂਦੇ ਹਾਂ ਨਾ ਕਿ ਇਸ ਸੰਸਾਰ ਵਿੱਚ ਮਨੁੱਖਾ ਜਨਮ ਮਿਲਣ ਦਾ ਮਕਸਦ ਵੀ ਹੈ, ਨਿਸ਼ਾਨਾ ਵੀ ਹੈ ਕੁਝ। ਕੀ ਇਹ ਨਿਸ਼ਾਨਾ ਮਾਇਆ ਹੈ ਜਾਂ ਧਨ ਦੌਲਤ ਹੈ? ਨਹੀਂ, ਇਹ ਤਾਂ ਨਾਲ ਨਹੀਂ ਨਿਭਣਗੇ। ਕੀ ਘਰ ਪਰਿਵਾਰ ਹੈ ਤੇ ਇਹ ਕਿਹੜਾ ਨਾਲ ਜਾਣਗੇ? ਤੇ ਫਿਰ ਕੀ ਮਕਸਦ ਹੋਣਾ ਚਾਹੀਦਾ ਹੈ ਸਾਡੇ ਮਨੁੱਖਾ ਜਨਮ ਦਾ? ਸਤਿਗੁਰ ਇਸ ਬਾਬਤ ਬਖਸ਼ਿਸ਼ ਕਰਦੇ ਨੇ ਕਿ ਬੰਦਾ ਇਹ ਜਿਹੜਾ ਨਾਮ ਹੈ ਨਾ ਉਹ ਜਪਣਾ ਹੈ। ਤੂੰ ਬੰਦਾ ਹੈ ਤੇ ਬੰਦਗੀ ਕਰਨਾ ਹੈ, ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ ਹੈ। ਉਹ ਵੀ ਉਸ ਪਾਰ ਬ੍ਰਹਮ ਦੀ ਜਿਸ ਦੀ ਕੁਦਰਤ ਦੇ ਵਿਸਥਾਰ ਬਾਰੇ ਕੋਈ ਨਹੀਂ ਜਾਣਦਾ। ਹੁਣ ਝੱਟ ਹੀ ਸਾਡੇ ਹਿਰਦਿਆਂ ਵਿੱਚ ਇੱਕ ਸਵਾਲ ਉਤਪੰਨ ਹੋ ਜਾਂਦਾ ਹੈ ਕਿ ਪੈਸਾ ਧੇਲਾ ਜੋੜ ਕੇ ਤਾਂ ਸਾਡਾ ਘਰ ਮਹਿਲ ਵਰਗਾ ਹੋ ਸਕਦਾ ਹੈ, ਸਾਡੇ ਕੋਲ ਬਹੁਤ ਵੱਡੀ ਕਾਰ ਹੋ ਸਕਦੀ ਹੈ, ਵੱਡਾ ਕਾਰੋਬਾਰ ਹੋ ਸਕਦਾ ਹੈ, ਵੱਡਾ ਅਹੁਦਾ ਰੁਤਬਾ ਹੋ ਸਕਦਾ ਹੈ, ਤਾਂ ਬੰਦਗੀ ਨਾਲ ਕੀ ਮਿਲੇਗਾ? ਭਗਤ ਕਬੀਰ ਜੀ ਨੂੰ ਪੁੱਛ ਲੈਂਦੇ ਹਾਂ, ਉਹ ਇਉਂ ਬਖਸ਼ਿਸ਼ ਕਰਦੇ ਨੇ, ਕਬੀਰ ਅੱਲੇ ਕੀ ਕਰ ਬੰਦਗੀ ਜੈ ਸਿਮਰਤ ਦੁੱਖ ਜਾਏ, ਦਿਲ ਮੇਂ ਸਾਈ ਪ੍ਰਗਟੈ ਬੁਝੈ ਬਲੰਤੀ ਨਾ। ਉਹ ਗੁਰੂ ਪਿਆਰਿਆ ਆਤ੍ਰਿਸ਼ਨਾ ਤੇ ਮਨਸਾ ਦੀ ਅੱਗ ਤੋਂ ਵੱਧ ਤੋਂ ਵੱਧ ਮਾਇਆ ਇਕੱਠੀ ਕਰ ਲੇਗਾ ਨਾ। ਜਿਉਂ ਜਿਉਂ ਅਸੀਂ ਸਿੱਧੇ ਅਸਿੱਧੇ ਢੰਗ ਨਾਲ ਮਾਇਆ ਕਮਾਉਂਦੇ ਹਾਂ ਅਤੇ ਸੁੱਖਾਂ ਦੇ ਦੁਨਿਆਵੀ ਸਾਧਨ ਖਰੀਦਦੇ ਹਾਂ ਤੇ ਸੁੱਖਾਂ ਦੇ ਨਾਲ ਨਾਲ ਦੁੱਖ ਵੀ ਸਾਨੂੰ ਆ ਘੇਰਦੇ ਨੇ, ਕਿਉਂ ਨਾ ਸਿੱਧਾ ਹੀ ਸੁੱਖਾਂ ਦੇ ਦਾਤੇ ਅਕਾਲ ਪੁਰਖ ਨਾਲ ਸਾਂਝ ਪਾਈਏ। ਭਾਈ ਨੰਦ ਲਾਲ ਜੀ ਵੀ ਜ਼ਿੰਦਗੀ ਨਾਮਾ ਵਿੱਚ ਸਾਨੂੰ ਤਾਕੀਦ ਕਰਦੇ ਨੇ, ਰੂਜੋ ਸ਼ਬ ਦਰ ਬੰਦਗੀ ਵਾਸ਼ੰਦ ਸ਼ਾਦ, ਬੰਦਗੀ ਓ ਬੰਦਗੀ ਜਾਦੋ ਜਾਦ। ਹੇ ਪਵਿੱਤਰ ਰੂਹ, ਹਰ ਵੇਲੇ ਸੁੱਖਾਂ ਦੇ ਦਾਤੇ ਨੂੰ ਯਾਦ ਰੱਖਿਆ ਕਰ। ਇਸ ਕੰਮ ਲਈ ਉਸਦੀ ਯਾਦ, ਉਸਦੀ ਸੱਚੀ ਯਾਦ ਵਿੱਚ ਹੀ ਰਹਿਣਾ ਤੇਰੀ ਬੰਦਗੀ ਹੈ। ਤਾਂ ਗੁਰੂ ਪਿਆਰਿਓ, ਰਾਗ ਗੌੜੀ ਵਿੱਚੋਂ ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦਾ ਬੰਦਗੀ ਬਾਰੇ ਇੱਕ ਸ਼ਬਦ ਹੈ, ਉਹ ਸਰਵਣ ਕਰਦੇ ਹਾਂ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਅੱਜ ਇਹ ਸ਼ਬਦ ਸਰਵਣ ਕਰ ਆ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਆਓ ਸਰਵਣ ਕਰੀਏ ਬੰਦੇ ਬੰਦਗੀ ਇਖਤਿਆਰ।

ਜਿਸ ਮਨੁੱਖ ਨੇ ਅਕਾਲ ਪੁਰਖ ਦੇ ਸਹੀ ਸਰੂਪ ਨੂੰ ਸਮਝ ਲਿਆ ਹੋਵੇ ਉਸ ਨੂੰ ਉਹ ਮਾਲਕ ਅਕਾਲ ਪੁਰਖ ਅੰਗ ਸੰਗ ਵਰਸਦਾ ਦਿਸਦਾ ਹੈ। ਜਿਵੇਂ ਸਿਆਣੇ ਕਹਿੰਦੇ ਨੇ ਕਿ ਮਿਸ਼ਰੀ ਦੇ ਸ਼ਰਬਤ ਦਾ ਸਵਾਦ ਉਹੀ ਦੱਸ ਸਕਦਾ ਹੈ ਜਿਸਨੇ ਇਹ ਸਵਾਦ ਚੱਖਿਆ ਹੋਵੇ। ਨਿਵਰੈ ਦੂਰ ਦੂਰ ਹੁਣ ਨਿਵਰੈ ਜਿਨ ਜੈਸਾ ਕਰ ਮਾਨਿਆ ਔਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਔਲੌਤੀ ਕਹਿੰਦੇ ਮਿਸ਼ਰੀ ਨੂੰ। ਕਬੀਰ ਜੀ ਦਾ ਇੱਥੋਂ ਤੱਕ ਕਥਨ ਹੈ ਕਿ ਗੂੰਗੇ ਬੰਦੇ ਨੂੰ ਮਠਿਆਈ ਦਾ ਸਵਾਦ ਪੁੱਛੋ ਤਾਂ ਉਹ ਜਿਵੇਂ ਇਸ਼ਾਰੇ ਨਾਲ ਹੀ ਸਮਝਾ ਸਕਦਾ ਹੈ, ਬੋਲ ਕੁਝ ਨਹੀਂ ਸਕਦਾ। ਇਵੇਂ ਰੱਬੀ ਚਰਨਾਂ ਵਿੱਚ ਜੁੜਨ ਵਾਲੀਆਂ ਰੂਹਾਂ ਦਾ ਇਹ ਜਿਹੜਾ ਆਨੰਦ ਅਵਸਥਾ ਹੈ ਉਹ ਵਰਣਨ ਨਹੀਂ ਕਰ ਸਕਦੀਆਂ। ਕਹੋ ਕਬੀਰ ਗੂੰਗੈ ਗੁੜ ਖਾਇਆ ਪੂਛੇ ਤੇ ਕਿਆ ਕਹੀਐ। ਕਹਿਣ ਸੁਣਨ ਦੀ ਵਾਰਤਾ ਚੱਲੀ ਤਾਂ ਰੱਬ ਦਾ ਨਾਮ ਕਹਿਣ ਤੇ ਸੁਣਨ ਵਾਲੇ ਦੋਵੇਂ ਪਵਿੱਤਰ ਨੇ। ਸੁਣਤੇ ਪੁਨੀਤ ਕਹਿਤੇ ਪਵਿੱਤ। ਗੁਰੂ ਅਮਰਦਾਸ ਜੀ ਆਪਣੀ ਬਾਣੀ ਵਿੱਚ ਇਸ ਦੀ ਸ਼ਾਦੀ ਭਰਦੇ ਨੇ। ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ ਹਰ ਰਸ ਗੁਰ ਤੇ ਪਾਇਆ ਮੇਰੇ ਮਨ ਤਨ ਲੀਨੀ। ਤਾਂ ਗੁਰੂ ਦੀ ਸ਼ਰਨ ਪੈ ਕੇ ਹੀ ਹਰੀ ਦਾ ਨਾਮ ਜਪਣਾ, ਹੋਰਨਾਂ ਨੂੰ ਨਾਮ ਜਪਾਉਣਾ ਇਹੋ ਦੁੱਖਾਂ ਦਲਿੱਦਰਾਂ ਤੋਂ ਸਾਨੂੰ ਬਚਾਉਂਦਾ ਹੈ। ਗੁਰਮੁਖ ਹਰ ਪੜੀਐ ਗੁਰਮੁਖ ਹਰ ਸੁਣਿਐ ਹਰ ਜਪਤ ਸੁਣਤ ਦੁੱਖ ਜਾਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਕਹਿੰਦੇ ਨੇ ਕਿ ਅਸੀਂ ਇੱਕ ਦਮ ਦੇ ਮਾਲਕ ਹਾਂ। ਆਦਮੀ ਤਾਂ ਇੱਕ ਦਮ ਹੀ ਹੈ ਤਾਂ ਫਿਰ ਕੋਈ ਦਮ ਵਿਅਰਥ ਕਿਉਂ ਜਾਵੇ। ਅਸੀਂ ਬਹੁਤ ਸਾਰੇ ਸਵਾਸ ਅਜਾਈ ਗਵਾ ਲੈਂਦੇ ਹਾਂ ਤਾਂ ਜਦੋਂ ਗੁਰੂ ਦੇ ਸ਼ਬਦ ਦੀ ਸੋਝੀ ਹੋ ਜਾਵੇ ਤਾਂ ਉਦੋਂ ਹੀ ਹੁਣ ਸਿਮਰਨ ਵਿੱਚ ਜੁੜ ਜਾਈਏ। ਤਾਂ ਆਓ ਜੀ ਇਸ ਉਪਰੋਕਤ ਦ੍ਰਿਸ਼ਟਾਂਤ ਨੂੰ ਦਰਸਾਉਣ ਲਈ ਰਾਗ ਤਨਾਸੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਇੱਕ ਸ਼ਬਦ ਸਰਵਣ ਕਰਦੇ ਹਾਂ। ਸ਼ਬਦ ਸਰਵਣ ਕਰਵਾ ਰਹੇ ਨੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ। ਸ਼ਬਦ ਦੀ ਟੇਕ ਹੈ ਹਮ ਆਦਮੀ ਹਾਂ ਇੱਕ ਦਮੀ

0: ਆਪ ਜੀ ਵਡਭਾਗੇ ਹੋ ਜੋ ਰੋਜ਼ਾਨਾ ਅੰਮ੍ਰਿਤ ਵੇਲੇ ਹਰਮਨ ਰੇਡੀਓ ਆਸਟ੍ਰੇਲੀਆ ਰਾਹੀਂ ਗੁਰਬਾਣੀ ਅਤੇ ਗੁਰਮਤ ਵਿਚਾਰਾਂ ਦੀ ਸ਼ਹਿਬਰ ਵਿਚ ਕਰੀਬ 3 ਘੰਟੇ ਗੁੜੂ ਚ ਹੁੰਦੇ ਹੋ। ਗੁਰਬਾਣੀ ਸਾਡੇ ਜੀਵਨ ਦਾ ਆਧਾਰ ਤੇ ਉਧਾਰ ਹੈ। ਮਨੁੱਖ ਮਾਤਰ ਲਈ ਗੁਰਬਾਣੀ ਗਾਡੀ ਰਾਹ ਹੈ। ਸਾਡੀ ਅਕਾਲ ਪੁਰਖ ਮਾਲਕ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਭ ਸਰੋਤਿਆਂ ਦਾ ਅੱਜ ਦਾ ਇਹ ਸ਼ੁਭ ਦਿਹਾੜਾ ਗੁਰਮਤ ਦੀ ਸੋਝੀ ਦੇ ਨਾਲ ਨਾਲ ਖੁਸ਼ੀਆਂ ਖੇੜੇ ਲੈ ਕੇ ਆਵੇ। ਇਸੇ ਸ਼ੁਭ ਭਾਵਨਾ ਦੇ ਨਾਲ ਅਰਦਾਸ ਕਰਦਿਆਂ ਮੈਂ ਦਲਜੀਤ ਸਿੰਘ ਆਪ ਜੀ ਕੋਲੋਂ ਪ੍ਰੋਗਰਾਮ ਦੀ ਸਮਾਪਤੀ ਦੀ ਇਜਾਜ਼ਤ ਚਾਹੁੰਦਾ ਹਾਂ। ਉਸ ਮਾਲਕ ਨੇ ਚਾਹਿਆ ਤਾਂ ਕੱਲ ਸਵੇਰੇ ਅੰਮ੍ਰਿਤ ਵੇਲੇ ਆਵਾਜ਼ ਦੀ ਦੁਨੀਆਂ ਰਾਹੀਂ ਆਪ ਜੀ ਨਾਲ ਫਿਰ ਤੋਂ ਸਾਂਝ ਪਾਵਾਂਗੇ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਉਹ ਆ ਗਿਆ ਤੁਹਾਡਾ ਤਾਇਆ ਆਸਟ੍ਰੇਲੀਆ ਦੇ ਬ੍ਰਿਸਬੇਨ ਚੋਂ। ਉਹ ਆਜੋ ਆਜੋ ਤਾਇਆ ਜੀ, ਵੈਲਕਮ। ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ। ਉਹ ਮੈਂ ਆ ਤਾਂ ਗਿਆ, ਮੈਨੂੰ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ। ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ? ਲੋ ਤਾਇਆ, ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ।
2: ਪੰਜਾਬੀ ਫਰਨੀਚਰ?
1: ਜੀ ਹਾਂ, ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ। ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ। ਮੰਜੇ, ਧਾਰਮਿਕ ਫੋਟੋਆਂ, ਚਾਦਰਾਂ, ਸਾਈਕਲ, ਚੁੱਲ੍ਹੇ, ਦਾਤੀਆਂ, ਰੰਬੇ, ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ। ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ। ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਡ ਦਾ, ਉਹਨੂੰ ਵਾਲਾ ਫਿਕਰ ਲਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ। ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ। ਲਿਖੋ ਫਿਰ 2A 130 ਕਿੰਗਸਟਨ ਰੋਡ, ਅੰਡਰਵੁੱਡ, ਬ੍ਰਿਸਬੇਨ। ਆ ਕਾਲ ਕਰ ਲਿਓ ਤਾਇਆ ਜੀ 0404000536 ਤੇ। ਵੈਬਸਾਈਟ ਹੈ ਜੀ punjabifurniture.com.au। ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ।
3: ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
4: ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੀ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। ਅਕਾਊਂਟ @harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਵਿਜ਼ਿਟ ਕਰੋ।
5: ਦੁਨੀਆ ਭਰ ਦੇ ਸਾਰੇ ਮੁਕੱਦਸ ਸਥਾਨਾਂ ਵਿੱਚੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇੱਕ ਵਿਲੱਖਣ ਥਾਂ ਰੱਖਦਾ ਹੈ, ਜਿਸ ਦਾ ਜ਼ਿਕਰ ਕਰਦਿਆਂ ਵੱਡੇ ਵੱਡੇ ਗ੍ਰੰਥ ਰਚੇ ਜਾ ਸਕਦੇ ਨੇ। ਗੱਲ ਭਾਈ ਗੁਰਦਾਸ ਜੀ ਦੇ ਬੋਲਾਂ ਤੋਂ ਸ਼ੁਰੂ ਕਰਦੇ ਹਾਂ ਤਾਂ ਭਾਈ ਸਾਹਿਬ ਕਹਿੰਦੇ ਨੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਅੰਮ੍ਰਿਤਸਰ ਦਾ ਸ਼ਾਬਦਿਕ ਅਰਥ ਹੈ ਅੰਮ੍ਰਿਤ ਦਾ ਸਰੋਵਰ, ਤੇ ਅੰਮ੍ਰਿਤ ਸਰੋਵਰ ਤੋਂ ਇਸ ਪਵਿੱਤਰ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਸਾਹਿਬ ਪੈ ਗਿਆ। ਜਦੋਂ ਧੰਨ ਗੁਰੂ ਅਮਰਦਾਸ ਜੀ ਦੇ ਹੁਕਮਾਂ ਨਾਲ ਉਲਟੀ ਗੰਗ ਸਮੁੰਦਰ ਸਮਾਵੇ। ਅੰਮ੍ਰਿਤਸਰ ਦਾ ਸ਼ਾਬਦਿਕ ਅਰਥ ਹੈ ਅੰਮ੍ਰਿਤ ਦਾ ਸਰੋਵਰ, ਤੇ ਅੰਮ੍ਰਿਤ ਸਰੋਵਰ ਤੋਂ ਇਸ ਪਵਿੱਤਰ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਸਾਹਿਬ ਪੈ ਗਿਆ। ਜਦੋਂ ਧੰਨ ਗੁਰੂ ਅਮਰਦਾਸ ਜੀ ਦੇ ਹੁਕਮਾਂ ਨਾਲ ਚੌਥੀ ਪਾਤਸ਼ਾਹੀ ਧੰਨ ਗੁਰੂ ਰਾਮਦਾਸ

0: ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
1: ਵੱਖਰਾ ਦਿਨ
0: ਵੱਖਰੀ ਆਵਾਜ਼
1: ਵੱਖਰੀ ਆਵਾਜ਼
0: ਵੱਖਰੀ ਗਿਰਾਂ
1: ਵੱਖਰੀ ਗਿਰਾਂ ਲਹਿਰਾਂ
0: ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
1: ਲਹਿਰਾਂ
2: People's Track.

ਹਰਮਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਲਹਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।

0: ਹੁਣ ਪੇਸ਼ ਹੈ ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਇਸ ਘੰਟੇ ਦੀਆਂ ਖਬਰਾਂ ਦਾ ਬੁਲੇਟਿਨ। ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ। ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ। ਪਹਿਲਾਂ ਚੋਣਵੀਆਂ ਖਬਰਾਂ।
1: ਮਿਡਟਰਮ ਚੋਣਾਂ ਦੌਰਾਨ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਨੂੰ ਡਾਟਾ ਸੈਂਟਰਾਂ ਦਾ ਵਿਰੋਧ ਕਿਵੇਂ ਨੇੜੇ ਲਿਆ ਰਿਹਾ ਹੈ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਵੀ ਪਿੱਲੇ ਨੇ ਨਸਲੀ ਵਿਤਕਰੇ ਦੇ ਦੌਰ ਵਿਚ ਘੜੇ ਗਏ ਆਪਣੇ ਮੋਹਰੀ ਕਾਨੂੰਨੀ ਕਰੀਅਰ ਬਾਰੇ ਚਰਚਾ ਕੀਤੀ। ਹਾਰਮੂਜ਼ ਦੀ ਖਾੜੀ ਨੇੜੇ ਦੋ ਜਹਾਜ਼ ਡੁੱਬੇ। ਵਪਾਰਕ ਬੇੜੀਆਂ ਤੇ ਹਮਲੇ ਤੇਜ਼। ਯੂਕਰੇਨ ਦੇ ਡਰੋਨ ਆਪਰੇਸ਼ਨਾਂ ਤੇ ਅਸਰ। ਟਰੰਪ ਦਾ ਪੁਤਿਨ ਨਾਲ ਸਬੰਧਾਂ ਚ ਨਿੱਘ। ਤਿੱਬਤੀ ਸੰਸਦ ਨੇ ਚੀਨ ਦੇ ਲੱਦਾਖ ਦੇ ਦਾਅਵਿਆਂ ਨੂੰ ਬੇਬੁਨਿਆਦ ਕਿਹਾ। ਭਾਰਤ ਨੂੰ ਇਕ ਚੀਨ ਨੀਤੀ ਰੱਦ ਕਰਨ ਦੀ ਅਪੀਲ। ਓਪਨਏਆਈ ਤੇ 8 ਅਮਰੀਕੀ ਰਾਜਾਂ ਵੱਲੋਂ ਚੈਟਜੀਪੀਟੀ ਕਾਰਨ ਹੋਏ ਨੁਕਸਾਨ ਬਾਰੇ ਮੁਕੱਦਮੇ। ਹੁਣ ਖਬਰਾਂ ਵਿਸਥਾਰ ਵਿਚ।
2: ਮਿਡਟਰਮ ਚੋਣਾਂ ਦੌਰਾਨ ਡੈਮੋਕ੍ਰੇਟਸ ਅਤੇ ਰਿਪਬਲਿਕਨਾਂ ਨੂੰ ਡਾਟਾ ਸੈਂਟਰਾਂ ਦਾ ਵਿਰੋਧ ਕਿਵੇਂ ਨੇੜੇ ਲਿਆ ਰਿਹਾ ਹੈ। ਸਾਰੇ ਅਮਰੀਕਾ ਵਿਚ ਡੇਟਾ ਸੈਂਟਰਾਂ ਦਾ ਤੇਜ਼ੀ ਨਾਲ ਵਧਣਾ ਇਕ ਅਚਾਨਕ ਰਾਜਨੀਤਿਕ ਝਗੜੇ ਦਾ ਕਾਰਨ ਬਣ ਰਿਹਾ ਹੈ। ਸਟਰਲਿੰਗ ਵਰਜੀਨੀਆ ਵਿਚ ਕੁਦਰਤੀ ਗੈਸ ਟਰਬਾਈਨਾਂ ਤੇ ਚੱਲਣ ਵਾਲੇ ਡੇਟਾ ਸੈਂਟਰ ਦੇ ਨੇੜੇ ਰਹਿਣ ਵਾਲੇ ਲੋਕ ਲਗਾਤਾਰ ਆਵਾਜ਼ਾਂ ਤੋਂ ਪਰੇਸ਼ਾਨ ਹਨ ਅਤੇ ਇਕ ਪੋਲ ਵਿਚ ਲਗਭਗ 2/3 ਅਮਰੀਕੀ ਲੋਕ ਆਪਣੇ ਇਲਾਕਿਆਂ ਵਿਚ ਨਵੇਂ ਡੇਟਾ ਸੈਂਟਰ ਬਣਾਉਣ ਦੇ ਵਿਰੁੱਧ ਹਨ। ਡੇਟਾ ਸੈਂਟਰਾਂ ਨੇ ਕੁਝ ਕਮਿਊਨਿਟੀਆਂ ਲਈ ਬਹੁਤ ਸਾਰੀ ਨਿਵੇਸ਼, ਉਸਾਰੀ ਦੀਆਂ ਨੌਕਰੀਆਂ, ਕੁਝ ਸਥਾਈ ਅਹੁਦੇ ਅਤੇ ਵੱਡਾ ਟੈਕਸ ਮਾਲੀਆ ਲਿਆਂਦਾ ਹੈ, ਪਰ ਉਹ ਬਹੁਤ ਜ਼ਿਆਦਾ ਬਿਜਲੀ ਅਤੇ ਠੰਡਕ ਲਈ ਪਾਣੀ ਦੀ ਵਰਤੋਂ ਕਰਦੇ ਹਨ। ਜਦੋਂ ਕਿ ਬਰੁਕਿੰਗ ਸੰਸਥਾ ਦੇ ਅਨੁਸਾਰ ਇਕ ਨਵਾਂ ਡੇਟਾ ਸੈਂਟਰ ਆਮ ਤੌਰ ਤੇ 100 ਤੋਂ 200 ਸਥਾਨਕ ਨੌਕਰੀਆਂ ਪੈਦਾ ਕਰਦਾ ਹੈ, ਜੋ ਕਿ ਉਦਯੋਗ ਦੇ ਹਮਾਇਤੀਆਂ ਵੱਲੋਂ ਕੀਤੇ ਗਏ ਦਾਅਵਿਆਂ ਤੋਂ ਘੱਟ ਹੈ। ਇਸ ਲਈ ਅਰੀਜ਼ੋਨਾ ਨੇ ਜੁਲਾਈ ਵਿਚ ਨਵੇਂ ਡੇਟਾ ਸੈਂਟਰ ਪ੍ਰੋਜੈਕਟਾਂ ਲਈ ਨਵੇਂ ਟੈਕਸ ਬ੍ਰੇਕਾਂ ਤੇ 3 ਸਾਲਾਂ ਦਾ ਵਿਰਾਮ ਲਾਇਆ ਹੈ ਅਤੇ ਮੈਰੀਲੈਂਡ ਦੇ ਫਰੈਡਰਿਕ ਕਾਉਂਟੀ ਨੇ ਇਕ ਰਾਜ ਲਾਭ ਲਾਭ ਵਿਸ਼ਲੇਸ਼ਣ ਦੀ ਉਡੀਕ ਕਰਦਿਆਂ ਨਵੇਂ ਵਿਕਾਸ ਨੂੰ ਰੋਕ ਦਿੱਤਾ ਹੈ।
1: ਡਾਕਟਰ ਪਿੱਲੇ, ਜਿਨ੍ਹਾਂ ਨੇ ਪਿਛਲੇ ਹਫਤੇ 2026 ਦਾ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ, ਨੇ ਹਾਲ ਹੀ ਵਿਚ ਆਸਟ੍ਰੇਲੀਆ ਵਿਚ ਆਪਣਾ ਪਹਿਲਾ ਇੰਟਰਵਿਊ ਦਿੱਤਾ, ਜਿਸ ਵਿਚ ਉਨ੍ਹਾਂ ਨੇ ਵਰਣ ਭੇਦ, ਦੱਖਣੀ ਅਫਰੀਕਾ ਵਿਚ ਬਚਪਨ, ਕਾਨੂੰਨ ਵਿਚ ਇਕ ਮਹੱਤਵਪੂਰਨ ਕਰੀਅਰ ਅਤੇ ਟਰੰਪ ਵੱਲੋਂ ਉਨ੍ਹਾਂ ਦੀਆਂ ਦਯਾਯੋਗ ਆਲੋਚਨਾਵਾਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ 9 ਜਾਂ 10 ਸਾਲ ਦੀ ਉਮਰ ਵਿਚ ਸਕੂਲ ਵਿਚ ਨਿਆਂ ਬਾਰੇ ਇਕ ਲੇਖ ਲਿਖਿਆ ਸੀ ਅਤੇ ਉਹ ਵਰਣ ਭੇਦ ਦੌਰਾਨ ਸਿਰਫ ਗੈਰ ਗੋਰਿਆਂ ਲਈ ਰਾਖਵੀਆਂ ਯੂਨੀਵਰਸਿਟੀਆਂ ਵਿਚ ਹੀ ਜਾ ਸਕਦੇ ਸਨ। ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ ਅਮਰੀਕਾ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਬਾਰੇ ਬੋਲਦਿਆਂ ਡਾਕਟਰ ਪਿੱਲੇ ਨੇ ਕਿਹਾ ਕਿ 85 ਸਾਲ ਦੀ ਉਮਰ ਵਿਚ ਇਹ ਸਨਮਾਨ ਪ੍ਰਾਪਤ ਕਰਕੇ ਉਹ ਹੁਣ ਹਰ ਸਵੇਰ ਆਰਾਮ ਨਾਲ ਸੌਂ ਸਕਦੇ ਹਨ, ਪਰ ਉਨ੍ਹਾਂ ਨੇ ਇਸ ਪੁਰਸਕਾਰ ਨਾਲ ਨਿਆਂ, ਅੰਤਰਰਾਸ਼ਟਰੀ ਨਿਆਂ ਅਤੇ ਕਾਨੂੰਨ ਦੇ ਰਾਜ ਤੇ ਧਿਆਨ ਕੇਂਦਰਿਤ ਕੀਤਾ, ਜਿਸ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਅੱਜ ਦੇ ਸੰਸਾਰ ਵਿਚ ਇਹ ਖਤਰੇ ਵਿਚ ਹਨ।
2: ਹਾਰਮੂਜ਼ ਸ਼ਿਪਿੰਗ ਸੰਕਟ ਹੋਰ ਡੂੰਘਾ ਹੋ ਗਿਆ ਹੈ, ਕਿਉਂਕਿ ਪਿਛਲੇ 24 ਘੰਟਿਆਂ ਦੌਰਾਨ 2 ਹੋਰ ਜਹਾਜ਼, 1 ਕੰਟੇਨਰ ਸ਼ਿਪ ਅਤੇ 1 ਡਰਾਈ ਬਲਕ ਕੈਰੀਅਰ ਹਾਰਮੂਜ਼ ਦੇ ਜਲਡਮਰੂ ਦੇ ਨੇੜੇ ਵੱਖ-ਵੱਖ ਹਮਲਿਆਂ ਵਿਚ ਡੁੱਬ ਗਏ ਹਨ। ਮਾਰੀਟਾਈਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਗੱਲ ਸਿੱਧੀ ਹੈ ਕਿ ਇਹ ਹਮਲੇ ਬਹੁਤ ਗੰਭੀਰ ਹਨ ਅਤੇ ਸਮੁੰਦਰੀ ਸੁਰੱਖਿਆ ਸੂਤਰਾਂ ਨੇ ਦੱਸਿਆ ਕਿ GFS ਪ੍ਰਾਈਡ, ਇੱਕ ਸਿੰਗਾਪੁਰ ਝੰਡਾ ਕੰਟੇਨਰ ਸ਼ਿਪ ਜੋ ਕਿ 2824 TEU ਸਮਾਨ ਚੁੱਕ ਸਕਦਾ ਸੀ, ਹਾਰਮੂਜ਼ ਦੇ ਜਲਡਮਰੂ ਵਿੱਚੋਂ ਲੰਘਣ ਵੇਲੇ ਡੁੱਬ ਗਿਆ। MPA ਜੋ ਕਿ ਮਰੀਟਾਈਮ ਅਤੇ ਪੋਰਟ ਅਥਾਰਟੀ ਆਫ ਸਿੰਗਾਪੁਰ ਹੈ, ਨੇ ਕਿਹਾ ਕਿ ਜਹਾਜ਼ ਮੰਗਲਵਾਰ ਨੂੰ ਹਾਰਮੂਜ਼ ਦੇ ਜਲਡਮਰੂ ਵਿੱਚੋਂ ਲੰਘ ਰਿਹਾ ਸੀ ਜਦੋਂ ਇਹ ਡੁੱਬਿਆ। ਬੁੱਧਵਾਰ ਨੂੰ ਇੱਕ ਬਿਆਨ ਵਿੱਚ ਇਸਨੇ ਕਿਹਾ ਕਿ GFS ਪ੍ਰਾਈਡ ਨੂੰ ਨੁਕਸਾਨ ਪਹੁੰਚਿਆ ਅਤੇ ਅੱਗ ਲੱਗ ਗਈ ਅਤੇ ਉਸ ਤੋਂ ਬਾਅਦ ਉਹ ਡੁੱਬ ਗਿਆ। ਸਿੰਗਾਪੁਰ ਦਾ ਸਮੁੰਦਰੀ ਅਤੇ ਬੰਦਰਗਾਹ ਅਥਾਰਟੀ ਹਾਰਮੂਜ਼ ਦੇ ਜਲਡਮਰੂ ਵਿੱਚ ਵਪਾਰਕ ਸ਼ਿਪਿੰਗ ਤੇ ਲਗਾਤਾਰ ਹਮਲਿਆਂ ਬਾਰੇ ਬਹੁਤ ਚਿੰਤਤ ਹੈ। ਪਿਛਲੇ 10 ਦਿਨਾਂ ਵਿੱਚ ਹਾਰਮੂਜ਼ ਦੇ ਜਲਡਮਰੂ ਦੇ ਆਸ ਪਾਸ ਹਮਲਿਆਂ ਵਿੱਚ ਵਾਧਾ ਹੋਇਆ ਹੈ, ਜਿਸ ਬਾਰੇ ਇਰਾਨ ਦਾ ਕਹਿਣਾ ਹੈ ਕਿ ਉਹ ਅਮਰੀਕਾ ਵੱਲੋਂ ਆਪਣੇ ਬੰਦਰਗਾਹਾਂ ਦੀ ਨਾਕਾਬੰਦੀ ਅਤੇ ਪਿਛਲੇ ਮਹੀਨੇ ਲਾਈਆਂ ਗਈਆਂ ਸਖਤ ਪਾਬੰਦੀਆਂ ਦੇ ਜਵਾਬ ਵਿੱਚ ਆਪਣੇ ਹਮਲਿਆਂ ਦੀ ਗਤੀ ਵਧਾ ਰਿਹਾ ਹੈ। ਜਦੋਂ ਕਿ ਇਰਾਨ ਅਤੇ ਅਮਰੀਕਾ ਨੇ ਮੁੱਖ ਤੌਰ ਤੇ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ ਹੈ, ਮਾਲ ਅਤੇ ਕੰਟੇਨਰ ਜਹਾਜ਼ ਵੀ ਹਮਲਿਆਂ ਦਾ ਸ਼ਿਕਾਰ ਹੋਏ ਹਨ ਜਾਂ ਡੁੱਬ ਗਏ ਹਨ।
1: ਯੂਕਰੇਨ ਦੇ ਡਰੋਨ ਆਪਰੇਸ਼ਨਾਂ ਤੇ ਅਸਰ, ਟਰੰਪ ਦਾ ਪੁਤਿਨ ਨਾਲ ਸਬੰਧਾਂ ਚ ਨਿੱਗ, ਮਸਕ ਦੇ ਸਟਾਰਲਿੰਕ ਤੇ ਲਾਈਆਂ ਪਾਬੰਦੀਆਂ, ਅਮਰੀਕੀ ਸਹਿਯੋਗ ਦਾ ਘਟਣਾ ਅਤੇ ਟਰੰਪ ਦਾ ਪੁਤਿਨ ਪ੍ਰਤੀ ਨਰਮ ਰਵੱਈਆ, ਇਨ੍ਹਾਂ ਕਾਰਨਾਂ ਕਰਕੇ ਯੂਕਰੇਨ ਦੇ ਡਰੋਨ ਹਮਲਿਆਂ ਦੀ ਰਫਤਾਰ ਘਟ ਗਈ ਹੈ, ਜਿਸ ਨਾਲ ਯੂਕਰੇਨੀ ਫੌਜ ਨਿਰਾਸ਼ ਹੈ ਅਤੇ ਇਸ ਗੱਲ ਦਾ ਡਰ ਵੱਧ ਰਿਹਾ ਹੈ ਕਿ ਕੀਵ ਅਤੇ ਵਾਸ਼ਿੰਗਟਨ ਦੇ ਸਬੰਧ ਖਰਾਬ ਹੋ ਰਹੇ ਹਨ। ਇੱਕ ਯੂਕਰੇਨੀ ਅਧਿਕਾਰੀ ਨੇ ਕਿਹਾ ਕਿ ਇਹ ਗਤੀ ਜੈੱਟ ਇੰਜਣਾਂ ਵਾਲੇ ਰੂਸੀ ਡਰੋਨਾਂ ਨੂੰ ਰੋਕਣ ਲਈ ਨਾਕਾਫੀ ਹੈ ਅਤੇ ਸਾਰੀਆਂ ਪਾਬੰਦੀਆਂ ਹਟਾਉਣ ਦੀ ਲੋੜ ਹੈ। ਮਸਕ ਨੇ ਐਕਸ ਤੇ ਕਿਹਾ ਕਿ ਸਟਾਰਲਿੰਕ ਦਾ ਫੌਜੀ ਵਰਜ਼ਨ ਅਮਰੀਕੀ ਫੌਜ ਅਤੇ ਟਰੰਪ ਦੁਆਰਾ ਨਿਯੰਤ੍ਰਿਤ ਕੀਤਾ ਜਾਂਦਾ ਹੈ ਅਤੇ ਸਟਾਰਲਿੰਕ ਯੂਕਰੇਨ ਦੀ ਫੌਜ ਲਈ ਹਮਲਾਵਰ ਅਤੇ ਰੱਖਿਆਤਮਕ ਕਾਰਵਾਈਆਂ ਦੋਵਾਂ ਵਿਚ ਸਹਾਇਕ ਇੱਕ ਮਹੱਤਵਪੂਰਨ ਸਾਧਨ ਹੈ। ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਰੂਸੀ ਫੌਜਾਂ ਨੇ ਲਗਾਤਾਰ ਤੀਜੀ ਰਾਤ ਯੂਕਰੇਨ ਦੇ ਬਿਜਲੀ ਗ੍ਰਿਡ, ਤੇਲ ਸਹੂਲਤਾਂ ਅਤੇ ਗੈਸ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ, ਜਦੋਂ ਕਿ ਜ਼ੇਲੇਂਸਕੀ ਰੂਸੀ ਤੇਲ ਰਿਫਾਇਨਰੀਆਂ ਵਿਰੁੱਧ ਮਹੀਨਿਆਂ ਤੋਂ ਚੱਲ ਰਹੀ ਮੁਹਿੰਮ ਨੂੰ ਰੋਕਣ ਲਈ ਸਹਿਮਤ ਹੋ ਗਏ ਹਨ, ਜਿਸ ਕਾਰਨ ਰੂਸ ਵਿਚ ਤੇਲ ਦੀ ਕਮੀ ਹੋ ਗਈ ਸੀ।
2: ਤਿੱਬਤੀ ਸੰਸਦ ਨੇ ਚੀਨ ਵੱਲੋਂ ਲੱਦਾਖ ਨੂੰ ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਮੰਨਣ ਤੋਂ ਇਨਕਾਰ ਕਰਨ ਦੀ ਸਖਤ ਨਿੰਦਾ ਕੀਤੀ ਹੈ, ਇਸ ਨੂੰ ਬੇਬੁਨਿਆਦ ਦਾਅਵੇ ਕਰਾਰ ਦਿੱਤਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਤਿੱਬਤ ਬਾਰੇ ਆਪਣੀ ਨੀਤੀ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਭਾਰਤ ਚੀਨ ਸਰਹੱਦ ਤੇ ਤਣਾਅ ਜਾਰੀ ਹੈ। ਤਿੱਬਤੀ ਸੰਸਦ ਮੈਂਬਰਾਂ ਨੇ ਇਹ ਵੀ ਦੋਸ਼ ਲਾਇਆ ਕਿ ਚੀਨ ਦੀਆਂ ਨੀਤੀਆਂ, ਜੋ ਕਿ ਨਸਲੀ ਏਕੀਕਰਨ ਨੂੰ ਉਤਸ਼ਾਹਿਤ ਕਰਦੀਆਂ ਹਨ ਅਤੇ ਤਿੱਬਤੀ ਭਾਸ਼ਾ ਦੀ ਥਾਂ ਮੈਂਡਰਿਨ ਨੂੰ ਤਰਜੀਹ ਦਿੰਦੀਆਂ ਹਨ, ਤਿੱਬਤ ਦੀ ਵਿਲੱਖਣ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਖਤਰੇ ਵਿਚ ਪਾ ਰਹੀਆਂ ਹਨ। ਭਾਰਤ ਸਰਕਾਰ ਨੇ ਵੀ ਚੀਨ ਦੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੁਹਰਾਇਆ ਕਿ ਲੱਦਾਖ, ਜੋ ਕਿ ਭਾਰਤ ਦਾ ਅਟੁੱਟ ਅੰਗ ਹੈ, ਬਾਰੇ ਨਵੀਂ ਦਿੱਲੀ ਦਾ ਰੁਖ ਸਪਸ਼ਟ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਇੱਕ ਅਟੁੱਟ ਅਤੇ ਅਭਿੰਨ ਹਿੱਸਾ ਹੈ ਤੇ ਚੀਨ ਦਾ ਇਸ ਬਾਰੇ ਕੋਈ ਵੀ ਇਤਰਾਜ਼ ਅਰੁਣਾਚਲ ਪ੍ਰਦੇਸ਼ ਅਤੇ ਹੋਰ ਹਿਮਾਲੀਅਨ ਖੇਤਰਾਂ ਸਮੇਤ ਜਿਨ੍ਹਾਂ ਤੇ ਚੀਨ ਦਾਅਵੇ ਕਰਦਾ ਹੈ ਭਾਰਤ ਦੀ ਪ੍ਰਭੂਸੱਤਾ ਵਿਚ ਦਖਲਅੰਦਾਜ਼ੀ ਹੈ।
1: ਓਪਨ AI ਤੇ ਅਮਰੀਕਾ ਵਿਚ ਨਵੇਂ ਕਾਨੂੰਨੀ ਮੁਕੱਦਮੇ ਕੀਤੇ ਗਏ ਹਨ, ਜਿਸ ਵਿਚ 8 ਰਾਜਾਂ ਦੇ ਅਟਾਰਨੀ ਜਨਰਲ ਨੇ ਛੋਟੇ ਬੱਚਿਆਂ, ਜਿਨ੍ਹਾਂ ਵਿਚ ਕਿਸ਼ੋਰ ਵੀ ਸ਼ਾਮਲ ਹਨ, ਨੂੰ ਚੈਟ GPT ਰਾਹੀਂ ਖਤਰਨਾਕ ਗੱਲਾਂ ਦਾ ਸਾਹਮਣਾ ਕਰਵਾਉਣ ਦਾ ਦੋਸ਼ ਲਗਾਇਆ ਹੈ। ਇਨ੍ਹਾਂ ਮੁਕੱਦਮਿਆਂ ਮੁਤਾਬਕ AI ਟੂਲ ਨੇ ਲੋਕਾਂ ਦੇ ਭੁਲੇਖੇ ਵਧਾਏ, ਖੁਦ ਨੂੰ ਨੁਕਸਾਨ ਪਹੁੰਚਾਉਣ ਲਈ ਉਕਸਾਇਆ ਅਤੇ ਹਿੰਸਾ, ਜਿਸ ਵਿਚ ਵੱਡੇ ਪੱਧਰ ਤੇ ਗੋਲੀਬਾਰੀ ਵੀ ਸ਼ਾਮਲ ਹੈ, ਦੀ ਯੋਜਨਾ ਬਣਾਉਣ ਵਿਚ ਮਦਦ ਕੀਤੀ। ਇਹ ਮੁਕੱਦਮੇ ਆਇਓਵਾ, ਕੰਸਾਸ, ਅਰੀਜ਼ੋਨਾ, ਅਰਕਾਂਸਾਸ, ਈਡਾਹੋ, ਮੋਟਾਨਾ, ਨੇਬਰਾਸਕਾ ਅਤੇ ਵੈਸਟ ਵਰਜੀਨੀਆ ਦੇ ਅਟਾਰਨੀ ਜਨਰਲ ਵੱਲੋਂ ਰਾਜ ਅਦਾਲਤਾਂ ਵਿਚ ਦਾਇਰ ਕੀਤੇ ਗਏ ਹਨ। ਇਨ੍ਹਾਂ ਮੁਕੱਦਮਿਆਂ ਵਿਚ ਓਪਨ AI ਤੇ ਚੈਟ GPT ਦੀ ਸੁਰੱਖਿਆ ਬਾਰੇ ਗਲਤ ਜਾਣਕਾਰੀ ਦੇ ਕੇ ਰਾਜਾਂ ਦੇ ਖਪਤਕਾਰ ਸੁਰੱਖਿਆ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਹ ਰਾਜ ਚਾਹੁੰਦੇ ਹਨ ਕਿ ਅਦਾਲਤਾਂ ਓਪਨ AI ਨੂੰ ਚੈਟ GPT ਦੇ ਕੰਮ ਕਰਨ ਦੇ ਤਰੀਕੇ ਵਿਚ ਬਦਲਾਅ ਕਰਨ ਦਾ ਹੁਕਮ ਦੇਣ ਅਤੇ ਨਾਲ ਹੀ ਕਥਿਤ ਕਾਨੂੰਨੀ ਉਲੰਘਣਾਵਾਂ ਲਈ ਜੁਰਮਾਨੇ ਅਤੇ ਨੁਕਸਾਨ ਦੀ ਮੰਗ ਕਰ ਰਹੇ ਹਨ। ਇਹ ਤਾਲਮੇਲ ਵਾਲੀ ਕਾਨੂੰਨੀ ਕਾਰਵਾਈ ਓਪਨ AI ਦੇ ਖਿਲਾਫ ਵੱਧ ਰਹੇ ਕਾਨੂੰਨੀ ਦਬਾਅ ਦਾ ਹਿੱਸਾ ਹੈ, ਜਿਸ ਦੌਰਾਨ ਕੰਪਨੀ ਜਨਤਕ ਸੂਚੀ ਕਰਨ ਦੀ ਤਿਆਰੀ ਕਰ ਰਹੀ ਹੈ।
0: ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ, ਖਬਰਾਂ ਦਾ ਵਿਸ਼ਲੇਸ਼ਣ, ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ। ਪ੍ਰੋਗਰਾਮ ਨਿਊਜ਼ ਐਂਡ ਵਿਊਜ਼।
2: ਹਰਮਨ ਰੇਡੀਓ ਦੇ ਨਿਊਜ਼ ਡੈਸਕ ਤੋਂ ਤੁਸੀਂ ਦਿਨ ਵਿਚ 6 ਵਾਰ ਖਬਰਾਂ ਦਾ ਬੁਲੇਟਿਨ ਅਤੇ 2 ਵਾਰ ਵਿਸਤਾਰ ਵਿਚ ਖਬਰਸਾਰ ਸੁਣਦੇ ਹੋ। ਤੁਸੀਂ ਇਹ ਬੁਲੇਟਿਨ ਵਟਸਐਪ ਤੇ ਵੀ ਸਬਸਕ੍ਰਾਈਬ ਕਰ ਸਕਦੇ ਹੋ।
3: ਇਹਨੂੰ ਆਖਦੇ ਆ ਜੀ ਪ੍ਰੋਗਰਾਮ ਅੱਜ ਦਾ ਦਿਨ ਇਤਿਹਾਸ ਵਿਚ। ਸੋ ਆਪ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ 16 ਅਕਤੂਬਰ ਦੇ ਦਿਨ ਨਾਲ ਸੰਬੰਧਿਤ ਸਿੱਖ ਇਤਿਹਾਸ ਤੇ ਪੰਜਾਬ ਦੀ ਤਵਾਰੀਖ ਦੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਤੇ ਉਹਦੇ ਨਾਲ ਨਾਲ ਗੱਲ ਕਰਾਂਗੇ ਦੇਸ਼ ਦੁਨੀਆਂ ਵਿਚ ਅੱਜ ਦੇ ਦਿਨ ਵਾਪਰੀਆਂ ਕੁਝ ਅਹਿਮ ਤੇ ਖਾਸ ਘਟਨਾਵਾਂ ਦੇ ਬਾਰੇ। ਸੋ ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਜੀਆ ਨੂੰ ਹੈ। 16 ਅਕਤੂਬਰ ਦੇ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਜੋ ਜ਼ਿਕਰ ਮਿਲਦਾ ਹੈ ਜੀ ਉਹ ਬਹੁਤ ਕਮਾਲ ਦਾ ਆ, ਕਿਉਂਕਿ ਅੱਜ ਦੇ ਦਿਨ 16 ਅਕਤੂਬਰ ਸਨ 1670 ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਇੱਕ ਉਹ ਲਸਾਨੀ ਕਮਾਲ ਸੀ ਜੋ ਕੋਈ ਅਫਸਾਨਾ ਨਹੀਂ ਬਲਕਿ ਹੱਡ ਮਾਸ ਦਾ ਇੱਕ ਸੱਚਮੁੱਚ ਦਾ ਇਨਸਾਨ ਸੀ ਜੋ ਇਸ ਧਰਤੀ ਤੇ ਜੀਵਿਆ, ਵਿਚਰਿਆ ਤੇ ਸ਼ਹੀਦ ਹੋਇਆ। ਪਹਿਲੀ ਵਾਰ ਤੇ ਅਸਲ ਖਾਲਸਾ ਰਾਜ ਕਾਇਮ ਕਰਨ ਦਾ ਮਾਣ ਇਸ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਦਾ ਬਣਦਾ ਹੈ। ਪੰਜਾਬ ਦੇਸ਼ ਦੀ 700 ਸਾਲ ਦੀ ਇਹ ਭਾਰਤੀ ਜਜ਼ੀਰੇ ਦੀ 1000 ਸਾਲ ਦੀ ਵਿਦੇਸ਼ੀ ਗੁਲਾਮੀ ਨੂੰ ਖਤਮ ਕਰਨ ਦਾ ਸਿਹਰਾ ਇਸੇ ਮਹਾਨ ਹੀਰੋ ਤੇ ਉਹਦੇ ਸਾਥੀਆਂ ਦੇ ਸਿਰ ਵੱਜਦਾ ਹੈ। ਬੰਦਾ ਸਿੰਘ ਬਹਾਦਰ ਆਪਣੇ ਆਪ ਦੇ ਵਿੱਚ ਇੱਕ ਅਜ਼ੀਮ ਸ਼ਖਸੀਅਤ, ਸਿੱਖਾਂ ਦੀ ਸੈਨਾ ਦਾ ਸੈਨਾਪਤੀ, ਜਿਹਦਾ ਬਚਪਨ ਦਾ ਨਾਮ ਲਛਮਣ ਦਾਸ ਸੀ ਪਰ ਲਛਮਣ ਦਾਸ ਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। 15 ਸਾਲ ਦੀ ਉਮਰ ਦੇ ਵਿੱਚ ਵਿਰਾਗੀ ਬਣਨ ਲਈ ਘਰ ਛੱਡਿਆ ਤੇ ਉਹਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਗੋਦਾਵਰੀ ਨਦੀ ਦੇ ਕਿਨਾਰੇ ਉਹਨੇ ਆਪਣਾ ਆਸ਼ਰਮ ਬਣਾਇਆ ਤੇ ਇੱਥੇ ਉਹਦੀ ਮੁਲਾਕਾਤ ਸਤੰਬਰ 1708 ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਹੋਈ ਤੇ ਉਹਨਾਂ ਦਾ ਸ਼ਰਧਾਲੂ ਬਣਿਆ। ਗੁਰੂ ਪਾਤਸ਼ਾਹ ਨੇ ਉਹਨੂੰ ਬੰਦਾ ਸਿੰਘ ਬਹਾਦਰ ਦਾ ਨਾਮ ਬਖਸ਼ਿਸ਼ ਕੀਤਾ ਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਦੇ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਨੂੰ ਔਰ ਉਹਦੇ ਸਾਥੀਆਂ ਤੇ ਮਗਰੋਂ ਗ੍ਰਿਫ਼ਤਾਰ ਕੀਤੇ ਕਈ ਸਿੱਖ ਕੈਦੀਆਂ ਨੂੰ 27 ਫਰਵਰੀ 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਲਿਜਾਇਆ ਗਿਆ। 29 ਫਰਵਰੀ 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕੱਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ ਵਾਜਾ ਵਜਾਇਆ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ 10 ਕਿਲੋਮੀਟਰ ਦੂਰ ਲਾਲ ਕਿਲ੍ਹੇ ਤੱਕ ਲਿਜਾਇਆ ਗਿਆ। ਬੰਦਾ ਸਿੰਘ ਬਹਾਦਰ ਨੂੰ ਇਹ ਬੇਇੱਜ਼ਤ ਕਰਨ ਦੀ ਇੱਕ ਕੋਸ਼ਿਸ਼ ਸੀ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਕੈਸਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਔਰ ਮੁਗਲਾਂ ਦੀ ਜੜ ਪੱਟੀ ਸੀ ਤੇ ਮੁਗਲ ਹਕੂਮਤ ਚਾਹੁੰਦੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਕਾਬੂ ਕਰਕੇ ਆਪਣੇ ਕਬਜ਼ੇ ਦੇ ਵਿੱਚ ਜਾਂ ਇਹਨਾਂ ਧਰਮ ਪਰਿਵਰਤਨ ਕਰਾ ਕੇ ਜਿਹੜਾ ਇਹਨਾਂ ਦੀ ਚੜ੍ਹਤ ਹੈਗੀ ਹੈ ਉਹਨੂੰ ਖਤਮ ਕੀਤਾ ਜਾਵੇ। ਖੈਰ, ਬੰਦਾ ਸਿੰਘ ਬਹਾਦਰ ਦਾ ਜਨਮ ਰਾਜੌਰੀ ਜੰਮੂ ਕਸ਼ਮੀਰ ਵਿੱਚ ਇੱਕ ਕਿਸਾਨ ਰਾਮਦੇਵ ਦੇ ਘਰ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ। ਬਹੁਤੇ ਸਰੋਤਾਂ ਰਾਹੀਂ ਉਹਨੂੰ ਡੋਗਰਾ ਦਾ ਰਾਜਪੂਤ ਵੀ ਦੱਸਿਆ ਗਿਆ ਹੈ। ਉਹਨੂੰ ਬੰਦਾ ਵਿਰਾਗੀ ਵੀ ਕਿਹਾ ਗਿਆ ਹੈ ਕਿਉਂਕਿ ਅਸਲ ਵਿੱਚ ਉਹ ਵੈਸ਼ਨਵ ਸੰਪਰਦਾ ਦਾ ਪੈਰੋਕਾਰ ਸੀ ਜਿਹਨੂੰ ਵਿਰਾਗੀ ਜਾਂ ਵਿਰਾਗੀ ਕਿਹਾ ਜਾਂਦਾ ਹੈ, ਪਰ ਬਾਅਦ ਵਿੱਚ ਖੰਡੇ ਬਾਟ ਕੇ ਮਾਹੌਲ ਪ੍ਰਾਪਤ ਕਰਕੇ ਉਹ ਬੰਦਾ ਸਿੰਘ ਬਹਾਦਰ ਸੱਜਿਆ। ਬਹੁਤ ਜ਼ਬਰਦਸਤ ਇਤਿਹਾਸ, ਇੱਕ ਤਵਾਰੀਖ ਬੰਦਾ ਸਿੰਘ ਬਹਾਦਰ ਦੀ ਬਣਦੀ ਹੈ, ਜਿੱਥੇ ਜਿੱਤਾਂ ਕਮਾਲ ਹੈ, ਜਿੱਥੇ ਪ੍ਰਾਪਤੀਆਂ ਕਮਾਲ ਦੀਆਂ ਨੇ, ਜਿੱਥੇ ਖਾਲਸਾ ਰਾਜ ਦਾ ਸਿਹਰਾ ਉਹਦੇ ਸਿਰ ਵੱਜਦਾ ਆ, ਉੱਥੇ ਉਹਦੀ ਸ਼ਹਾਦਤ ਵੀ ਬਾ ਕਮਾਲ ਹੈ, ਜਿਹਦੀ ਉਦਾਹਰਣ ਵਿਸ਼ਵ ਦੇ ਇਤਿਹਾਸ ਵਿੱਚ ਕਿਤੇ ਨਹੀਂ ਮਿਲਦੀ। ਬੰਦਾ ਸਿੰਘ ਬਹਾਦਰ ਦੀ ਵੱਧਦੀ ਸ਼ਕਤੀ ਕਾਰਨ ਉੱਤਰ ਭਾਰਤ ਵਿੱਚ ਮੁਗਲ ਸਾਮਰਾਜ ਕਮਜ਼ੋਰ ਹੋ ਰਿਹਾ ਸੀ ਤੇ ਸਨ 1713 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣਾ ਟਿਕਾਣਾ ਗੁਰਦਾਸਪੁਰ ਜਿਹਨੂੰ ਗੁਰਦਾਸ ਨੰਗਲ ਕਿਹਾ ਜਾਂਦਾ ਹੈ ਉੱਥੇ ਬਣਾਇਆ। 1715 ਵਿੱਚ ਮੁਗਲ ਸਾਮਰਾਜ ਦੇ ਬਾਦਸ਼ਾਹ ਫਰਕਸ਼ੀਅਰ ਨੇ ਸਿੱਖਾਂ ਦੀ ਤਾਕਤ ਨੂੰ ਦਬਾਉਣ ਦੀ ਤਿਆਰੀ ਕੀਤੀ ਔਰ ਉਹਨੇ ਆਪਣੇ ਕਈ ਵੱਡੇ ਜਰਨੈਲ ਅਫਸਰ ਤੇ ਲਾਹੌਰ ਦੇ ਸੂਬੇਦਾਰ ਅਬਦੁਲ ਸਮਦ ਖਾਨ ਨੂੰ ਭੇਜ ਕੇ ਗੁਰਦਾਸ ਨੰਗਲ ਤੇ ਘੇਰਾ ਪਾਇਆ। ਇਹ ਘੇਰਾ ਮਾਰਚ 1715 ਤੋਂ ਦਸੰਬਰ 1715 ਤੱਕ ਲਗਾਤਾਰ ਕਈ ਮਹੀਨੇ ਪਿਆ ਰਿਹਾ। ਆਖਿਰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ 3 ਸਾਲ ਦੇ ਨਿੱਕੇ ਪੁੱਤਰ ਅਜੇ ਸਿੰਘ ਨੂੰ 740 ਸਿੰਘਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਤੇ ਜ਼ਕਰੀਆ ਖਾਨ ਦੇ ਹੁਕਮ ਹੇਠ ਦਿੱਲੀ ਭੇਜਿਆ ਗਿਆ। ਉੱਥੇ ਬੰਦਾ ਸਿੰਘ ਬਹਾਦਰ ਨੂੰ ਕਈ ਤਸੀਹੇ ਦਿੱਤੇ ਗਏ ਤੇ ਜੂਨ ਸਨ 1716 ਨੂੰ ਬੰਦਾ ਸਿੰਘ ਬਹਾਦਰ ਤੇ ਉਹਦੇ ਪੁੱਤਰ ਨੂੰ ਸ਼ਹੀਦ ਕੀਤਾ ਗਿਆ ਤੇ ਨਾਲ ਸੈਂਕੜੇ ਸਿੱਖਾਂ ਦੀ ਸ਼ਹਾਦਤ ਜਿਹੜੀ ਹੈ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਹੋਈ। ਸੋ ਐਸੀ ਸ਼ਖਸੀਅਤ ਸੀ ਬੰਦਾ ਸਿੰਘ ਬਹਾਦਰ। ਅੱਗੇ ਚੱਲਦਿਆਂ ਤੇ ਜ਼ਿਕਰ ਹੈ ਜੀ ਸਨ 1710 ਦਾ, ਜਦੋਂ ਸਿੱਖਾਂ ਅਤੇ ਬਹਾਦਰ ਸ਼ਾਹ ਦੀਆਂ ਫੌਜਾਂ ਦੇ ਵਿੱਚ ਰਾਹੋਂ ਦੇ ਕਿਲੇ ਤੇ ਨੇੜੇ ਜਿਹੜੀ ਹੈ ਇੱਕ ਵੱਡੀ ਲੜਾਈ ਹੋਈ ਸੀ। ਸਨ 1981 ਜਦ ਬੱਬਰ ਖਾਲਸਾ ਵੱਲੋਂ ਨਿਰੰਜਨ ਸਿੰਘ ਨਿਰੰਕਾਰੀ ਉੱਤੇ ਹਮਲਾ ਕੀਤਾ ਗਿਆ ਸੀ। ਸਾਲ 1914 ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਵਿੱਚ ਗਦਰੀਆਂ ਨੇ ਚੌਂਕੀ ਮਾਨ ਤੇ ਹਮਲਾ ਕੀਤਾ। 1914 ਵਿੱਚ ਸ਼ੁਰੂ ਹੋਏ ਗਦਰ ਲਹਿਰ ਦੇ ਪਹਿਲੇ ਐਕਸ਼ਨਾਂ ਦੇ ਵਿੱਚ ਗਦਰੀਆਂ ਨੇ ਜਗਤ ਸਿੰਘ ਸੁਰ ਸਿੰਘ ਦੀ ਅਗਵਾਈ ਦੇ ਵਿੱਚ ਚੌਂਕੀ ਮਾਨ ਤੇ ਹਮਲਾ ਕਰਕੇ ਖਜ਼ਾਨਾ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਐਕਸ਼ਨ ਦੇ ਵਿੱਚ ਗਦਰੀਆਂ ਹੱਥੋਂ ਸਟੇਸ਼ਨ ਮਾਸਟਰ ਮਾਰਿਆ ਗਿਆ। ਮਗਰੋਂ 13 ਸਤੰਬਰ 1915 ਦੇ ਦਿਨ ਇਸ ਕੇਸ ਦਾ ਫੈਸਲਾ ਦਿੱਤਾ ਗਿਆ ਜਿਸ ਹੇਠ ਜਗਤ ਸਿੰਘ ਸੁਰ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਜ਼ਿਕਰ ਹੈ ਸਾਲ 1955 ਦਾ ਜਦੋਂ ਸਿੱਖ ਕਨਵੈਨਸ਼ਨ ਨੇ ਹੱਦਬੰਦੀ ਕਮਿਸ਼ਨ ਦੀ ਰਿਪੋਰਟ ਰੱਦ ਕੀਤੀ ਸੀ। ਸਾਲ 1981 ਜਦੋਂ ਇੰਦਰਾ ਗਾਂਧੀ ਅਤੇ ਅਕਾਲੀਆਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ, ਕਈ ਵਿਸ਼ਿਆਂ ਉੱਤੇ ਜਿਹੜਾ ਆਪਸ ਟਕਰਾਵ ਸੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਵੀ ਹੁੰਦੀ ਰਹੀ, ਪਰ ਨਾਲ ਦੀ ਨਾਲ ਕੂਟਨੀਤੀਆਂ ਵੀ ਜਿਹੜੀਆਂ ਨੇ ਸਰਕਾਰ ਦੀਆਂ ਉਹ ਚੱਲਦੀਆਂ ਰਹੀਆਂ। ਸਾਲ 1987, 1991, 92, 93 ਦਾ ਜ਼ਿਕਰ ਹੈ ਜਦ ਝੂਠੇ ਪੁਲਿਸ ਮੁਕਾਬਲਿਆਂ ਵਿਚ ਸਿੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾ ਰਿਹਾ। ਇਹਦੇ ਨਾਲ ਅੱਗੇ ਗੱਲ ਕਰਦੇ ਹਾਂ ਜੀ ਦੇਸ਼ ਦੁਨੀਆਂ ਨਾਲ ਜੁੜੀਆਂ ਕੁਝ ਖਾਸ ਤੇ ਅਹਿਮ ਘਟਨਾਵਾਂ ਦੀ। ਤਾਂ ਜ਼ਿਕਰ ਹੈ ਸਾਲ 1555 ਦਾ, ਜਦੋਂ ਇੰਗਲੈਂਡ ਦੇ ਵਿਚ ਬਿਸ਼ਪ ਹਿਊ ਲੈਟੀਮਰ ਅਤੇ ਬਿਸ਼ਪ ਨਿਕੋਲਸ ਰਿਡਲੇ ਨੂੰ ਜਾਦੂਗਰੀ ਦੇ ਦੋਸ਼ ਹੇਠ ਸੂਲੀ ਉਤੇ ਜ਼ਿੰਦਾ ਸਾੜਨ ਦੀ ਸਜ਼ਾ ਦਿੱਤੀ ਗਈ ਸੀ। ਜ਼ਿਕਰ 1793 ਦਾ, ਜਦੋਂ ਫਰਾਂਸੀਸੀ ਇਨਕਲਾਬ ਦੌਰਾਨ ਮੁਲਕ ਦੀ ਰਾਣੀ ਮੇਰੀ ਐਂਟੀਨੇਟ ਨੂੰ ਗਿਲੋਟੀਨ ਤੇ ਫਾਂਸੀ ਦਿੱਤੀ ਗਈ ਸੀ। ਸਾਲ 1829, ਅਮਰੀਕਾ ਦੇ ਸ਼ਹਿਰ ਬੋਸਟਨ ਦੇ ਵਿਚ ਮੁਲਕ ਦਾ ਪਹਿਲਾ ਮਾਡਰਨ ਕਿਸਮ ਦਾ ਹੋਟਲ ਸ਼ੁਰੂ ਕੀਤਾ ਗਿਆ ਜਿਹਦੇ ਵਿਚ 170 ਕਮਰੇ ਸੀ। ਇਹਦੇ ਨਾਲ ਜ਼ਿਕਰ ਹੈ 1870 ਦਾ, ਜਦ ਈਥਰ ਨੂੰ ਦਰਦ ਦੀ ਦਵਾ ਵਜੋਂ ਇਕ ਆਪਰੇਸ਼ਨ ਵੇਲੇ ਪਹਿਲੀ ਵਾਰ ਵਰਤਿਆ ਗਿਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਸਾਲ 1928 ਦਾ, ਜਦ ਮਾਰਵਿਨ ਪਿਪਕਨ ਨੇ ਬਿਜਲੀ ਦੇ ਬਲਬ ਦਾ ਪੇਟੈਂਟ ਹਾਸਲ ਕੀਤਾ ਸੀ। ਅੱਗੇ ਚਲਦਿਆਂ ਤੇ ਗੱਲਬਾਤ ਹੈ ਜੀ, ਸਾਲ 1964 ਜਦ ਚੀਨ ਨੇ ਆਪਣਾ ਪਹਿਲਾ ਐਟਮ ਬੰਬ ਧਮਾਕਾ ਕੀਤਾ ਤੇ ਦੁਨੀਆਂ ਦੀ ਪੰਜਵੀਂ ਨਿਊਕਲੀਅਰ ਤਾਕਤ ਬਣ ਗਿਆ ਸੀ। ਸ਼ਖਸੀਅਤਾਂ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਜਨਮ ਲਿਆ। ਬੰਦਾ ਸਿੰਘ ਬਹਾਦਰ ਦਾ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਸਨ 1670। 1854 ਦੀ ਗੱਲ ਹੈ ਜੀ, ਆਇਰਿਸ਼ ਲੇਖਕ ਕਵੀ ਅਤੇ ਨਾਟਕਕਾਰ ਆਸਕਰ ਵਾਇਲਡ ਦਾ ਜਨਮ ਹੋਇਆ ਸੀ। ਇਹਦੇ ਨਾਲ ਅੱਗੇ ਜ਼ਿਕਰ ਹੈ ਜੀ 1878 ਦਾ, ਜਦੋਂ ਮਲਿਆਲਮ ਭਾਸ਼ਾ ਦੇ ਨਾਮਵਰ ਮਹਾਂਕਵੀ ਵਲਾਥੋਲ ਨਰਾਇਣ ਮੈਨਨ ਦਾ ਜਨਮ ਹੋਇਆ ਸੀ। ਸਾਲ 1918 ਫਰਾਂਸੀਸੀ ਮਾਰਕਸਵਾਦੀ ਦਾਰਸ਼ਨਿਕ ਲੂਈ ਅਲਥੂਜ਼ਰ ਦਾ ਜਨਮ ਹੋਇਆ ਸੀ। ਉਥੇ 1946 ਓਡੀਸ਼ਾ ਦੇ ਮੁੱਖ ਮੰਤਰੀ ਅਤੇ ਰਾਜਨੇਤਾ ਨਵੀਨ ਪਟਨਾਇਕ ਦਾ ਜਨਮ ਹੋਇਆ ਸੀ। ਸ਼ਖਸੀਅਤਾਂ ਜੋ ਸੰਸਾਰ ਛੱਡ ਗਈਆਂ, 1772 ਦਾ ਜ਼ਿਕਰ ਹੈ ਜਦੋਂ ਦੌਰਾਨੀ ਸਮਰਾਜ ਦੇ ਸੰਸਥਾਪਕ ਅਹਿਮਦ ਸ਼ਾਹ ਅਬਦਾਲੀ ਦਾ ਦੇਹਾਂਤ ਹੋਇਆ ਸੀ। 1931 ਪੰਜਾਬੀ ਸਾਹਿਤਕਾਰ ਅਤੇ ਇੰਜੀਨੀਅਰ ਬਾਬਾ ਬੁੱਧ ਸਿੰਘ ਦਾ ਦੇਹਾਂਤ ਹੋਇਆ ਸੀ। ਸਾਲ 1951 ਪਾਕਿਸਤਾਨ ਦੇ ਮੁੱਢਲੇ ਸੰਸਥਾਪਕ ਲਿਆਕਤ ਅਲੀ ਖਾਨ ਦਾ ਦੇਹਾਂਤ ਹੋਇਆ ਸੀ। 1985 ਪੰਜਾਬੀ ਭਾਸ਼ਾ ਵਿਗਿਆਨੀ ਅਤੇ ਲੇਖਕ ਡਾਕਟਰ ਬਲਬੀਰ ਸਿੰਘ ਸੰਧੂ ਦਾ ਦੇਹਾਂਤ ਹੋਇਆ ਸੀ। 2008 ਪੰਜਾਬੀ ਕਵੀ ਪੰਜਾਬ ਦਾ ਹੁਮਰ ਅਲੀ ਅਰਸ਼ਦ ਮੀਰ ਦਾ ਦੇਹਾਂਤ ਹੋਇਆ ਸੀ। ਸੋ ਉਹ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਅੱਜ ਦੇ ਦਿਨ ਦੇਹਾਂਤ ਹੋਇਆ। ਸੋ ਓਵਰਆਲ ਇਹ ਸਾਰਾ ਘਟਨਾਵਾਂ ਜਾਂ ਉਹ ਵੇਰਵੇ ਨੇ ਜਿਨ੍ਹਾਂ ਦਾ ਸਬੰਧ ਅੱਜ ਖਾਸ ਤੌਰ ਤੇ 16 ਅਕਤੂਬਰ ਨਾਲ ਜੁੜਿਆ ਹੋਇਆ ਹੈ। ਧੰਨਵਾਦ।

ਰੀਤੀ ਰਿਵਾਜ ਬਾਰੇ ਸਿਆਣੇ ਕਹਿੰਦੇ ਹਨ ਕਿ ਰੀਤੀ ਰਿਵਾਜ ਅਤੇ ਕਾਨੂੰਨ ਦੋ ਭੈਣਾਂ ਵਾਂਗ ਹੁੰਦੇ ਹਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: 24/7.
1: ਇੱਕ ਡੱਚ ਕਹਾਵਤ ਹੈ, ਬੰਦੇ ਦੀ ਸਿਆਣਪ ਅਤੇ ਔਰਤ ਦਾ ਸਬਰ ਮਿਲ ਕੇ ਘਰ ਚ ਸੁੱਖ ਤੇ ਸ਼ਾਂਤੀ ਪੈਦਾ ਕਰਦੇ ਹਨ। ਅਤੇ ਕੋਰੀਆ ਵਾਲੇ ਕਹਿੰਦੇ ਹਨ, ਖੁਸ਼ੀਆਂ ਵਾਲੇ ਘਰ ਦੇ ਵਿੱਚ ਬੈਂਗਣ ਦੇ ਬੂਟੇ ਨੂੰ ਵੀ ਖਰਬੂਜੇ ਲੱਗਦੇ ਹਨ। ਸੰਸਾਰ ਪ੍ਰਸਿੱਧ ਮੁਹਾਵਰੇ ਪਰਮਿੰਦਰ ਸੋਢੀ, ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।

ਜਿਹੜਾ ਭੋਜਨ ਖਾਣ ਦੀ ਮਜਬੂਰੀ ਹੋਵੇ ਉਹ ਬੇਸਵਾਦਾ ਹੋ ਜਾਂਦਾ ਹੈ। ਜਿਹੜੀ ਕਿਤਾਬ ਪੜ੍ਹਨ ਦੀ ਮਜਬੂਰੀ ਹੋਵੇ ਉਹ ਨੀਰਸ ਹੋ ਜਾਂਦੀ ਏ। ਬੇਸਵਾਦੀ ਜਾਂ ਨੀਰਸਤਾ ਭੋਜਨ ਜਾਂ ਕਿਤਾਬ ਵਿੱਚ ਨਹੀਂ ਹੁੰਦੀ, ਮਜਬੂਰੀ ਵਿੱਚ ਹੁੰਦੀ ਏ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ। ਦਿਲ ਪੰਜਾਬੀ, ਜਜ਼ਬਾਤ ਪੰਜਾਬੀ।

0: ਹਰਮਨ ਰੇਡੀਓ ਆਸਟ੍ਰੇਲੀਆ
1: 24 ਘੰਟੇ 7 ਦਿਨ
2: ਅੱਖਾਂ ਨੇ ਨਾ ਖਾਦਾ ਤਾਂ ਮੂੰਹ ਨੇ ਕੀ ਖਾਣਾ ਏ। ਜਦੋਂ ਕੋਈ ਭੋਜਨ ਜਾਂ ਚੀਜ਼ ਵੇਖਣ ਨੂੰ ਚੰਗੀ ਨਾ ਲੱਗੇ ਤਾਂ ਉਸ ਨੂੰ ਖਾਣ ਨੂੰ ਜੀ ਨਹੀਂ ਕਰਦਾ।

0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹੱਸਣੇ ਘਰ ਵਸਣੇ,
1: ਇਸ ਦਾ ਮਤਲਬ ਹੈ ਕਿ ਹੱਸਦੇ ਖੇਡਦੇ ਦੇ ਖਿੜੇ ਮੱਥੇ ਰਹਿਣ ਵਾਲੇ ਸਦਾ ਸੁਖੀ ਹੁੰਦੇ ਹਨ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ, ਆਸਟ੍ਰੇਲੀਆ।

0: ਹਰਮਨ ਰੇਡੀਓ ਆਸਟ੍ਰੇਲੀਆ ਤੁਹਾਡੇ ਅੰਗ ਸੰਗ।
1: ਤੂਫਾਨ ਵਿੱਚ ਤਾਸ ਦਾ ਘਰ ਨਹੀਂ ਬਣਦਾ, ਰੋਣ ਨਾਲ ਵਿਗੜਿਆ ਮੁਕੱਦਰ ਨਹੀਂ ਬਣਦਾ। ਦੁਨੀਆਂ ਨੂੰ ਜਿੱਤਣ ਦਾ ਹੌਸਲਾ ਰੱਖੋ। ਇੱਕ ਹਾਰ ਨਾਲ ਕੋਈ ਫਕੀਰ ਅਤੇ ਇੱਕ ਜਿੱਤ ਨਾਲ ਕੋਈ ਸਿਕੰਦਰ ਨਹੀਂ ਬਣਦਾ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।

ਕੀ ਵਾਪਰ ਰਿਹਾ ਹੈ। ਹਰ ਦੇਸ਼ ਵਿਚ ਹੋ ਰਹੀਆਂ ਭਿੰਨ ਭਿੰਨ ਗਤੀਵਿਧੀਆਂ ਦੀ ਜਾਣਕਾਰੀ ਮੁਹੱਈਆ ਕਰਵਾਏਗਾ ਹਰਮਨ ਰੇਡੀਓ। ਹਰਮਨ ਰੇਡੀਓ, ਹਰਮਨ ਰੇਡੀਓ ਵਿਦੇਸ਼ੀ ਵਸਦੇ ਪੰਜਾਬੀਆਂ ਦੀ ਰੂਹ ਨੂੰ ਪੰਜਾਬ ਦੀ ਮਿੱਟੀ ਨਾਲ ਜੋੜਨ ਦਾ ਉਪਰਾਲਾ ਕਰ ਰਿਹਾ ਹੈ ਹਰਮਨ ਰੇਡੀਓ। ਹਰਮਨ ਰੇਡੀਓ।

0: ਬਿੰਜੋ ਉਹ ਆਜੋ ਆਜੋ ਤਾਇਆ ਜੀ ਵੈਲਕਮ ਤਾਇਆ ਅੱਜ ਰਾਤ ਤਾਂ ਸਾਡੇ ਕੋਲ ਹੀ ਰਹਿਣਾ ਪਊ ਤੁਹਾਨੂੰ ਉਹ ਮੈਂ ਆ ਤਾਂ ਗਿਆ ਮੈਂ ਤਾਂ ਨੀਂਦ ਇੰਡੀਆ ਵਾਲੇ ਗੱਦੇ ਤੇ ਆਉਂਦੀ ਆ ਇਥੋਂ ਕਿਥੋਂ ਮਿਲੂ ਇੰਡੀਆ ਵਾਲੇ ਗੱਦੇ ਲੋ ਤਾਇਆ ਆਪਾਂ ਲੈ ਆਉਂਦੇ ਇੰਡੀਆ ਵਾਲੇ ਗੱਦੇ ਪੰਜਾਬੀ ਫਰਨੀਚਰ ਤੋਂ ਪੰਜਾਬੀ ਫਰਨੀਚਰ ਜੀ ਹਾਂ ਪੰਜਾਬੀ ਫਰਨੀਚਰ ਇਥੋਂ ਮਿਲਦਾ ਸਾਰਾ ਇੰਡੀਅਨ ਫਰਨੀਚਰ ਜੋ ਵੀ ਤੁਹਾਨੂੰ ਚਾਹੀਦਾ ਸਭ ਇਥੋਂ ਮਿਲੂ ਮੰਜੇ ਧਾਰਮਿਕ ਫੋਟੋਆਂ ਚਾਦਰਾਂ ਸਾਈਕਲ ਚੁੱਲ੍ਹੇ ਦਾਤੀਆਂ ਰੰਬੇ ਕਈ ਸਭ ਕੁਝ ਇਥੋਂ ਮਿਲੂ ਤਾਇਆ ਜੀ ਲਾਇਆ ਤਾਂ ਤੂੰ ਮੇਰੀ ਟੈਂਸ਼ਨ ਹੀ ਦੂਰ ਕਰਤੀ ਨਾਲੇ ਤੇਰੀ ਤਾਈ ਕਹਿੰਦੀ ਸੀ ਵੀ ਪਤਾ ਕਰੀ ਇੰਡੀਅਨ ਬੋਕਸ ਬੈਟ ਦਾ ਉਹਨੂੰ ਵਾਲਾ ਫਿਕਰ ਲੱਗਾ ਰਹਿੰਦਾ ਲੀੜੇ ਲੱਤੇ ਸਾਂਭਣ ਦਾ ਲਿਆ ਫਿਰ ਪਤਾ ਲਿਖਾ ਫਿਰ ਪੰਜਾਬੀ ਫਰਨੀਚਰ ਦਾ ਲਿਖੋ ਫਿਰ 2A 130 ਕਿੰਗਸਟਨ ਰੋਡ ਅੰਡਰਵੁੱਡ ਬ੍ਰਿਸਬੇਨ ਆ ਕਾਲ ਕਰ ਲਿਓ ਤਾਇਆ ਜੀ 0404000536 ਤੇ ਵੈਬਸਾਈਟ ਹੈ ਜੀ punjabifurniture.com.au ਨਵੀਂ ਅਪਡੇਸ਼ਨ ਦੇ ਲਈ ਫਾਲੋ ਕਰੋ ਫੇਸਬੁੱਕ ਪੇਜ ਨੂੰ @ ਪੰਜਾਬੀ ਫਰਨੀਚਰ
1: ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 ਚੋਂ ਮਿਲ ਚ ਲਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564

0: ਸੁਣਾਵਾ ਅਖਾਣ ਸਿਆਣਿਆਂ ਦਾ ਗਿਆਨ। ਲਓ ਜੀ ਅੱਜ ਦਾ ਮੁਹਾਵਰਾ, ਸੱਪਾਂ ਦੇ ਪੁੱਤਰ ਕਦੇ ਮਿੱਤਰ ਨਹੀਂ ਹੁੰਦੇ।
1: ਇਸ ਦਾ ਮਤਲਬ ਹੈ ਕਿ ਵੈਰੀਆਂ ਦੀ ਔਲਾਦ ਵੀ ਵੈਰ ਕਮਾਉਣੋਂ ਨਹੀਂ ਟਲਦੀ, ਉਹਨਾਂ ਤੇ ਇਤਬਾਰ ਨਹੀਂ ਕਰਨਾ ਚਾਹੀਦਾ।
0: ਮੁਹਾਵੇ ਅਤੇ ਅਖਾਣ ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

0: ਸਤਿ ਸ੍ਰੀ ਅਕਾਲ ਜੀ। ਇਹ ਹਰਮਨ ਰੇਡੀਓ ਹੈ ਅਤੇ ਹਰਮਨ ਰੇਡੀਓ ਦਾ ਤੀਸਰਾ ਪੜਾਅ ਚੱਲ ਰਿਹਾ ਹੈ। ਸਨ 2000 ਵਿੱਚ ਆਸਟ੍ਰੇਲੀਆ ਦੇ ਸਿੱਖੀ ਦੇ ਤੁਰੇ ਪਿੰਡ ਬੁਲਗੁਲਗਾ ਤੋਂ 2 ਘੰਟੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਸੀ। ਸਨ 2005 ਤੋਂ ਲੈ ਕੇ 8 ਤੱਕ ਸਿਡਨੀ ਅਤੇ ਮੈਲਬਨ ਦੇ ਵਿੱਚ FM ਦੇ ਸਾਈਡ ਬੈਂਡ ਤੇ ਹੈਰਿਸ ਪਾਰਕ ਸਟੂਡੀਓ ਪੈਰਾਮੈਟਾ ਤੋਂ ਹਰਮਨ ਰੇਡੀਓ ਚੱਲਿਆ। ਸਨ 2011 ਵਿੱਚ ਹਰਮਨ ਰੇਡੀਓ ਨੂੰ ਪੰਜਾਬੀ ਹਿੰਦੀ ਦੀ ਪਹਿਲੀ ਐਪ ਰਾਹੀਂ ਆਈਫੋਨ ਤੇ ਐਂਡਰਾਇਡ ਤੇ ਲਾਂਚ ਕਰਕੇ ਵਰਲਡ ਵਾਈਡ ਹੋ ਗਿਆ। ਜੁੜੇ ਰਹੋ ਹਰਮਨ ਰੇਡੀਓ ਨਾਲ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ ਆਹਾ।

ਜੇ ਅਸੀਂ ਆਪਣੇ ਵਿਰੋਧੀਆਂ ਦੇ ਬੋਲਣ ਦੀ ਆਜ਼ਾਦੀ ਵਿਚ ਯਕੀਨ ਨਹੀਂ ਰੱਖਦੇ ਤਾਂ ਸਮਝੋ ਅਸੀਂ ਬੋਲਣ ਦੀ ਆਜ਼ਾਦੀ ਵਿਚ ਮੂਲੋਂ ਹੀ ਯਕੀਨ ਨਹੀਂ ਰੱਖਦੇ। ਨੋਮ ਸਮਸਕੀ। ਸੁਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।

0: जट्टा के मुंडे साढ़े नाल है जो चंडा गाड़ के बदमाशी करना है।
1: थोड़ा थोड़ा हंसना जरूर चाहिए।
2: प्यारी साध संग जीओ, अज असी एक महान नेता श्री टिड्डू राम जी बिच्छू दी अंतम अरदास विच कठे होए हां। बेशक गर्मी बहुत पै रही है, बिजली दा भी कोई इंतजाम नहीं, पखे भी बंद पए हन, पानी दा भी कोई प्रबंध नहीं, मुड़के दी बदबो नाल साह घुटदा जा रहा है। ए सब कुछ विरोधी सरकार दे होण करके हो रहा है। जेकर साडी सरकार हुंदी तां असी ए त्रुटियां नहीं आण दिंदे सी। फिर भी असी तुहाडा ज्यादा समा नहीं लैंदे, सिर्फ 5-7 घंटे आराम नाल बैठे रहो। साडे कुल 200 नेता उन्हां दी जीवनी बारे जरूर चानना पाउणगे। सब तो पहला मैं श्री चानण राम जी नेहरा नूं बेनती करदा कि ओह अपने विचार जनता दे सामने आके रखण। प्यारी साध संग जी, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਟਿੱਡੂ ਰਾਮ ਜੀ ਬਿੱਛੂ ਨੂੰ ਕੌਣ ਨਹੀਂ ਜਾਣਦਾ।
3: ਜਿਹੜੇ ਉਹਦੇ ਡੰਗੇ ਵੇ ਆ ਉਹ ਕਿਵੇਂ ਭੁੱਲਣਗੇ।
2: ਇਹ ਵੀ ਸਾਰਾ ਇਲਾਕਾ ਜਾਣਦਾ ਕਿ ਸ੍ਰੀ ਬਿੱਛੂ ਜੀ ਇੱਕ ਮਹਾਨ ਨੇਤਾ ਸੀ,
3: ਮਹਾਨ ਗੁੰਡਾ ਸੀ।
2: ਇਹ ਵੀ ਗੱਲ ਸਾਰੇ ਇਲਾਕੇ ਨੂੰ ਪਤਾ ਕਿ ਸ੍ਰੀ ਬਿੱਛੂ ਜੀ ਹਾਈ ਕਰੈਕਟਰ ਦੇ ਬੰਦੇ ਸਨ,
3: ਤਾਹੀਂ ਪਿੰਡ ਚੋਂ ਮੂੰਹ ਕਾ ਕਰਕੇ ਕੱਢਿਆ ਸੀ।
2: ਸੋ ਪੰਡਾਲ ਵਿਚ ਇਕੱਤਰ ਹੋਏ ਦੋਸਤੋ, ਆਪਾਂ ਸਾਰਿਆਂ ਨੂੰ ਇਹਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ।
3: ਆਹੋ, ਉਹ ਚੋਰੀ ਕਰਦਾ ਸੀ ਤੇ ਆਪਾਂ ਡਾਕੇ ਮਾਰੋ।
2: ਪਿਆਰੀ ਸਾਧ ਸੰਗਤ ਜੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਇਹਨਾਂ ਨੇ ਸਾਰੀ ਜ਼ਿੰਦਗੀ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕੀਤਾ।
3: ਆਪ ਸਵਾਹ ਨਹੀਂ ਛੱਡਦਾ ਸੀ।
2: ਸ੍ਰੀ ਬਿੱਛੂ ਜੀ ਕਦੇ ਵੀ ਇੱਕ ਪਾਰਟੀ ਚ ਬੱਜਾ ਨਹੀਂ ਰਿਹਾ, ਉਹ ਸਭ ਪਾਰਟੀਆਂ ਦਾ ਸਾਂਝਾ ਬੰਦਾ ਸੀ।
3: ਸਾਰੀਆਂ ਪਾਰਟੀਆਂ ਚੋਂ ਛਿੱਤਰ ਖਾ ਕੇ ਨਿਕਲਿਆ ਸੀ।
2: ਸ੍ਰੀ ਬਿੱਛੂ ਜੀ ਹਮੇਸ਼ਾ ਲੋਕਾਂ ਦੀ ਸੇਵਾ ਚ ਹੀ ਲੱਗੇ ਰਹਿੰਦੇ ਸਨ, ਇਹਨਾਂ ਨੂੰ ਘਰ ਵਿਚ ਰਹਿਣ ਦਾ ਘੱਟ ਹੀ ਮੌਕਾ ਮਿਲਦਾ ਸੀ।
3: ਘਰੇ ਕੋਈ ਵੜਨ ਹੀ ਨਹੀਂ ਦਿੰਦਾ ਸੀ ਇਹਨੂੰ।
2: ਇਹ ਗੱਲ ਤਾਂ ਕਿਸੇ ਤੋਂ ਵੀ ਛੁਪੀ ਨਹੀਂ, ਇਹ ਸ੍ਰੀ ਬਿੱਛੂ ਜੀ ਬਹੁਤ ਉੱਚੇ ਆਚਰਣ ਵਾਲੇ ਬੰਦੇ ਸਨ,
3: ਤਾਂ ਹੀ ਪੁਲਿਸ ਤੋਂ 20-12 ਛਿੱਤਰ ਖਾਦੇ ਸੀ।
2: ਇਹਨਾਂ ਨੂੰ ਚੰਗੇ ਬੰਦੇ ਤਾਂ ਸਾਰੇ ਪਿਆਰ ਕਰਦੇ ਹੀ ਸੀ, ਇੱਥੋਂ ਤੱਕ ਕਿ ਚੋਰ ਚੱਕੇ ਵੀ ਪਿਆਰ ਕਰਦੇ ਸਨ।
3: ਤੇ ਕਿਉਂ ਨਾ ਕਰਨ, ਸਾਰਿਆਂ ਦਾ ਉਸਤਾਦ ਜੋ ਸੀ।
2: ਸ੍ਰੀ ਬਿੱਛੂ ਜੀ ਨੇ ਆਪਣੇ ਸਾਰੇ ਸੁੱਖ ਤਿਆਗ ਕੇ ਹਮੇਸ਼ਾ ਸਾਂਝੇ ਪਰਿਵਾਰ ਦਾ ਪ੍ਰਚਾਰ ਕੀਤਾ।
3: ਆਪ 5 ਨੂੰ ਹਜੇ ਹੁੰਦੇ ਆਪ ਪਕਾ ਕੇ ਖਾਂਦਾ ਸੀ।
2: ਬਿੱਛੂ ਜੀ ਨੂੰ ਇਲਾਕੇ ਦੇ ਲੋਕਾਂ ਨੇ ਬਹੁਤ ਵਾਰੀ ਚੋਣ ਲੜਨ ਲਈ ਬੇਨਤੀ ਕੀਤੀ, ਪਰ ਇਹਨਾਂ ਨੇ ਕੋਈ ਵੀ ਦਿਲਚਸਪੀ ਨਹੀਂ ਦਿਖਾਈ।
3: ਸ਼ਰਮ ਨਹੀਂ ਆਉਂਦੀ, 10-12 ਤਾਂ ਜ਼ਮਾਨਤ ਜ਼ਬਤ ਹੋ ਗਈ ਸੀ ਇਹਦੀ।
2: ਇਹਨਾਂ ਨੇ ਪਿੰਡ ਦੀ ਤਰੱਕੀ ਲਈ ਬਹੁਤ ਮਿਹਨਤ ਕੀਤੀ, ਸਾਰੇ ਸਾਂਝੇ ਕੰਮ ਅੱਗੇ ਲਾ ਕੇ ਸੰਵਾਰੇ।
3: ਕਿਉਂ ਨਾ ਸੰਵਾਰੇ, ਪਿੰਡ ਦੀ ਸ਼ਾਮ ਲਾਟ ਤੇ ਸਿਵੇ ਵੇਚ ਕੇ ਖਾ ਗਏ।
2: ਇਹੋ ਜਿਹੀ ਮਹਾਨ ਸ਼ਖਸੀਅਤ ਦੀ ਸਾਰੇ ਮੁਲਕ ਨੂੰ ਲੋੜ ਹੈ। ਸੋ ਇਹੋ ਜਿਹੇ ਬੰਦੇ ਹਰੇਕ ਪਿੰਡ ਵਿਚ ਜੰਮਣੇ ਚਾਹੀਦੇ ਨੇ।
3: ਰੱਬ ਕਰਕੇ ਕਾਰੂ ਜੰਮੇ, ਦੇਸ਼ ਦਾ ਬੇੜਾ ਗਰਕ ਕਰਨਾ।
2: ਇਹ ਗੱਲ ਤਾਂ ਸਾਰੇ ਇਲਾਕੇ ਵਿਚ ਕਿਸੇ ਤੋਂ ਛੁਪੀ ਨਹੀਂ ਸੀ ਕਿ ਸ੍ਰੀ ਬਿੱਛੂ ਜੀ ਨੇ ਪਿੰਡ ਦੀ ਇੱਜ਼ਤ ਨੂੰ 4 ਚੰਨ ਲਾਏ।
3: ਦੇਖਾਂ, ਪਿੰਡ ਦੀ ਕੁੜੀ ਕੱਢ ਕੇ ਲੈ ਗਿਆ ਸੀ।
2: ਜਿਹੜੇ ਬੰਦੇ ਨਸ਼ੀਲੇ ਪਦਾਰਥ ਵੇਚਦੇ ਸਨ, ਸ੍ਰੀ ਬਿੱਛੂ ਜੀ ਉਹਨਾਂ ਤੋਂ ਨਫ਼ਰਤ ਕਰਦੇ ਸੀ ਤੇ ਸਦਾ ਹੀ ਉਹਨਾਂ ਦੇ ਖਿਲਾਫ਼ ਸਨ।
3: ਆਪ ਬਿਨਾਂ ਮੂੰਹ ਹੀ ਖਾਂਦਾ ਸੀ। ਇੱਕ
2: ਸ੍ਰੀ ਬਿੱਛੂ ਜੀ ਹਮੇਸ਼ਾ ਹਰੇਕ ਨੂੰ ਨਿਮ ਕੇ ਮਿਲਦੇ ਸੀ ਅਤੇ ਬਹੁਤ ਹੀ ਨਿੱਘੇ ਅਤੇ ਮਿੱਠੇ ਸੁਭਾਅ ਦੇ ਬੰਦੇ ਸਨ।
3: ਕਦੇ ਪੀਤੀ ਚ ਨਹੀਂ ਮਿਲਿਆ ਹੋਣਾ ਤੈਨੂੰ।
2: ਇਹਨਾਂ ਦਾ ਹਮੇਸ਼ਾ ਇਹੀ ਪ੍ਰਚਾਰ ਰਿਹਾ ਕਿ ਤੀਵੀਂ ਆਦਮੀ ਨੂੰ ਹਮੇਸ਼ਾ ਪਿਆਰ ਨਾਲ ਰਹਿਣਾ ਚਾਹੀਦਾ।
3: ਤੇ ਆਪਦੀ ਤੀਵੀਂ ਨੂੰ 20 ਵਾਰ ਕੁੱਟਿਆ ਸੀ ਇਹਨੇ।
2: ਸ੍ਰੀ ਬਿੱਛੂ ਜੀ ਨੇ ਹਮੇਸ਼ਾ ਇਹੀ ਸਿੱਖਿਆ ਦਿੱਤੀ ਕਿ ਨੂੰਹਾਂ ਨੂੰ ਧੀਆਂ ਬਰਾਬਰ ਸਮਝੋ।
3: ਆਪ ਨੂੰਹ ਤੋਂ ਦਾੜੀ ਪਟਾਈ ਸੀ ਇਹਨੇ।
2: ਸ੍ਰੀ ਬਿੱਛੂ ਜੀ ਦੀ ਜ਼ਿੰਦਗੀ ਦੀ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਹਮੇਸ਼ਾ ਦਾਜ ਦੇਹ ਦੇ ਉਲਟ ਸਨ।
3: ਤੇ ਆਪਦੀ ਪਹਿਲਾਂ ਵਾਲੀ ਤੀਵੀਂ ਤੇਲ ਪਾ ਕੇ ਮਚਾਈ ਸੀ ਇਹਨੇ, ਕੌਣ ਦੱਸਿਆ ਇਹਨੂੰ।
2: ਸ੍ਰੀ ਬਿੱਛੂ ਜੀ ਦੀ ਸਿਆਣਪ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਮੁੱਠੀ ਵਿਚ ਰੱਖਿਆ।
3: ਆਪ ਨੂੰ ਕੋਈ ਇਹਨੂੰ ਚੁੱਲ੍ਹੇ ਤੇ ਜੜ ਦਿੰਦਾ ਸੀ।
2: ਸ੍ਰੀ ਕਿੱਡੂ ਰਾਮ ਜੀ ਬਿੱਛੂ ਧਾਰਮਿਕ ਕੰਮਾਂ ਲਈ ਵੀ ਕਦੇ ਪਿੱਛੇ ਨਹੀਂ ਹਟੇ। ਇਹਨਾਂ ਨੇ ਧਰਮ ਦੀ ਖਾਤਰ ਮਹਾਨ ਕੁਰਬਾਨੀ ਕੀਤੀ।
3: ਤੇ ਮੰਦਿਰ ਦਾ ਗੋਲਕ ਤੋੜਦਾ ਫੜਿਆ ਗਿਆ ਸੀ, ਉਹ ਭੁੱਲ ਗਏ?
2: ਸ੍ਰੀ ਬਿੱਛੂ ਜੀ ਜਾਤ ਪਾਤ ਊਚ ਨੀਮ ਛੋਟੇ ਵੱਡੇ ਅਮੀਰ ਗਰੀਬ ਤੋਂ ਬਹੁਤ ਉੱਪਰ ਸਨ। ਉਹਨਾਂ ਨੇ ਸਭ ਨੂੰ ਇੱਕੋ ਅੱਖ ਨਾਲ ਦੇਖਿਆ।
3: ਦੂਜੀ ਕਿੱਥੋਂ ਲਿਆ ਵੇ, ਉਹ ਤਾਂ ਕਹਾਣੀ ਸੀ।
2: ਆਪਾਂ ਸਾਰਿਆਂ ਨੂੰ ਇਹ ਪਰਨ ਕਰ ਲੈਣਾ ਚਾਹੀਦਾ ਕਿ ਇਹਨਾਂ ਦੇ ਅਧੂਰੇ ਪੈ ਕੰਮ ਆਪਾਂ ਸਾਰੇ ਰਲ ਕੇ ਸਿਰੇ ਚੜਾਵਾਂਗੇ।
3: ਆਹੋ ਭਾਈ, ਇਹਨੇ ਆਪਦਾ ਪਿਓ ਮਾਰਿਆ ਸੀ, ਆਪਾਂ ਮਾਵਾਂ ਨੂੰ ਮਾਰੋ।
4: ਹਾਰਮਨ ਰੇਡੀਓ 24 ਸੈਕਿੰਡ
5: ਬਹਾਨੇ ਵਾਰਿਸ ਪੇਨ ਦੀ ਕਹਾਵਤ ਹੈ ਕਿ ਮਾੜੇ ਨਿਸ਼ਾਨਚੀ ਕੋਲ ਬਹਾਨਿਆਂ ਦੀ ਕਮੀ ਨਹੀਂ ਹੁੰਦੀ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ।

0: ਸਾਡੀ ਅਮੀਰ ਸਭਿਅਤਾ ਦੀਆਂ ਨਿਸ਼ਾਨੀਆਂ।
1: ਇੱਕ ਹੋਵੇ ਕਮਲਾ ਤਾਂ ਸਮਝਾਏ ਵਿੜਾ, ਵਿੜਾ ਹੋਏ ਕਮਲਾ ਤਾਂ ਸਮਝਾਏ ਕਿੜਾ। ਇਸ ਦਾ ਮਤਲਬ ਹੈ ਕਿ ਜੇਕਰ ਕਿਸੇ ਥਾਂ ਇੱਕ ਆਦਮੀ ਮਾੜਾ ਹੋਵੇ ਤਾਂ ਉਸ ਨੂੰ ਉਸਦੇ ਸਾਥੀ ਸਮਝਾ ਸਕਦੇ ਹਨ, ਪਰ ਜੇਕਰ ਸਾਰੇ ਮਾੜੇ ਹੋਣ ਤਾਂ ਉਨ੍ਹਾਂ ਨੂੰ ਸਿੱਧੇ ਰਾਹੇ ਕੋਈ ਨਹੀਂ ਪਾ ਸਕਦਾ।
0: ਮੁਹਾਵਰੇ, ਅਖਾਣ ਅਤੇ ਪੰਜਾਬੀ ਬੋਲੇ। ਹਰਮਨ ਰੇਡੀਓ, ਹਰਮਨ ਰੇਡੀਓ ਆਸਟ੍ਰੇਲੀਆ।

ਸਤਿ ਸ੍ਰੀ ਅਕਾਲ ਜੀ, ਮੈਂ ਜਤਿੰਦਰ ਮਾਹਰ। ਬਿਹਤਰ ਇੱਕ ਦੁਨੀਆਂ ਬਾਰੇ ਮੇਰਾ ਇਹ ਮੰਨਣਾ ਕਿ ਜਿਸ ਸੰਸਾਰ ਦੇ ਵਿੱਚ ਟੋਲਰੈਂਸ ਆ, ਜਿਸ ਦੇ ਵਿੱਚ ਸਹਿਣਸ਼ੀਲਤਾ, ਜਿੱਥੇ ਬੰਦਾ ਮਨੁੱਖ ਦੀ ਦੂਜੇ ਬੰਦੇ ਦੀ ਬੰਦੇ ਦੇ ਤੌਰ ਤੇ ਇੱਜ਼ਤ ਕਰ ਸਕਦਾ ਕਰਦਾ, ਮੈਨੂੰ ਲੱਗਦਾ ਕਿ ਉਹ ਇੱਕ ਬਿਹਤਰ ਵਰਲਡ ਹੋਊਗਾ, ਜਿੱਥੇ ਮਨੁੱਖ ਨੂੰ ਮਨੁੱਖ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ ਤੇ ਉਹਦੀ ਇੱਜ਼ਤ ਕੀਤੀ ਜਾਊਗੀ। ਉਹ ਇੱਕ ਮੇਰੇ ਲਈ ਇੱਕ ਚੰਗਾ ਸੰਸਾਰ ਹੋਊਗਾ।

0: ਸਤਿ ਸ੍ਰੀ ਅਕਾਲ ਜੀ। ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ। ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ, ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
1: ਅਗਲੇ ਅੱਧੇ ਘੰਟੇ ਚ ਸੁਣੋਗੇ ਤੁਸੀਂ।